ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਪੰਜਾਬੀ ਰੇਡੀਓ ਕੈਲਗਰੀ 102.7 FM 'ਤੇ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਹਰ ਹਫ਼ਤੇ 5 ਦਿਨ ਪ੍ਰਸਾਰਿਤ ਹੁੰਦਾ ਹੈ। ਪ੍ਰੋਗਰਾਮ ਦਾ ਪ੍ਰਸਾਰਣ ਸਮਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਕੈਲਗਰੀ ਸਮੇਂ ਅਨੁਸਾਰ ਸ਼ਾਮ ਦੇ 6 ਵਜੇ ਤੋਂ 8 ਵਜੇ ਤੱਕ ਅਤੇ ਭਾਰਤੀ ਸਮੇਂ ਅਨੁਸਾਰ ਮੰਗਲਵਾਰ ਤੋਂ ਲੈ ਕੇ ਸ਼ਨਿਚਰਵਾਰ ਤੱਕ ਸਵੇਰ ਦੇ 5:30 ਤੋਂ 7:30 ਵਜੇ ਤੱਕ ਪ੍ਰਸਾਰਿਤ ਹੁੰਦਾ ਹੈ। ਆਓ ਆਪਾਂ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇਸ ਅਲਾਹੀ ਪੈਗਾਮ ਦੇ ਨਾਲ। ਬਾਬਾ ਫਰੀਦ ਜੀ ਦੀ ਬਾਣੀ 'ਚੋਂ

0: ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਏਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਏਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਏਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983 825-760-0983। ਪ੍ਰੋਗਰਾਮ ਦਾ ਇਹ ਹਿੱਸਾ ABM ਕਾਲਜ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ABM ਕਾਲਜ ਵਿੱਚ ਕਿਸੇ ਵੀ ਤਰ੍ਹਾਂ ਦੇ ਹੈਲਥ ਪ੍ਰੋਗਰਾਮਸ, ਬਿਜ਼ਨਸ ਜਾਂ IT ਪ੍ਰੋਗਰਾਮਸ ਦੀ ਜਾਣਕਾਰੀ ਲੈਣ ਲਈ ਕਾਲ ਕਰੋ 403-719-4300 403-719-4300। ਹੋਰ ਜਾਣਕਾਰੀ ਲਈ ਸਾਡੀ ਵੈਬਸਾਈਟ abmcollege.com ਤੇ ਵਿਜ਼ਿਟ ਕਰੋ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ ਯੂਨਿਟ ਨੰਬਰ 144-3636th Avenue ਨਾਰਥ ਈਸਟ ਕੈਲਗਰੀ।
0: ਪੰਜਾਬੀ ਰੇਡੀਓ 102.7 FM ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਤੇ ਜੋ ਵੀ ਵਿਚਾਰ ਪੇਸ਼ ਕੀਤੇ ਜਾਂਦੇ ਨੇ ਉਹ ਉਹਨਾਂ ਵਿਦਵਾਨਾਂ ਦੇ ਆਪਣੇ ਵਿਚਾਰ ਨੇ। ਰੇਡੀਓ ਅਦਾਰਾ 102.7 FM ਇਹਨਾਂ ਦੇ ਨਾਲ ਸਹਿਮਤ ਹੋਵੇ ਇਹ ਲਾਜ਼ਮੀ ਨਹੀਂ।

ਸਾਡੇ ਨਾਲ ਇਹੀ ਹੋ ਰਿਹਾ। ਹੁਣ ਸਾਡੇ ਮੀਡੀਆ ਦੇ ਵਿੱਚ ਕੀ ਹੋ ਰਿਹਾ, ਸਾਡਾ ਆਪਣਾ ਕੋਈ ਮੀਡੀਆ ਨਹੀਂ ਹੈ, ਸਾਡਾ ਆਪਣਾ ਕੋਈ ਆਰਗੇਨਾਈਜੇਸ਼ਨ ਨਹੀਂ ਹੈ, ਕੁਛ ਨਹੀਂ ਹੈ। ਕਿਉਂ? ਕਿਉਂਕਿ ਪਾਵਰ ਸਾਰੀ ਦੂਜਿਆਂ ਦੇ ਹੱਥ ਵਿੱਚ ਹੈ, ਉਹਨਾਂ ਦੇ ਹੱਥ ਵਿੱਚ ਮੀਡੀਆ ਦਾ ਕੰਟਰੋਲ ਆ, ਉਹਨਾਂ ਦੇ ਹੱਥ ਵਿੱਚ ਕਾਲਜਾਂ ਦਾ, ਸਕੂਲਾਂ ਦਾ ਕੰਟਰੋਲ ਆ। ਤੋ ਕੀ ਕਰ ਰਹੇ ਨੇ, ਇਹਨਾਂ ਨੇ ਜੋ ਕੀਤਾ ਸੀ ਕਿ ਆਪਣਾ ਸਿਸਟਮ ਸੀਗਾ, ਹੌਲੀ ਹੌਲੀ ਇਹਨਾਂ ਦਾ ਬ੍ਰੇਨ ਵਾਸ਼ ਕਰਕੇ ਇਹਨਾਂ ਦੇ ਵਿੱਚ ਪਾ ਦਿੱਤਾ, ਤੋ ਅੱਜ ਉਹਨਾਂ ਦਾ ਨਰਕ ਸਵਰਗ ਇਹਨਾਂ ਵਰਗਾ ਬਣ ਗਿਆ। ਤੇ ਇਸੀ ਇਹੀ ਚੱਕਰ ਜਿਹੜਾ ਹੈ ਅੱਜ ਸਾਡੀ ਕੌਮ ਦੇ ਨਾਲ ਹੋ ਰਿਹਾ ਆ। ਇਹ ਜਿਹੜੀ ਚੀਜ਼ ਹੁੰਦੀ ਹੈ ਹੌਲੀ ਹੌਲੀ ਹੁੰਦੀ ਹੈ, ਜਦੋਂ ਕਿਸੇ ਦੀ ਸੋਚ ਇਸ ਤਰ੍ਹਾਂ ਬਦਲੇ ਨਾ। ਵਨ ਏ ਰੈਵੋਲੂਸ਼ਨਰੀ ਬਿਲੀਫ ਸਿਸਟਮ ਇਜ ਸਲੋਲੀ ਸਵਾਲੋਡ ਅਪ ਬਾਈ ਦ ਡੋਮੀਨੈਂਟ ਕਲਚਰ ਅਰਾਊਂਡ ਇਟ। ਜਿਵੇਂ ਇੱਕ ਰੈਵੋਲੂਸ਼ਨਰੀ ਸੋਚ ਬਾਬੇ ਨਾਨਕ ਨੇ ਲਿਆਂਦੀ ਸੀ ਨਾ, ਉਹਨੂੰ ਖਤਮ ਕਰਨ ਵਾਸਤੇ ਹੌਲੀ ਹੌਲੀ ਉਹਨੂੰ ਜਿਹੜਾ ਆਸੇ ਪਾਸੇ ਦਾ ਡੋਮੀਨੈਂਟ ਕਲਚਰ ਹੈਗਾ ਆ, ਰਿਲੀਜਨ ਹੈਗਾ ਆ, ਉਹ ਉਹਤੋਂ ਡਰਦਾ ਹੋਇਆ ਨਾ ਉਹਨੂੰ ਖਾਣ ਲੱਗ ਪੈਂਦਾ ਆ, ਵੀ ਜੇ ਅਸੀਂ ਇਹ ਨਾ ਖਾਧਾ ਇਹਨੇ ਸਾਨੂੰ ਖਾ ਜਾਣਾ। ਉਹਨਾਂ ਨੂੰ ਖਤਰਾ ਮਹਿਸੂਸ ਹੁੰਦਾ ਹੈ ਕਿਉਂਕਿ ਉਹ ਵਿਚਾਰਧਾਰਾ ਜੋ ਗੁਰਮਤ ਦੀ ਵਿਚਾਰਧਾਰਾ ਆ, ਬ੍ਰਾਹਮਣਵਾਦ ਦੀ ਵਿਚਾਰਧਾਰਾ ਦੇ ਬਿਲਕੁਲ ਉਲਟ ਆ। ਜੇ ਗੁਰਮਤ ਦੀ ਵਿਚਾਰਧਾਰਾ ਪਾਵਰ ਵਿੱਚ ਆ ਜਾਂਦੀ ਆ ਤੇ ਬ੍ਰਾਹਮਣਵਾਦ ਦੀ ਵਿਚਾਰਧਾਰਾ ਨੂੰ ਖਤਰਾ ਮਹਿਸੂਸ ਹੁੰਦਾ, ਇਸ ਕਰਕੇ ਉਹ ਸਾਨੂੰ ਪਹਿਲਾਂ ਖਾਣ ਦਾ ਯਤਨ ਕਰ ਰਹੇ ਨੇ। ਅੱਜ ਪੋਡਕਾਸਟਾਂ ਦੇ ਰਾਹੀਂ ਖਾਧਾ ਜਾ ਰਿਹਾ ਆ, ਅੱਜ ਗੁਰਮਤ ਦੀਆਂ ਸਟੇਜਾਂ ਤੇ ਪ੍ਰਚਾਰਕ ਬਣਾ ਬਣਾ ਭੇਜ ਕੇ ਖਾਧਾ ਜਾ ਰਿਹਾ ਆ। ਆਹੂਵਨ ਰੀਸੈਂਟਲੀ ਜਿਹੜਾ ਇੰਸੀਡੈਂਸ ਵੀ ਹੋਇਆ ਇੰਗਲੈਂਡ ਦੇ ਵਿੱਚ, ਉਹ ਜਿਹੜਾ ਮੁੰਡਾ ਸੀਗਾ ਜਿਹਨੇ ਇਹ ਕੰਮ ਕੀਤਾ ਆ, ਉਹ ਜੁੜਿਆ ਕਿਹਦੇ ਨਾਲ ਸੀਗਾ? ਉਹ ਨਿਹੰਗ ਸੰਪਰਦਾ ਨਾਲ ਜੁੜਿਆ ਸੀ, ਤੇ ਨਿਹੰਗ ਸਾਡੇ ਵਿੱਚ ਵੜ ਕੇ ਅੱਜ ਕੀ ਕਰ ਰਹੇ ਨੇ, ਸਾਡੀ ਥੋਟ ਚੇਂਜ ਕਰ ਰਹੇ ਨੇ। ਬੱਚਿਆਂ ਨੂੰ ਭੰਗ ਪੀਣ ਤੇ ਨਸ਼ਾ ਇੱਕ ਤਰ੍ਹਾਂ ਦਾ ਨਸ਼ੇ ਦੇ ਉੱਤੇ ਲਾ ਰਹੇ ਨੇ। ਨਸ਼ਾ ਤੇ ਹਥਿਆਰ ਦੋਨੋਂ ਇੱਕ ਥਾਂ ਰਹਿ ਹੀ ਨਹੀਂ ਸਕਦੇ, ਤੇ ਭੰਗ ਜਿਹਨੂੰ ਮਰਜ਼ੀ ਪੁੱਛ ਕੇ ਦੇਖ ਲਓ ਇੱਕ ਨਸ਼ਾ ਆ। ਇੰਡੀਆਨਾ ਦੇ ਵਿੱਚ ਵੀ ਆਇਆ ਸੀ ਗਿਆਨੀ ਸ਼ੇਰ ਸਿੰਘ, ਉੱਥੋਂ ਦੀਆਂ ਸੰਗਤਾਂ ਨੂੰ ਜਾ ਕੇ ਪੁੱਛਿਓ ਉੱਥੋਂ ਕਿੰਨੇ ਘਰ ਉਜਾੜ ਕੇ ਚਲਾ ਗਿਆ ਉਹਨੇ। ਨੌਜਵਾਨ ਬੱਚਿਆਂ ਨੂੰ ਪਹਿਲਾਂ ਤਾਂ ਸਿੱਖੀ ਵੱਲ ਖਿੱਚਿਆ, ਬਾਣੇ ਪਵਾਏ, ਕਿਰਪਾਨਾਂ ਪਾਈਆਂ, ਮਾਪੇ ਖੁਸ਼ ਹੋ ਗਏ, ਮਾਪੇ ਖੁਸ਼ ਹੋ ਗਏ ਕਿ ਸਾਡੇ ਬੱਚੇ ਸਿੱਖੀ 'ਚ ਬਾਣਾ ਪਾ ਰਹੇ ਨੇ, ਸਿੱਖੀ 'ਚ ਆ ਗਏ ਨੇ। ਹੌਲੀ ਹੌਲੀ ਉਹਨੇ ਉਹਨਾਂ ਦਾ ਬ੍ਰੇਨ ਵਾਸ਼ ਕਰਕੇ ਉਹਨਾਂ ਨੂੰ ਭੰਗ ਪੀਣ 'ਤੇ ਲਾ ਦਿੱਤਾ। ਹੁਣ ਅੱਜ ਇੱਕ ਗਲਾਸ ਭੰਗ ਦਾ ਪੀਓਗੇ, ਅਗਲੇ ਹਫ਼ਤੇ ਇੱਕ ਗਲਾਸ ਭੰਗ ਨੇ ਤੁਹਾਨੂੰ ਉਹ ਇੰਜੋਇਮੈਂਟ ਨਹੀਂ ਦੇਣੀ, ਉਹ ਨਸ਼ਾ ਨਹੀਂ ਦੇਣਾ, ਕਿਉਂਕਿ ਬਾਡੀ ਯੂਜ਼ ਟੂ ਹੋ ਜਾਂਦੀ ਆ। ਡੋਸ ਵਧਾਉਣਾ ਪੈਣਾ। ਅਗਲੇ ਹਫ਼ਤੇ ਉਸ ਬੱਚੇ ਨੇ 2 ਗਲਾਸ ਭੰਗ ਦੇ ਪੀਣੇ ਆ, ਉਹ ਜਿਹੜੀ ਫੀਲਿੰਗ ਉਹਨੂੰ ਆਉਂਦੀ ਆ ਨਸ਼ੇ ਦੀ, ਉਹ ਲੈਣ ਵਾਸਤੇ ਉਹਨੂੰ ਐਡਿਕਸ਼ਨ ਹੋ ਜਾਣੀ ਆ। ਤੀਸਰੇ ਹਫ਼ਤੇ ਉਹਨੇ 3 ਗਲਾਸ ਪੀਣੇ ਆ, ਤੇ ਚੌਥੇ ਹਫ਼ਤੇ ਉਹਨੇ 4 ਗਲਾਸ ਪੀਣੇ ਆ ਉਹੀ ਫੀਲਿੰਗ ਲੈਣ ਵਾਸਤੇ, ਕਿਉਂਕਿ ਉਹਦਾ ਸਿਸਟਮ ਨਮ ਹੋਈ ਜਾ ਰਿਹਾ ਜਿੰਨੀ ਜ਼ਿਆਦਾ ਪੀ ਜਾ ਰਿਹਾ। ਫਿਰ ਇੱਕ ਪੁਆਇੰਟ ਆਉਣਾ ਜਿੱਥੇ ਭੰਗ ਦੇ ਨਾਲ ਉਹ ਕਿੰਨੀ ਕੁ ਪੀ ਲੇਗਾ ਉਹਨੂੰ ਉਹ ਚੀਜ਼ ਫੀਲ ਨਹੀਂ ਹੋ ਰਹੀ, ਪਰ ਹੁਣ ਉਹ ਅਡਿਕਟਡ ਹੋ ਗਿਆ ਉਸ ਫੀਲਿੰਗ ਨੂੰ ਲੈਣ ਵਾਸਤੇ। ਫਿਰ ਉਹ ਭੰਗ ਨੂੰ ਛੱਡ ਕੇ ਹੋਰ ਨਸ਼ਿਆਂ ਦੇ ਦਲਦਲ ਦੇ ਵਿੱਚ ਫਸ ਜਾਂਦਾ ਆ, ਤੇ ਫਸੇ ਆ ਬਹੁਤ ਸਾਰੇ ਲੋਕ। ਜਦੋਂ ਇੱਥੇ ਅਮਰੀਕਾ ਦੇ ਵਿੱਚ ਬਹੁਤ ਸਾਰੇ ਗੁਰਦੁਆਰਿਆਂ ਨੇ ਗਿਆਨੀ ਸ਼ੇਰ ਸਿੰਘ ਨੂੰ ਬੈਨ ਕੀਤਾ ਸੀ, ਉਦੋਂ 8 ਘੰਟੇ ਫੋਨ ਦੇ ਉੱਤੇ 300 ਬੰਦੇ ਦੀ ਮੀਟਿੰਗ ਚੱਲੀ ਸੀ। ਉਹਦੇ ਵਿੱਚ ਉਹ ਪਰਿਵਾਰ ਵੀ ਸ਼ਾਮਿਲ ਸਨ ਜਿਹਨਾਂ ਪਰਿਵਾਰਾਂ ਦੇ ਨਾਲ ਇਹ ਕਾਰੇ ਵਰਤੇ ਨੇ। ਇੱਥੋਂ ਤੱਕ ਮੁੜ ਕੇ ਇਹ ਜਿਹੜੇ ਅੱਜ ਸਿੱਖੀ ਦੇ ਪਹਿਰੇਦਾਰ ਅਖਬਾਰੇ ਨੇ ਨਾ, ਜਿਹੜੇ ਆਪਣੇ ਆਪ ਨੂੰ ਗੁਰੂ ਕੇ ਨਿਹੰਗ ਕਹਿੰਦੇ ਨੇ, ਇਹ ਸਾਡੇ ਬੱਚਿਆਂ ਨੂੰ ਨਸ਼ਿਆਂ ਦੇ ਉੱਤੇ ਤੇ ਬਾਹਰਲੀਆਂ ਧੀਆਂ ਭੈਣਾਂ ਦੇ ਨਾਲ ਗਲਤ ਕਰਮ ਕਰਨ ਵਾਸਤੇ ਵੀ ਉਕਸਾਉਂਦੇ ਨੇ ਤੇ ਉਹਨਾਂ ਨੂੰ ਇਜਾਜ਼ਤ ਦਿੰਦੇ ਨੇ, ਖੁੱਲ੍ਹ ਦਿੰਦੇ ਨੇ। ਇਹ ਗੱਲਾਂ ਵੀ ਸਾਹਮਣੇ ਆਈਆਂ ਨੇ। ਸੋ ਇਹ ਕੀ ਹੋ ਰਿਹਾ ਹੈ ਕਿ ਸਾਡੀ ਜਿਹੜੀ ਸੋਚ ਆ ਉਹ ਬਦਲੀ ਜਾ ਰਹੀ ਹੈ, ਹੌਲੀ ਹੌਲੀ ਸਾਨੂੰ ਨਿਗਲਿਆ ਜਾ ਰਿਹਾ, ਸਾਨੂੰ ਖਾਧਾ ਜਾ ਰਿਹਾ ਇਸ ਤਰੀਕੇ ਦੇ ਨਾਲ। ਜਿਵੇਂ ਆ ਆਪਾਂ ਗੱਲ ਕੀਤੀ ਐਜ਼ਟੈਕਸ ਦੇ ਨਾਲ ਹੋਇਆ, ਉਹਨਾਂ ਦਾ ਬਿਲੀਫ ਸਿਸਟਮ ਚੇਂਜ ਹੋ ਗਿਆ, ਹੁਣ ਉਹ ਬਿਲੀਵ ਨਹੀਂ ਕਰਦੇ ਉਹ ਚੀਜ਼, ਭਾਵੇਂ ਉਹ ਜਿਹੜਾ ਪਹਿਲਾ ਬਿਲੀਫ ਸੀਗਾ ਉਹ ਸਹੀ ਸੀ ਜਾਂ ਗਲਤ ਸੀ ਉਹਦੀ ਗੱਲ ਨਹੀਂ ਹੈ, ਪਰ ਇਹ ਸਿਸਟਮ ਜਿਹੜੇ ਹੈਗੇ ਨੇ ਕਲਚਰ ਦੇ, ਕਮਿਊਨਿਟੀਆਂ ਦੇ ਬਿਲੀਫ ਕਿਵੇਂ ਬਦਲਦੇ ਨੇ। ਇਸੇ ਤਰ੍ਹਾਂ ਬਾਬੇ ਨਾਨਕ ਨੇ ਸਾਨੂੰ ਇੱਕ ਵੱਖਰੀ ਵਿਚਾਰਧਾਰਾ ਦਿੱਤੀ ਸੀ, ਪਰ ਹੌਲੀ ਹੌਲੀ ਹੁਣ ਸਾਡੀ ਵਿਚਾਰਧਾਰਾ ਬ੍ਰਾਹਮਣ ਦੀ ਵਿਚਾਰਧਾਰਾ ਬਣਦੀ ਜਾ ਰਹੀ ਹੈ, ਕਿਉਂਕਿ ਉਹ ਹਰ ਪਾਸਿਓਂ ਸਾਨੂੰ ਉਹ ਚੀਜ਼ ਪਰੋਸ ਰਹੇ ਨੇ, ਉਹੀ ਚੀਜ਼ ਸਾਡੀ ਕਮਿਊਨਿਟੀ ਸੁਣੀ ਜਾ ਰਹੀ ਆ ਤੇ ਉਹ ਆਪਣੇ ਵਿੱਚ ਸਾਨੂੰ ਨਿਕਲੀ ਜਾ ਰਹੀ। ਸੋ ਬੇਸਿਕਲੀ ਇਹੀ ਗੱਲ ਆਪਾਂ ਕੀਤੀ ਆ ਕਿ ਪਹਿਲਾਂ ਉਹ ਸਾਡੀ ਤਾਕਤ ਜ਼ਮੀਨਾਂ ਖੋਹ ਲੈਂਦੇ ਨੇ, ਫਿਰ ਸਾਡੀ ਸੋਚ ਤੇ ਹਮਲਾ ਕਰਦੇ ਨੇ, ਤੇ ਸਿੱਖੀ ਵਿਚਾਰ ਆ ਬ੍ਰਾਹਮਣਵਾਦੀ ਬਦਲਾਵ ਜਿਹੜਾ ਹੈ ਸਾਡੀ ਹੋਂਦ ਨੂੰ ਚੁੱਪ ਚਾਪ ਖਤਮ ਕਰਨ ਦਾ ਹੀ ਇੱਕ ਏਜੰਡਾ ਹੈ। ਇਟਸ ਦੀ ਅਸਿਮੀਲੇਸ਼ਨ ਪ੍ਰੋਸੈਸ ਟੂ ਇਨਸਲੇਵ ਆਵਰ ਮਾਈਂਡਸ ਐਂਡ ਬੇਸਿਕਲੀ ਸਲੋਲੀ ਸਲੋਲੀ ਟੂ ਕਿਲ ਅਸ। ਬਾਹਰੋਂ ਖਾਲੀ ਰਹਿ ਜਾਣੀ ਆ ਆਪਣੀ, ਬਾਹਰੋਂ ਖਾਲੀ ਰਹਿ ਜਾਣੀ ਆ, ਬਾਹਰੋਂ ਬਾਣੇ ਪਾਏ ਆ, ਬਾਹਰੋਂ ਕਿਰਪਾਨਾਂ ਪਾਈਆਂ, ਤੇ ਫਿਰ ਉਹ ਕਿਰਪਾਨਾਂ ਨੇ ਉਹ ਕਿਰਦਾਰਾਂ ਵਾਲੇ ਕੰਮ ਨਹੀਂ ਕਰਨੇ ਜਿਹਨਾਂ ਕੰਮਾਂ ਨੂੰ ਦੁਨੀਆ ਦੇਖ ਕੇ ਆਸ਼ਸ਼ ਕਰਕੇ ਉੱਠੇਗੀ। ਫਿਰ ਕਿਰਦਾਰ ਅੰਦਰੋਂ ਖੋਖਲੇ ਹੋ ਜਾਣੇ ਆ ਬ੍ਰਾਹਮਣਾਂ ਵਰਗੇ ਜੋ ਪੁੱਠੀ ਮੱਤ ਆ, ਤੇ ਫਿਰ ਉਹਨਾਂ ਕਿਰਦਾਰਾਂ ਨੇ ਇਸੇ ਤਰ੍ਹਾਂ ਦੁਨੀਆ ਦੇ ਸਾਹਮਣੇ ਸਿੱਖਾਂ ਦਾ ਨਾਮ ਬਦਨਾਮ ਕਰਨਾ ਹੈ। ਸੋ ਜਿਹੜਾ ਗੁਰਬਾਣੀ ਦਾ ਰੈਵੋਲੂਸ਼ਨਰੀ ਮੈਸੇਜ ਸੀਗਾ ਉਹ ਹੌਲੀ ਹੌਲੀ ਆਪਾਂ ਗੱਲ ਕੀਤੀ ਆ ਬਦਲਿਆ ਜਾ ਰਿਹਾ ਹੈ। ਜਿਹੜੇ ਇਹ ਜਮਦੂਤ ਆਦਿ ਹੈਗੇ ਨੇ ਇਹ ਡਰ ਆ, ਇਹ ਸਾਨੂੰ ਡਰ ਪਾਇਆ ਜਾਂਦਾ ਆ, ਕਿਉਂਕਿ ਫਿਰ ਜਮਦੂਤਾਂ ਤੋਂ ਬਚਣ ਵਾਸਤੇ ਤੁਹਾਨੂੰ ਉਹ ਪਾ ਕੇ ਇਹਨੇ ਦੇਣੇ ਆ, ਜਿਹੜਾ ਪਹੁੰਚਿਆ ਹੋਇਆ, ਜਿਹੜਾ ਮਿਲਿਆ ਹੋਇਆ, ਜਿਹੜਾ ਦੇਖ ਕੇ ਆਇਆ ਆ, ਉਹਨਾਂ ਨੇ ਹੀ ਦੇਣੇ ਨਾ।
ਫਿਰ ਤੁਸੀਂ ਉਹਨਾਂ ਦੇ ਕੋਲ ਜਾਓਗੇ, ਫਿਰ ਉਹ ਤੁਹਾਨੂੰ ਆਪਣੇ ਜਾਲ ਦੇ ਵਿੱਚ ਫਸਾ ਲੈਣਗੇ, ਤੁਹਾਨੂੰ ਲੁੱਟ ਲੈਣਗੇ, ਆਹ ਕਰੋ ਜੀ, ਇੱਦਾਂ ਕਰੋ ਜੀ। ਤੁਸੀਂ ਉਹਨਾਂ ਨਾਲ ਜੁੜ ਗਏ, ਆਬਵੀਅਸਲੀ ਡੋਨੇਸ਼ਨਸ ਵੀ ਦੇਣੀਆਂ, ਪੈਸੇ ਵੀ ਦੇਣੇ, ਟਾਈਮ ਵੀ ਦੇਣਾ, ਤੁਸੀਂ ਉਸ ਬੰਦੇ ਦੇ ਗੁਲਾਮ ਬਣ ਗਏ। ਕਿਉਂ ਜੁੜਿਆ ਜੀ? ਇਹਨੇ ਮੈਨੂੰ ਜਮਦੂਤਾਂ ਤੋਂ ਬਚਾਉਣਾ, ਇਹਨੇ ਮੈਨੂੰ ਨਰਕ 'ਚੋਂ ਜਾਣ ਤੋਂ ਬਚਾ ਲੈਣਾ। ਗੁਰੂ ਨੇ ਤਾਂ ਸਾਨੂੰ ਆਜ਼ਾਦੀ ਦਿੱਤੀ ਸੀ ਕਿ ਇਹਨਾਂ ਜਮਦੂਤਾਂ ਦਾ, ਇਹਨਾਂ ਸਾਰੀਆਂ ਚੀਜ਼ਾਂ ਦਾ, ਸਵਰਗ ਨਰਕ ਦਾ, ਇਹ ਤੋਂ ਆਜ਼ਾਦ ਕਰ ਦਿਆ ਸੀ। ਇਹ ਬੰਧਨ ਪਾਏ ਹੋਏ ਨੇ ਮਾਨਸਿਕ ਗੁਲਾਮੀ ਦੇ, ਜਿਹ ਤੋਂ ਗੁਰੂ ਨਾਨਕ ਪਾਤਸ਼ਾਹ ਨੇ ਆ ਕੇ ਸਾਨੂੰ ਆਜ਼ਾਦ ਕੀਤਾ ਸੀ। ਪਰ ਅੱਜ ਅਸੀਂ ਅਣਜਾਣਪੁਣੇ ਦੇ ਵਿੱਚ ਉਹ ਬੰਧਨ, ਉਹ ਸੰਗਲ ਆਪ ਆਪਣੇ ਗਲਾਂ ਦੇ ਵਿੱਚ ਪਾ ਰਹੇ ਹਾਂ। ਸੋ ਅੱਗੇ ਜਾ ਕੇ ਆਪਾਂ ਗੱਲ ਕਰਦੇ ਹਾਂ, ਜਿਹੜਾ ਇਹਦੇ ਬਾਰੇ ਆਪਾਂ ਗੱਲ ਕਰ ਲਈ ਆ, ਹਿੰਦੂ ਧਰਮ ਦਾ ਜੋ ਨਰਕ ਅਤੇ ਸਵਰਗ ਦਾ ਕਨਸੈਪਟ ਹੈਗਾ ਆ, ਕਿ ਪਿੱਛੇ ਰਹਿ ਰਹੇ ਪਰਿਵਾਰ ਕਿੰਨੇ ਸਹੀ ਢੰਗ ਦੇ ਨਾਲ ਕਰਮ ਕਾਜ, ਸ਼ਰਾਧ ਵਗੈਰਾ ਕਰਦੇ ਨੇ, 12 ਸਾਲ 12 ਮਹੀਨਿਆਂ ਦਾ ਉਹਨਾਂ ਨੇ ਰਸਤਾ ਜਿਹੜਾ ਅਖਤਿਆਰ ਕੀਤਾ, ਕਿਉਂਕਿ ਇੱਕ ਬੰਦੇ ਦੇ ਮਰਨ ਤੋਂ ਬਾਅਦ 12 ਮਹੀਨਿਆਂ ਤੱਕ ਬ੍ਰਾਹਮਣ ਦੀ, ਪੰਡਿਤ ਦੀ ਤਾਂ ਲੋਟਰੀ ਲੱਗੀ ਨਾ, ਕਦੀ ਸ਼ਰਾਧ ਕਰ, ਕਦੀ ਕੋਸ਼ ਕਰ, ਹੁਣ ਤੈਨੂੰ ਆਹ ਦਾਨ ਕਰਨਾ ਪੈਣਾ, ਉੱਥੇ ਤੇਰਾ ਪਿਓ ਰੋਂਦਾ ਹੋਣਾ, ਉਹਨੂੰ ਜਮਦੂਤ ਕੁੱਟਦੇ ਹੋਣੇ ਆ, ਉਹਨੂੰ ਆਹ ਵੀ ਦੇ ਦੇ, ਉਹਨੂੰ ਮੰਜਾ ਦੇ ਦੇ, ਉਹਨੂੰ ਰੋਟੀ ਦੇ ਦੇ ਖਾਣ ਨੂੰ ਨਾ। ਸੋ ਇੱਕ ਵਪਾਰ ਆ, ਜਿਸ ਵਪਾਰ ਦੇ ਵਿੱਚ ਲੋਕਾਂ ਦਾ ਸ਼ੋਸ਼ਣ ਹੁੰਦਾ ਆ। ਇੱਥੇ ਅਸੀਂ ਨਾ ਹਿੰਦੂ ਧਰਮ ਨਾਲ ਨਫ਼ਰਤ ਕਰ ਰਹੇ ਹਾਂ, ਨਾ ਸਿੱਖ ਧਰਮ ਨਾਲ ਨਫ਼ਰਤ ਕਰਦੇ ਹਾਂ, ਪਰ ਜਿਹੜੇ ਧਰਮਾਂ ਦੇ ਅੰਦਰ ਇਹ ਗਲਤ ਆਈਡੀਓਲੋਜੀ ਆ, ਉਹ ਤੋਂ ਲੋਕਾਂ ਨੂੰ ਸੁਚੇਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਅਤੇ ਇਹੀ ਬਾਬੇ ਨਾਨਕ ਨੇ ਕੀਤਾ ਹੈ ਕਿ ਭਾਈ ਇਹਨਾਂ ਪਖੰਡੀਆਂ ਦੇ ਜਾਲ ਦੇ ਵਿੱਚ ਫਸ ਕੇ ਐਵੇਂ ਡਰਦੇ ਮਰੇ, ਤੁਸੀਂ ਆਪਣਾ ਆਪ ਨਾ ਲਟਾਓ, ਆਪਣਾ ਸ਼ੋਸ਼ਣ ਨਾ ਕਰਾਓ। ਸੋ ਗੁਰਬਾਣੀ ਜੋ ਸਾਨੂੰ ਇੱਕ ਨਵੀਂ ਸੋਚ ਦਿੰਦੀ ਹੈ, ਇੱਕ ਨਿਆਰੀ ਸੋਚ ਦਿੰਦੀ ਹੈ, ਇਸੇ ਕਰਕੇ ਆਖਿਆ ਸੀ ਨਾ ਕਿ ਨਿਆਰਾ ਧਰਮ ਆ। ਨਿਆਰਾ ਕਿਵੇਂ ਹੋ ਗਿਆ ਜੀ? ਅਸੀਂ ਮੰਨੀ ਸਾਰੀਆਂ ਚੀਜ਼ਾਂ ਉਹੀ ਜਾਂਦੇ ਜਿਹੜੇ ਬਾਕੀ ਧਰਮ ਮੰਨਦੇ ਨੇ। ਆਪਾਂ ਆਮ ਗੱਲ ਕਰਦੇ ਹਾਂ ਕਿ ਸਿੱਖੀ ਇੱਕ ਵਿਲੱਖਣ ਵਿਚਾਰਧਾਰਾ ਆ, ਇਹ ਦੁਨੀਆਂ ਤੋਂ ਵੱਖਰੀ ਆ, ਤੇ ਵੱਖਰੀ ਕਿਵੇਂ ਹੋ ਗਈ ਜੀ? ਅਸੀਂ ਉਹੀ ਚੀਜ਼ਾਂ ਮੰਨੀ ਜਾ ਰਹੇ ਨੇ, ਉਹੀ ਕਰਮਕਾਂਡ ਕਰੀ ਜਾ ਰਹੇ ਹਾਂ, ਤਾਂ ਫਿਰ ਵੱਖਰੇ ਕਿਵੇਂ ਹੋ ਗਏ ਅਸੀਂ? ਗੁਰਬਾਣੀ ਜੋ ਹੈ ਇਹਨਾਂ ਸ਼ਬਦਾਂ ਦੀ, ਜਿਵੇਂ ਧਰਮਰਾਜ ਹੋਇਆ, ਚਿੱਤਰਗੁਪਤ ਹੋਇਆ, ਜਮਦੂਤ ਹੋਇਆ, ਇਹਨਾਂ ਦੀ ਵਰਤੋਂ ਕਰਦੀ ਆ, ਪਰ ਇਹਨਾਂ ਦੇ ਸ਼ਾਬਦਿਕ ਅਰਥਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੰਦੀ ਆ। ਗੁਰੂ ਸਾਹਿਬ ਨੇ ਲੋਕਾਈ ਨੂੰ ਮਰਨ ਤੋਂ ਬਾਅਦ ਖੂਨ ਦੀ ਨਦੀ ਤੋਂ ਨਿਕਲਣ ਤੋਂ ਜਾਂ ਡਰਨ ਤੋਂ ਬਚਾਇਆ ਵੀ ਭਾਈ ਇੱਥੋਂ ਤੁਹਾਨੂੰ ਡਰਨ ਦੀ ਲੋੜ ਨਹੀਂ, ਮਰਨ ਤੋਂ ਬਾਅਦ ਵਿੱਚ ਤੁਸੀਂ ਖੂਨ ਦੀ ਨਦੀ 'ਚ ਜਾਣ 'ਤੇ ਜਿਹੜਾ ਡਰ ਪਾਉਂਦੇ ਨੇ ਤੁਹਾਨੂੰ ਬ੍ਰਾਹਮਣ, ਉਹਦੇ ਬਾਰੇ ਨਾ ਸੋਚੋ। ਸਭ ਤੋਂ ਪਹਿਲਾਂ ਲਾਲਚ ਦੀ ਨਦੀ ਤੋਂ ਡਰੋ ਜਿਹਦੇ ਵਿੱਚ ਤੁਸੀਂ ਅੱਜ ਡੁੱਬ ਰਹੇ ਹੋ। ਫਿਊਚਰ 'ਚ ਕਿਸੇ ਨਦੀ 'ਚ ਡੁੱਬਣਾ ਉਹ ਗੱਲ ਬਾਅਦ 'ਚ ਕਰਿਓ, ਜਿਸ ਨਦੀ 'ਚ ਅੱਜ ਡੁੱਬੀ ਜਾ ਰਹੇ ਹੋ ਵਿਕਾਰਾਂ ਦੀ ਨਦੀ ਦੇ ਵਿੱਚ, ਉਹਦੇ ਵਿੱਚੋਂ ਕਿਵੇਂ ਬਾਹਰ ਆਉਣਾ ਹੈ? ਸੋ ਹੁਣ ਆਪਾਂ ਅੱਗੇ ਗੱਲ ਕਰਦੇ ਹਾਂ ਗੁਰਬਾਣੀ ਦੇ ਸੰਬੰਧ ਵਿੱਚ, ਗੁਰਬਾਣੀ ਦੇ ਸ਼ਬਦਾਂ ਦੀ ਗੱਲ ਕਰਦੇ ਹਾਂ। ਸਾਬਤ ਕਰਾਂਗੇ ਕਿ ਗੁਰਬਾਣੀ ਦੇ ਵਿੱਚ ਇਹਨਾਂ ਸ਼ਬਦਾਂ ਦੀ ਪਰਿਭਾਸ਼ਾ ਜਿਹੜੀ ਹੈਗੀ ਆ, ਉਹ ਮਾਨਸਿਕ ਬੇਸਿਕਲੀ ਇਨਕਲਾਬ ਦੇ ਵਿੱਚੋਂ ਨਿਕਲੀ ਸੋਚ ਹੈ, ਅਤੇ ਇਹਨਾਂ ਸ਼ਬਦਾਂ ਦੀ ਵਰਤੋਂ ਕਰਨ ਦਾ ਮਕਸਦ ਗੁਰੂ ਪਾਤਸ਼ਾਹ ਦਾ ਇਹਨਾਂ ਚੀਜ਼ਾਂ ਦੀ ਹੋਂਦ ਨੂੰ ਕਬੂਲਣਾ ਨਹੀਂ ਹੈ, ਬਲਕਿ ਉਹ ਟਰਮੀਨੋਲੋਜੀ ਵਰਤ ਕੇ ਲੋਕਾਂ ਨੂੰ ਆਪਣਾ ਮੈਸੇਜ ਦੇਣਾ ਹੈ। ਭਗਤ ਕਬੀਰ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕੀ ਫਰਮਾਉਂਦੇ ਨੇ? ਜੇ ਕਿਸੇ ਨੇ ਪੁੱਛਣਾ ਹੋਵੇ ਕਿ ਗੁਰੂ ਗ੍ਰੰਥ ਸਾਹਿਬ ਜੀ ਹੋ, ਗੁਰੂ ਸਾਹਿਬ ਜੀ ਤੁਸੀਂ ਨਰਕ ਅਤੇ ਸਵਰਗ ਬਾਰੇ ਕੀ ਕਹਿੰਦੇ ਹੋ? ਮੇਰੇ ਕੋਲ ਉਹਨਾਂ ਪੁੱਛਿਓ, ਮੈਂ ਕੌਣ ਹੁੰਦਾ ਤੁਹਾਨੂੰ ਦੱਸਣ ਵਾਲਾ? ਮੈਨੂੰ ਤਾਂ ਪਤਾ ਹੀ ਨਹੀਂ, ਨਾ ਆਪਾਂ ਕਦੇ ਮਰੇ ਹਾਂ, ਨਾ ਮੈਂ ਮਰਨ ਤੋਂ ਬਾਅਦ ਵਿੱਚ ਕੁਝ ਦੇਖਿਆ ਆ, ਅਤੇ ਜੇ ਦੇਖ ਵੀ ਲਿਆ ਕਿਤੇ ਬੇਹੋਸ਼ ਬੇਹੋਸ਼ ਹੋ ਗਿਆ ਜਾਂ ਕੁਛ ਹੋ ਗਿਆ, ਕੀ ਗਰੰਟੀ ਆ ਕਿ ਜਿਵੇਂ ਆਪਾਂ ਪਿਛਲੀਆਂ ਕਲਾਸਾਂ ਵਿੱਚ ਵਿਚਾਰ ਕੀਤੀ ਸੀ ਕਿ ਉਹ ਹਲੂਸੀਨੇਸ਼ਨ ਨਹੀਂ ਹੈਗੀ, ਉਹ ਸੱਚੀ ਮੈਂ ਕਿਤੇ ਜਾ ਕੇ ਆਇਆ, ਉਹਦੀ ਕੀ ਗਰੰਟੀ ਆ? ਕੋਈ ਵੀ ਨਹੀਂ ਹੈਗੀ। ਗੁਰੂ ਸਾਹਿਬ ਬਾਣੀ 'ਚ ਕਹਿੰਦੇ, ਕਹਿੰਦੇ ਕਵਨ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੋ ਉਰਾਦੇ, ਕਹਿੰਦੇ ਕਿਹੜਾ ਨਰਕ ਤੇ ਕਿਹੜਾ ਤੁਹਾਡਾ ਵਿਚਾਰਾ ਸਵਰਗ? ਜਿਹੜੇ ਰੱਬ ਦੇ ਪਿਆਰੇ ਨਾ, ਸੰਤਾਂ ਤੋਂ ਭਾਵ ਚੋਲਿਆਂ ਵਾਲੇ ਜਿਹੜੇ ਪਖੰਡੀਆਂ 'ਚ ਸਟੇਜਾਂ ਤੇ ਬੈਠ ਕੇ ਨਾ ਪੋਡਕਾਸਟਾਂ ਤੇ ਬੈਠ ਕੇ ਦਾਅਵੇ ਕਰਦੇ ਆ ਵੀ ਅਸੀਂ ਸੰਤ ਬਣ ਗਏ, ਉਹ ਨਹੀਂ ਜਿਹੜੇ ਸੱਚਮੁੱਚ ਗੁਰੂ ਨਾਲ ਜੁੜ ਗਏ ਆ, ਗੁਰਮੁਖ, ਜਿਹੜੇ ਸੱਤ ਦੀ ਸੰਗਤ ਕਰਨ ਲੱਗ ਪਏ ਨੇ, ਜਿਹੜੇ ਗੁਣਾਂ ਨੂੰ ਕਮਾਉਣ ਲੱਗ ਪਏ ਨੇ ਰੱਬ ਦੇ ਗੁਣਾਂ ਨੂੰ। ਸੰਤ ਸ਼ਬਦ ਦੀ ਡੈਫੀਨੇਸ਼ਨ ਗੁਰਮਤ ਵਿੱਚ ਗੁਣ ਵੀ ਹੈਗੀ ਆ। ਜੇ ਆਪਾਂ ਕਿਸੇ ਨੂੰ ਕਹਿੰਦੇ ਕਿ ਸੰਤ ਆ, ਇਹਦਾ ਮਤਲਬ ਉਹਦੇ ਅੰਦਰ ਰੱਬੀ ਗੁਣ ਚੱਲ ਰਹੇ ਨੇ। ਅੱਜ ਅਸੀਂ ਸੰਤ ਸ਼ਬਦ ਨੂੰ ਵੀ ਇੱਕ ਹੋਰ ਨਿਗਾਹ ਨਾਲ ਦੇਖਦੇ ਹਾਂ, ਬ੍ਰਾਹਮਣ ਦੀ ਨਿਗਾਹ ਨਾਲ, ਵੀ ਉਹ ਤਾਂ ਪਤਾ ਨਹੀਂ ਉਹ 'ਚ ਕੋਈ ਜਾਦੂਈ ਸ਼ਕਤੀਆਂ ਆ ਗਈਆਂ, ਉਹ ਉੱਡ ਵੀ ਸਕਦਾ, ਉਹ ਤਾਂ ਚੰਦ 'ਤੇ ਵੀ ਜਾ ਸਕਦਾ, ਉਹ ਜੀ ਧਰਮਰਾਜ ਕੋਲ ਵੀ ਸਤਿ ਸ਼੍ਰੀ ਅਕਾਲ ਬੁਲਾ ਕੇ ਆ ਸਕਦਾ, ਅਸੀਂ ਉਹਨੂੰ ਸੰਤ ਮੰਨ ਲਿਆ। ਇਹੋ ਜਿਹੇ ਸੰਤਾਂ ਨੂੰ ਬਾਣੀ ਨੇ ਰੱਦ ਕੀਤਾ ਸੀ। ਸੰਤ ਦੀ ਗੁਰਮਤ ਅਨੁਸਾਰ ਡੈਫੀਨੇਸ਼ਨ ਆ, ਉਹ ਬੰਦਾ ਜਿਹਦੇ ਅੰਦਰ ਰੱਬੀ ਗੁਣ ਪ੍ਰਗਟ ਹੋ ਗਏ ਨੇ, ਉਹਦੀ ਜ਼ਿੰਦਗੀ 'ਚੋਂ ਜਦੋਂ ਅਸੀਂ ਦੇਖਦੇ ਹਾਂ ਇੰਨੀ ਸੇਵਾ ਕਰਦੇ ਆ, ਇੰਨਾ ਪ੍ਰਚਾਰ ਕਰ ਰਿਹਾ, ਇੰਨਾ ਲੋਕਾਂ ਦੀ ਮਦਦ ਕਰ ਰਿਹਾ, ਕੀ ਕਰ ਰਿਹਾ, ਗੁਣ ਕਮਾ ਰਿਹਾ, ਉਹਨੂੰ ਗੁਰਬਾਣੀ ਨੇ ਸੰਤ ਆਖਿਆ। ਸੋ ਗੁਰੂ ਪਾਤਸ਼ਾਹ ਜੀ ਕਹਿੰਦੇ ਕਿਹੜਾ ਨਰਕ, ਕਿਆ ਨਰਕ, ਕਿਆ ਸੁਰਗ, ਸੰਤਨ ਦੋ ਉਰਾਦੇ, ਕਹਿੰਦੇ ਅਸੀਂ ਤਾਂ ਦੋਨੇ ਰੱਦ ਕਰ ਦਿੱਤੇ ਆ। ਹੁਣ ਇੱਕ ਲਾਈਨ ਦੇ ਵਿੱਚ ਤੁਹਾਡੇ ਮਨ ਦੇ ਵਿੱਚ ਗੁਰਬਾਣੀ ਦਾ ਕੰਸੈਪਟ ਕਲੀਅਰ ਹੋ ਜਾਣਾ ਚਾਹੀਦਾ, ਜੇ ਆਪਾਂ ਨੂੰ ਗੁਰਬਾਣੀ ਤੇ ਵਿਸ਼ਵਾਸ ਆ। ਕਹਿੰਦੇ ਅਸੀਂ ਤਾਂ ਦੋਨੇ ਰੱਦ ਕਰਦੇ, ਹੁਣ ਰੱਦ ਕਰਨ ਦਾ ਅਰਥ ਕੀ ਹੁੰਦਾ ਤੁਸੀਂ ਆਪ ਸੋਚ ਲਿਓ, ਵੀ ਕੋਈ ਚੀਜ਼ ਮੈਂ ਰੱਦ ਕਰਤੀ ਆ, ਮੈਂ ਨਹੀਂ ਮੰਨਦਾ ਇਸ ਚੀਜ਼ ਨੂੰ, ਇਹਦਾ ਅਰਥ ਇਹੀ ਨਿਕਲੇਗਾ। ਜੇ ਕੋਈ ਹੋਰ ਅਰਥ ਨਿਕਲਦਾ ਹੋਏਗਾ ਤਾਂ ਮੈਨੂੰ ਤੁਸੀਂ ਸਮਝਾ ਦਿਓ। ਦੋਨੇ ਰੱਦ ਕਰਤੇ ਭਾਈ, ਅਸੀਂ ਨਹੀਂ ਮੰਨਦੇ, ਸਾਨੂੰ ਕੋਈ ਇੱਛਾ ਨਹੀਂ ਹੈਗੀ ਸਵਰਗ ਜਾਣ ਦੀ, ਸਾਨੂੰ ਕੋਈ ਇੱਛਾ ਨਹੀਂ ਹੈਗੀ ਤੁਹਾਡੇ ਨਰਕਾਂ ਦੇ ਵਿੱਚੋਂ ਡਰ ਕੇ ਤੁਹਾਡੇ ਕਹੇ ਅਨੁਸਾਰ ਕਰਮਕਾਂਡ ਕਰਨ ਦੀ, ਕਿਉਂ ਨਹੀਂ ਹੈਗੀ? ਕਹਿੰਦੇ ਹਮ
ਕਿਸੇ ਵੀ ਕਾਣ ਭਾਵ ਕਿਸੇ ਵੀ ਡਰ ਜਾਂ ਕਿਸੇ ਦੀ ਮੁਥਾਜੀ ਨਹੀਂ ਰੱਖਦਾ, ਕਿਸੇ ਵੀ ਚੀਜ਼ ਤੋਂ ਡਰਦਾ ਨਹੀਂ। ਮੈਂ ਨਹੀਂ ਡਰਦਾ ਤੁਹਾਡੇ ਨਰਕਾਂ 'ਚ। ਮੇਰੇ ਗੁਰੂ ਨੇ ਮੈਨੂੰ ਗੱਲ ਕਲੀਅਰ ਕਰਤੀ, ਰੱਦ ਕਰਤੀ ਅਸੀਂ ਦੋਨੇ। ਸਾਰੀ ਦੁਨੀਆ ਲੱਗੀ ਆ ਜੀ ਮੈਂ ਸਵਰਗ ਨੂੰ ਜਾਣਾ, ਮੈਂ ਸਵਰਗ ਨੂੰ ਜਾਣਾ, ਸਾਰਾ ਜ਼ੋਰ ਕ੍ਰਿਸ਼ਨਾ ਦਾ ਲੱਗਾ ਸਵਰਗ 'ਚ ਜਾਣਾ। ਵੱਡੇ ਵੱਡੇ ਬੋਰਡ ਹਾਈਵਿਆਂ ਦੇ ਉੱਤੇ ਲੱਗੇ ਹੁੰਦੇ ਆ, ਤੁਸੀਂ ਨਰਕ 'ਚ ਜਾਓਗੇ ਜਾਂ ਜੀ ਤੁਸੀਂ ਸਵਰਗ 'ਚ ਜਾਓਗੇ, ਪਤਾ ਕਰਨ ਵਾਸਤੇ ਇਸ ਫੋਨ 'ਤੇ ਫੋਨ ਨੰਬਰ ਡਾਇਲ ਕਰੋ। ਜੇ ਤੁਸੀਂ ਈਸਾ ਮਸੀਹ ਨੂੰ ਨਹੀਂ ਮੰਨਿਆ ਤੁਸੀਂ ਨਰਕਾਂ 'ਚ ਜਾਓਗੇ, ਡਰ ਪਾਇਆ ਜਾ ਰਿਹਾ। ਗੁਰਬਾਣੀ ਕਹਿੰਦੀ ਅਸੀਂ ਮੰਨਦੇ ਨਹੀਂ ਭਾਈ ਤੁਹਾਡੇ ਨਰਕ ਨੂੰ, ਅਸੀਂ ਡਰਦੇ ਹੀ ਨਹੀਂ। ਹਮ ਕਾਹੂ ਕੀ ਕਾਣ ਨਾ ਕੱਢਤੇ, ਅਸੀਂ ਨਹੀਂ ਭਾਈ ਤੁਹਾਡੇ ਕਿਸੇ ਚੀਜ਼ ਤੋਂ ਡਰਦੇ। ਆਪਣੇ ਗੁਰਪ੍ਰਸਾਦੇ, ਮੇਰਾ ਹੰਕਾਰ ਨਹੀਂ ਆ, ਮੇਰੇ ਗੁਰੂ ਦੀ ਕਿਰਪਾ ਹੋਈ, ਮੇਰੇ ਗੁਰੂ ਨੇ ਮੈਨੂੰ ਸੱਚੀ ਗੱਲ ਸਮਝਾ ਦਿੱਤੀ ਆ, ਇਸ ਕਰਕੇ ਸਾਨੂੰ ਕੋਈ ਇਸ ਚੀਜ਼ ਦਾ ਨਾ ਡਰ ਆ, ਨਾ ਸਾਨੂੰ ਸਵਰਗ ਦਾ ਲਾਲਚ ਆ ਤੁਹਾਡੇ ਦਾ। ਕਿੰਨੀ ਵੱਡੀ ਕ੍ਰਾਂਤੀਕਾਰੀ ਸੋਚ ਗੁਰਬਾਣੀ ਨੇ, ਗੁਰੂ ਪਾਤਸ਼ਾਹ ਨੇ ਸਾਨੂੰ ਦਿੱਤੀ ਆ। ਤੇ ਗੁਰਬਾਣੀ ਵਿੱਚ ਭਗਤ ਕਬੀਰ ਜੀ ਇੱਕ ਹੋਰ ਬਚਨ ਫਰਮਾਨ ਕਰਦੇ ਨੇ, ਕਹਿੰਦੇ ਨੇ ਸਵਰਗ ਬਾਸ ਨਾ ਬਾਂਛੀ ਹੈ। ਸਵਰਗ ਤੋਂ ਭਾਵ ਸਵਰਗ, ਬਾਸ ਤੋਂ ਮੱਚ ਉਹਦੇ ਵਿੱਚ ਵਸਣਾ, ਬਾਂਛੀ ਹੈ ਭਾਵ ਇੱਛਾ ਰੱਖਣੀ। ਕਹਿੰਦੇ ਅਸੀਂ ਤਾਂ ਸਵਰਗ ਦੇ ਵਿੱਚ ਵਾਸ ਕਰਨ ਦੀ ਇੱਛਾ ਹੀ ਨਹੀਂ ਰੱਖਦੇ। ਆਹ ਗੁਰਸਿੱਖ ਦਾ ਮਾਇੰਡਸੈਟ ਹੋਣਾ ਚਾਹੀਦਾ ਹੈ। ਜਿਹੜਾ ਕਹਿੰਦਾ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਨਾ, ਜਿਹੜਾ ਕਹਿੰਦਾ ਗੁਰੂ ਗ੍ਰੰਥ ਸਾਹਿਬ ਮੇਰੇ ਗੁਰੂ ਨੇ ਤੇ ਮੈਂ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਹਾਂ, ਜਿਹੜਾ ਕਹਿੰਦਾ ਮੈਂ ਬਾਬੇ ਨਾਨਕ ਦਾ ਸਿੱਖ ਹਾਂ, ਇੱਥੇ ਭਾਵੇਂ ਭਗਤਾਂ ਦੀ ਬਾਣੀ ਆ, ਬਾਬਾ ਨਾਨਕ ਇਹ ਬਾਣੀ ਦੇ ਨਾਲ ਸਹਿਮਤ ਆ, 35 ਦੇ 35 ਮਹਾਂਪੁਰਖ ਐਗਰੀ ਕਰਦੇ ਨੇ ਜੋ ਭਗਤ ਕਬੀਰ ਜੀ ਨੇ ਕਿਹਾ, ਉਹਨਾਂ ਦੀ ਸੋਚ ਵੀ ਸੇਮ ਆ। ਬਾਬਾ ਨਾਨਕ ਕਹਿੰਦਾ ਮੈਂ ਤਾਂ ਸਵਰਗ ਦੀ ਆਸ ਹੀ ਨਹੀਂ ਰੱਖਦਾ, ਸਵਰਗ ਬਾਸ ਨਾ ਬਾਂਛੀ ਹੈ। ਤੇ ਬਾਬਾ ਨਾਨਕ ਜੀ, ਭਗਤ ਕਬੀਰ ਜੀ, ਤੁਹਾਨੂੰ ਡਰ ਨਹੀਂ ਲੱਗਦਾ ਨਰਕਾਂ 'ਚ ਜਾਣ ਤੋਂ? ਕਹਿੰਦੇ ਡਰੇ ਆ ਨਾ ਨਰ, ਡਰੀ ਆ ਨਾ ਨਰਕ ਨਿਵਾਸ। ਨਰਕ ਦੇ ਵਿੱਚ ਨਿਵਾਸ ਹੋਣ ਦਾ ਡਰ ਜਿਹੜਾ ਤੁਹਾਨੂੰ ਲੋਕਾਂ ਨੂੰ ਪਾਇਆ ਹੋਇਆ ਨਾ, ਮੈਨੂੰ ਡਰ ਹੀ ਹੈ ਨਹੀਂ। ਕਿਉਂ ਜੀ? ਕਹਿੰਦੇ ਹੋਣਾ ਹੈ ਸੋ ਹੋਈ ਹੈ, ਮਨੇ ਨਾ ਕੀਜੇ ਆਸ। ਅਸੀਂ ਤਾਂ ਰੱਬ 'ਤੇ ਭਰੋਸਾ ਰੱਖਿਆ, ਉਹ ਮੁੜ ਕੇ ਜੋ ਹੋਣਾ ਹੋ ਹੀ ਜਾਣਾ, ਉਹਨੇ ਜਿੱਥੇ ਸਾਨੂੰ ਲੈ ਜਾਣਾ ਲੈ ਹੀ ਜਾਣਾ, ਉਹਦੇ ਨਾਲ ਪਿਆਰ ਕਰਦੇ ਹਾਂ, ਉਹਦੇ 'ਤੇ ਭਰੋਸਾ ਰੱਖਦੇ ਹਾਂ, ਸਾਨੂੰ ਨਾ ਕੋਈ ਡਰ ਆ ਨਾ ਸਾਨੂੰ ਕੋਈ ਲਾਲਚ ਆ, ਜਿੱਥੇ ਮਾਲਕ ਰੱਖੇ ਉੱਥੇ ਅਸੀਂ ਖੁਸ਼ ਹਾਂ। ਕਿੰਨੀ ਤਕੜੀ ਸੋਚ ਗੁਰਬਾਣੀ ਨੇ ਸਾਨੂੰ ਦਿੱਤੀ ਹੈ। ਇਹ ਸੋਚ ਆ ਜਿਹੜੀ ਸਾਨੂੰ ਨਿਰਭਉ ਬਣਾਉਂਦੀ ਹੈ। ਆਪਾਂ ਉਹ ਰੋਜ਼ ਪੜ੍ਹਦੇ ਹਾਂ ਨਾ ਨਿਰਭਉ ਮੂਲ ਮੰਤਰ, ਕਈ 101 ਮਾਲਾ ਲੈ ਕੇ ਫੜ ਜਾਂਦੇ ਨੇ ਵੀ ਮੈਂ 101 ਵਾਰੀ ਮੂਲ ਮੰਤਰ ਦਾ ਜਾਪ ਕੀਤਾ ਆ, ਪਰ ਭਾਈ ਨਿਰਭਉ ਤਾਂ ਹੋਇਆ ਨਹੀਂ, ਨਰਕ ਤੋਂ ਤਾਂ ਹਜੇ ਵੀ ਡਰੀ ਜਾਂਦਾ। ਤੇ ਜਿਸ ਬਾਣੀ ਦਾ ਜਾਪ ਕਰ ਰਿਹਾ ਉਹ ਕਹਿੰਦੇ ਡਰੀ ਹੈ ਨਾ ਨਰਕ ਨਿਵਾਸ, ਸਿੱਖ ਤਾਂ ਡਰਦਾ ਹੀ ਨਹੀਂ ਨਰਕਾਂ 'ਚ ਜਾਣ ਤੋਂ। ਤੇ ਅਸੀਂ ਬਾਬਿਆਂ ਕੋਲ ਜਾਂਦੇ ਹਾਂ, ਅਸੀਂ ਇਹੋ ਜਿਹੇ ਸੰਤਾਂ ਮਹਾਂਪੁਰਸ਼ਾਂ ਕੋਲ ਜਾਂਦੇ ਹਾਂ ਜੀ ਸਾਨੂੰ ਨਰਕ 'ਚ ਨਾ ਜਾਵੇ, ਸਾਨੂੰ ਸਵਰਗ ਦੀ ਟਿਕਟ ਦੇ ਦਿਓ, ਸਾਨੂੰ ਸੁੱਖ ਦੇ ਦਿਓ। ਸੋ ਬਾਣੀ ਨੇ ਬੜਾ ਕਲੀਅਰ ਕਰ ਦਿੱਤਾ, ਇਹਨਾਂ ਦੋਨਾਂ ਪੰਕਤੀਆਂ ਤੋਂ ਹੀ ਮੇਰਾ ਖਿਆਲ ਆਪਣੇ ਸਾਰੇ ਭਰਮ ਭੁਲੇਖੇ ਦੂਰ ਹੋ ਜਾਣੇ ਚਾਹੀਦੇ ਆ। ਸਵਰਗ ਬਾਸ ਨਾ ਬਾਂਛੀਏ, ਡਰੀ ਨਾ ਨਰਕ ਨਿਵਾਸ, ਹੋਣਾ ਹੈ ਸੋ ਹੋਈ ਹੈ, ਮਨੇ ਨਾ ਕੀਜੇ ਆਸ। ਇੱਕ ਕਹਾਵਤ ਆ ਕਹਿੰਦੇ ਜਿਹੜਾ ਮੈਸਸ ਆ ਨਾ, ਮੈਸਸ ਆਰ ਕੰਟਰੋਲ ਥਰੂ ਅ ਕੈਰਟ ਐਂਡ ਅ ਸਟਿਕ ਮੈਥਡ। ਇੱਕ ਤਰੀਕਾ ਆ ਚਲਾਕ ਲੋਕਾਂ ਨੇ ਲੱਭ ਲਿਆ ਲੋਕਾਂ ਨੂੰ ਕੰਟਰੋਲ ਕਰਨ ਦਾ। ਉਹ ਕਹਿੰਦੇ ਜਾਂ ਗਾਜਰ ਦੇ ਦਿਓ ਤੇ ਜਾਂ ਡੰਡਾ, ਦੋ ਚੀਜ਼ਾਂ ਆ, ਗਾਜਰ ਤੋਂ ਭਾਵ ਆ ਲਾਲਚ ਤੇ ਡੰਡੇ ਤੋਂ ਭਾਵ ਹੈ ਡਰ। ਜਾਂ ਸਵਰਗ ਦਾ ਲਾਲਚ ਦੇ ਦਿਓ ਤੇ ਜਾਂ ਨਰਕ ਦਾ ਡਰ ਦੇ ਦਿਓ, ਤੇ ਬੰਦਿਆਂ ਨੂੰ ਜਿੱਦਾਂ ਮਰਜ਼ੀ ਕੰਟਰੋਲ ਕਰ ਲਓ, ਤੈਨੂੰ ਨਰਕ 'ਚ ਬਚਣ ਵਾਸਤੇ ਆਹ ਕਰਨਾ ਪਊਗਾ, ਤੈਨੂੰ ਸਵਰਗ 'ਚ ਜਾਣ ਵਾਸਤੇ ਆਹ ਕਰਨਾ ਪਊਗਾ। ਆ ਪਿੱਛੇ ਜੇ ਖਬਰ ਦੇਖੀ ਸੀਗੀ, ਇਹ ਮੈਨੂੰ ਹੁਣ 100% ਨਹੀਂ ਪਤਾ ਸੱਚ ਆ ਕਿ, ਪਰ ਕਾਫੀ ਵਾਇਰਲ ਹੋਈ ਸੀਗੀ ਕ੍ਰਿਸਚੀਅਨਿਟੀ ਦੇ ਵਿੱਚ। ਮੈਕਸੀਕੋ ਦੇ ਵਿੱਚ ਇੱਕ ਪਾਦਰੀ ਸੀਗਾ, ਉਹਨੇ ਇੱਥੋਂ ਤੱਕ ਕਹਿ ਦਿੱਤਾ ਆਪਣੇ ਜਿਹੜੇ ਚਰਚ ਦੇ ਮੈਂਬਰ ਸੀਗੇ ਕਿ ਕਹਿੰਦੇ ਜਿਹਨੇ ਸਵਰਗ ਦੇ ਵਿੱਚ ਪਹਿਲਾਂ ਬੁਕਿੰਗ ਕਰਾਉਣੀ ਆ ਨਾ, ਮੈਨੂੰ ਇੰਨੇ ਪੈਸੇ ਦੇ ਦੇਵੇ, ਮੇਰੀ ਪਹੁੰਚ ਹੈਗੀ ਆ, ਮੈਂ ਬੁਕਿੰਗ ਕਰਾ ਕੇ ਤੁਹਾਡਾ ਕਮਰਾ ਲੈ ਦੂੰਗਾ ਉੱਥੇ। ਤੇ ਅੰਨੀ ਸ਼ਰਧਾ, ਅੰਨੇ ਲੋਕ ਜਿਹਨਾਂ ਦਾ ਮਨ ਹੁਣ ਫਸਿਆ ਹੋਇਆ ਆ ਅਗਿਆਨਤਾ ਦੇ ਵਿੱਚ, ਉਹ ਉਸ ਪਾਦਰੀ ਨੂੰ ਪੈਸੇ ਦੇ ਦੇ ਕੇ ਨਰਕਾਂ ਦੀ ਟਿਕਟ ਬੁੱਕ ਕਰਾ ਰਹੇ ਸੀ। ਬਹੁਤ ਵਾਇਰਲ ਹੋਈ ਸੀ ਇੱਕ 2 ਸਾਲ ਪਹਿਲਾਂ ਖਬਰ ਇਹ। ਹੁਣ ਗੁਰਬਾਣੀ ਕੀ ਕਰਦੀ ਆ, ਬੇਸਿਕਲੀ ਬਾਈ ਡ੍ਰਾਪਿੰਗ ਦੀ ਐਂਗਜ਼ਾਇਟੀ ਆਫ ਵਟ ਹੈਪਨਸ ਆਫਟਰ ਡੈਥ, ਹੋਣਾ ਹੈ ਸੋ ਹੋਈ ਹੈ, ਦ ਮਾਇੰਡ ਇਜ਼ ਇਮੀਡੀਏਟਲੀ ਫਰੀਡ ਫਰਮ ਦ ਚੇਨਸ ਆਫ ਪ੍ਰੀਸਟਸ ਆਫ ਰਿਚੁਅਲਸ ਐਂਡ ਫਿਊਚਰ ਬੇਸਡ ਰਿਲੀਜੀਅਸ ਬਲੈਕਮੇਲ। ਜੇ ਅਸੀਂ ਗੁਰਬਾਣੀ ਦੀਆਂ ਆਹ 2 ਪੰਕਤੀਆਂ ਮੰਨ ਕੇ ਆਪਣੀ ਜ਼ਿੰਦਗੀ 'ਚ ਕਮਾ ਲਈਏ ਕਿ ਅੱਜ ਤੋਂ ਬਾਅਦ ਮੈਂ ਡਰਦਾ ਹੀ ਨਹੀਂ ਨਰਕ 'ਚ ਜਾਣ ਤੋਂ, ਜਿਹੜਾ ਮਰਜ਼ੀ ਮੈਨੂੰ ਡਰਾਈ ਜਾਵੇ, ਮੇਰੇ ਗੁਰੂ ਨੇ ਕਹਿ ਤਾ, ਟੈਨਸ਼ਨ ਨਾ ਲੈ, ਤੂੰ ਸੱਚਾ ਆਪਣੇ ਗੁਰਬਾਣੀ ਨਾਲ ਜੁੜ, ਆਪਣੇ ਵੱਲੋਂ ਸੱਚ 'ਤੇ ਤੁਰਨ ਦਾ ਤੁਰਨ ਲਈ ਯਤਨ ਕਰ, ਗੁਣਾਂ ਨੂੰ ਕਮਾਉਣ ਦਾ ਯਤਨ ਕਰ। ਮੈਂ ਤਾਂ ਗੁਰੂ ਦੇ ਆਖੇ ਲਾਗੇ ਗੁਰਮਤ ਦੀ ਕਸਵੱਟੀ ਦੇ ਉੱਤੇ ਪਹਿਰਾ ਦੇਣ ਦੀ ਕੋਸ਼ਿਸ਼ ਕਰ ਰਿਹਾ, ਅਸੀਂ ਡਰਦੇ ਨਹੀਂ, ਸਾਨੂੰ ਪਰਵਾਹ ਹੀ ਨਹੀਂ ਹੈਗੀ। ਉਸ ਬੰਦੇ ਦੇ ਅੰਦਰੋਂ ਨਰਕਾਂ ਦਾ ਸਵਰਗਾਂ ਦਾ ਡਰ ਲਾਲ ਚੱਕਿਆ ਜਾਵੇਗਾ, ਕੋਈ ਵੀ ਬਾਬਾ ਕੋਈ ਵੀ ਮਨੁੱਖ ਉਹਨੂੰ ਆਪਣੇ ਜਾਲ ਵਿੱਚ ਫਸਾ ਹੀ ਨਹੀਂ ਸਕੇਗਾ। ਉਹ ਯਾਦ ਹੋ ਗਿਆ, ਉਹ ਮੁਕਤ ਹੋ ਗਿਆ, ਗੁਰਮਤ ਦੀ ਮੁਕਤੀ ਦੇ ਉੱਤੇ ਵੀ ਆਪਾਂ ਇਹ ਕਲਾਸ ਲਾਵਾਂਗੇ। ਉਹ ਮੁਕਤ ਹੋ ਗਿਆ, ਇਹ ਬੰਧਨ ਪਾਏ ਹੋਏ ਆ ਇਹਨਾਂ ਪਾਂਡਿਆਂ ਨੇ ਜਿਹੜੇ ਤੁਹਾਨੂੰ ਬੰਨ ਕੇ ਰੱਖਦੇ ਆ ਇਹਨਾਂ ਦੇ ਕਰਮ ਕਾਂਡਾਂ ਦੇ ਨਾਲ, ਇਹੋ ਜਿਹੇ ਡਰਾਂ ਦੇ ਵਿੱਚ, ਲਾਲਚ ਦੇ ਵਿੱਚ, ਸਵਰਗ ਦਾ ਲਾਲਚ। ਜਿਹੜਾ ਗੁਰਸਿੱਖ ਆ ਉਹ ਸਾਰੇ ਬੰਧਨ ਤੋੜ ਦਿੰਦਾ, ਬੰਧਨ ਮੁਕਤ ਹੋ ਜਾਂਦਾ ਆ। 2 ਪੰਕਤੀਆਂ ਨੇ ਤੁਹਾਨੂੰ ਮੁਕਤੀ ਦੇ ਦੇਣੀ ਆ, 2 ਪੰਕਤੀਆਂ ਨੇ, ਆਇਆ ਇਸ ਡਰ ਤੋਂ, ਇਹਨਾਂ ਲਾਲਚਾਂ ਤੋਂ। ਜੇ ਅਸੀਂ ਮੰਨ ਲਈਏ, ਗੱਲ ਮੰਨਣ 'ਤੇ ਆਉਣੀ ਹੈ, ਸੁਣ ਤਾਂ ਲਿਆ, ਸੁਣਿਆ ਮੰਨਿਆ, ਮਨ ਕੀਤਾ। ਸੋ ਐਗਜ਼ਾਮਪਲ ਲੈ ਲਈਏ ਹੁਣ। ਇੱਕ ਵਿਅਕਤੀ ਰੋਜ਼ ਗੁਰਦੁਆਰੇ ਦੇ ਵਿੱਚ ਝਾੜੂ ਦੀ ਸੇਵਾ ਕਰਦਾ,
ਜੇ ਤਾਂ ਉਹ ਇਹ ਸੋਚ ਕੇ ਸੇਵਾ ਕਰ ਰਿਹਾ ਕਿ ਭਾਈ ਇਹ ਸੇਵਾ ਮੇਰੀ ਇਸ ਸੇਵਾ ਦੇ ਨਾਲ ਮੇਰੀ ਸਵਰਗ 'ਚ ਜਗ੍ਹਾ ਪੱਕੀ ਹੋ ਜੂਗੀ, ਆਸ ਕਰ ਲਈ ਨਾ ਉੱਥੇ ਇੱਕ ਫਿਜ਼ੀਕਲ ਪਲੇਸ 'ਤੇ ਜਾਣ ਦੀ, ਸਵਰਗ ਵਿੱਚ ਜਾਣ ਦੀ, ਮੈਂ ਤਾਂ ਕਰ ਰਿਹਾ ਮੈਂ ਸਵਰਗ 'ਚ ਜਾਣਾ, ਨਰਕ 'ਚ ਨਾ ਕਿਤੇ ਜਾਵਾਂ। ਉਹਦੇ ਅੰਦਰ ਨਰਕ 'ਚ ਜਾਣ ਦਾ ਡਰ ਵੀ ਹੈਗਾ ਅਤੇ ਉਹਦੇ ਅੰਦਰ ਸਵਰਗ 'ਚ ਜਾਣ ਦੀ ਲਾਲਚ ਵੀ ਹੈਗਾ ਆ, ਜਾਲ ਦੇ ਵਿੱਚ ਫਸਿਆ ਹੋਇਆ ਉਹ। ਪਰ ਜੇਕਰ ਉਹ ਸਿਰਫ ਇਸ ਲਈ ਸੇਵਾ ਕਰ ਰਿਹਾ ਕਿ ਗੁਰੂ ਨੂੰ ਮੈਂ ਪਿਆਰ ਕਰਦਾ ਹਾਂ, ਸੰਗਤ ਦੀ ਜਗ੍ਹਾ ਨੂੰ ਮੈਂ ਸਾਫ਼ ਰੱਖਣਾ ਆ, ਠੀਕ ਹੈ ਨਾ, ਇਹ ਸਾਰਾ ਸੰਸਾਰ ਮੇਰਾ ਹੀ ਘਰ ਆ, ਤਾਂ ਰੱਬ ਨੂੰ ਯਾਦ ਕਰਦਿਆਂ, ਗੁਰੂ ਕੀ ਸੰਗਤ ਗੁਰਸਿੱਖਾਂ ਨਾਲ ਪ੍ਰੇਮ ਭਾਵਨਾ ਵਿੱਚ ਵਿਚਰਦਿਆਂ ਹੋਇਆਂ, ਜਾਂ ਆਪਣੇ ਸੰਸਾਰ ਦੇ ਵਿੱਚ ਹੋਰ ਵੀ ਭਾਵੇਂ ਧਰਮ ਦੇ ਲੋਕ ਹੈਗੇ ਉਹਨਾਂ ਨਾਲ ਇਸ ਤਰੀਕੇ ਨਾਲ ਵਿਹਾਰ ਕਰਦਾ ਆ, ਤਾਂ ਉਹ ਪੂਰੀ ਤਰ੍ਹਾਂ ਯਾਦ ਹੋ ਗਿਆ ਆ। ਮਨ ਹੈ ਨਾ ਕਿ ਜੇ ਆਸ, ਗੁਰੂ ਸਾਹਿਬ ਕਹਿੰਦੇ ਮਨ 'ਚ ਆਸ ਨਾ ਰੱਖੀ, ਮੈਂ ਸੇਵਾ ਕਰ ਰਿਹਾ, ਮੈਂ ਇੰਨੇ ਪਾਠ ਕਰ ਰਿਹਾ, ਮੈਨੂੰ ਸਵਰਗ ਮਿਲਣਗੇ ਜੀ, ਮੈਨੂੰ ਨਰਕਾਂ 'ਚ ਤੂੰ ਬਚਾ ਲਏਗਾ ਅੱਗੇ ਜਾਣ ਵਾਲੇ, ਜਦੋਂ ਤੇਰੇ ਅੰਦਰੋਂ ਇਹ ਆਸ ਨਿਕਲਗੀ ਉਦੋਂ ਤੇਰੀ ਸੇਵਾ ਪ੍ਰਵਾਨ ਹੋਣੀ ਹੈ, ਉਦੋਂ ਤੇਰੀ ਪੜ੍ਹੀ ਹੋਈ ਬਾਣੀ ਪ੍ਰਵਾਨ ਹੋਏਗੀ, ਫਿਰ ਮੈਨੂੰ ਪਤਾ ਲੱਗੇਗਾ ਕਿ ਤੂੰ ਸੱਚੀ ਮੇਰੇ ਨਾਲ ਪਿਆਰ ਕਰਦਾ ਆ, ਐਵੇਂ ਮੈਨੂੰ ਵਰਤ ਕੇ ਕਿਸੇ ਜਗ੍ਹਾ ਤੇ ਜਾਣ ਦੀ ਕੋਸ਼ਿਸ਼ ਨਹੀਂ ਕਰ ਰਿਹਾ। ਅਸੀਂ ਤਾਂ ਗੁਰੂ ਨੂੰ ਵਰਤ ਰਹੇ ਹਾਂ ਨਾ, ਅਸੀਂ ਇੱਥੋਂ ਜਾਣਾ ਜੀ ਬਠਿੰਡੇ, ਵਰਤ ਲਓ ਕਿਸੇ ਨਾ ਕਿਸੇ ਨੂੰ, ਠੀਕ ਹੈ ਜੀ, ਕੀ ਕਰਨਾ ਪਊਗਾ, ਜਿਹਨੂੰ ਵਰਤਿਆ ਉਹਦੇ ਨਾਲ ਪਿਆਰ ਥੋੜ੍ਹੀ ਹੈਗਾ, ਪਿਆਰ ਤਾਂ ਸੀਗਾ ਮੈਂ ਆਪਣੀ ਡੈਸਟੀਨੇਸ਼ਨ ਤੇ ਪਹੁੰਚ ਜਾਵਾਂ, ਮੁੜ ਕੇ ਤੂੰ ਕੌਣ ਤਾਂ ਮੈਂ ਕੌਣ, ਮੈਂ ਤਾਂ ਸ਼ਰਾਬਾਂ ਪੀਣੀਆਂ, ਨਦੀਆਂ ਦੇ ਵਿੱਚੋਂ ਦੁੱਧ ਪੀਊਂਗਾ, ਸ਼ਹਿਦ ਪੀਊਂਗਾ ਤੇ ਹੂਰਾਂ ਦੇ ਆਨੰਦ ਮਾਣੂੰਗਾ, ਇਹ ਤਾਂ ਟ੍ਰਾਂਜੈਕਸ਼ਨ ਹੋ ਗਿਆ, ਇੱਥੇ ਤਾਂ ਪਿਆਰ ਹੈ ਹੀ ਨਹੀਂ। ਪਰ ਜਦੋਂ ਅਸੀਂ ਗੁਰਬਾਣੀ ਦੇ ਆਖੇ ਲੱਗਦੇ ਹਾਂ, ਗੁਰਬਾਣੀ ਨੂੰ ਮੰਨ ਲੈਂਦੇ ਹਾਂ, ਮਰਨ ਤੋਂ ਬਾਅਦ ਕੀ ਹੋਵੇਗਾ ਇਹਦੀ ਚਿੰਤਾ ਬੰਦਾ ਛੱਡ ਦਿੰਦਾ, ਹੋਣਾ ਹੈ ਸੋ ਹੋਈ ਹੈ, ਕੋਈ ਗੱਲ ਨਹੀਂ, ਅਸੀਂ ਗੁਰੂ 'ਤੇ ਭਰੋਸਾ ਰੱਖ ਦਿੱਤਾ, ਗੁਰੂ ਦੇ ਉੱਤੇ ਸਭ ਕੁਝ ਛੱਡ ਦਿੱਤਾ, ਹੋਣਾ ਹੈ ਸੋ ਹੋਈ ਹੈ, ਉਹਦੇ ਹੱਥ ਵਸ ਹੈ, ਜੋ ਉਹਨੇ ਕਰਨਾ ਉਹ ਕਰ ਦੇਣਾ ਮਰਨ ਤੋਂ ਬਾਅਦ। ਇਹ ਸੋਚ ਬਣ ਗਈ ਤੁਰੰਤ ਪੁਜਾਰੀਆਂ ਤੋਂ, ਕਰਮ ਕਾਂਡਾਂ ਤੋਂ, ਪ੍ਰਲੋਕ ਦੇ ਡਰ ਤੋਂ, ਤੁਸੀਂ ਇੱਕਦਮ ਆਜ਼ਾਦ ਹੋ ਗਏ, ਤੋੜਤੀਆਂ ਜੰਜੀਰਾਂ ਤੁਸੀਂ। ਇੱਥੋਂ ਤੁਹਾਨੂੰ ਥੋੜ੍ਹਾ ਜਿਹਾ ਹਿੰਟ ਦੇ ਦਿੰਦਾ, ਜਿਹੜੇ ਕਹਿੰਦੇ ਨੇ ਵੀ ਜਮਦੂਤ ਗਲਾਂ 'ਚ ਜੰਜੀਰਾਂ ਪਾਉਂਦੇ ਨੇ, ਜਿਹੜਾ ਗੁਰਮਤ ਅਨੁਸਾਰ ਆ ਉਹ ਆਹਾ ਜਮਦੂਤ ਆ, ਆ ਪੁਜਾਰੀ ਸਭ ਤੋਂ ਵੱਡਾ ਜਮਦੂਤ ਆ, ਕਰਮ ਕਾਂਡ ਸਭ ਤੋਂ ਵੱਡੇ ਜਮਦੂਤ ਆ, ਜਿਹੜੇ ਵੀ ਸਾਨੂੰ ਫਸਾ ਕੇ ਰੱਖਦੇ ਨੇ, ਆਪਣੇ ਸੰਗਲ ਗਲ ਸਾਡੇ ਪਾ ਕੇ ਰੱਖਦੇ ਨੇ, ਪ੍ਰਲੋਕ ਦਾ ਡਰ ਸਭ ਤੋਂ ਵੱਡਾ ਜਮਦੂਤ ਆ। ਇਹਨਾਂ ਜਮਦੂਤਾਂ ਦੇ ਸੰਗਲ ਜਿਸ ਦਿਨ ਤੁਸੀਂ ਤੋੜ ਦੋਗੇ, ਉਦਣ ਇਹੋ ਜਿਹੀ ਆਜ਼ਾਦੀ ਦਾ ਨਿੱਘ ਮਾਣੋਗੇ ਕਿ ਤੁਹਾਨੂੰ ਇੱਥੇ ਬੈਠੇ ਸਵਰਗ ਤੋਂ ਵੀ ਵਧੀਆ ਫੀਲਿੰਗ ਆਏਗੀ। ਇੱਕ ਸ਼ਬਦ ਗੁਰਬਾਣੀ ਦੇ ਵਿੱਚ ਸੰਖੇਪ ਦੇ ਵਿੱਚ ਵਿਚਾਰਦੇ ਹਾਂ, ਕਹਿੰਦੇ ਸਭ ਕੋਈ ਚੱਲਣ ਕਹਿਤ ਹੈ ਊਹਾਂ, ਗੁਰੂ ਸਾਹਿਬ ਕਹਿੰਦੇ ਸਾਰੇ ਕਹਿੰਦੇ ਭਾਈ ਉੱਥੇ ਜਾਣਾ, ਉੱਥੇ ਜਾਣਾ, ਸਵਰਗ ਜਾਣਾ, ਸਵਰਗ ਜਾਣਾ, ਪਰ ਕਹਿੰਦੇ ਨਾ ਜਾਣੋ ਬੈਕੁੰਠ ਹੈ ਕਹਾਂ ਰਹਾਓ, ਪਰ ਕਹਿੰਦੇ ਮੈਨੂੰ ਤਾਂ ਪਤਾ ਹੀ ਨਹੀਂ ਉਹ ਸਵਰਗ ਹੈ ਕਿੱਥੇ ਆ। ਰਹਾਓ ਦੀ ਪੰਕਤੀ ਏ, ਸਾਡਾ ਗੁਰੂ ਕੀ ਕਹਿ ਰਿਹਾ, ਗੁਰਬਾਣੀ ਕਹਿੰਦੀ ਨਾ ਜਾਣੋ ਮਤਲਬ ਮੈਂ ਨਹੀਂ ਜਾਣਦਾ, ਬੈਕੁੰਠ ਹੈ ਕਹਾਂ, ਮੈਨੂੰ ਤਾਂ ਪਤਾ ਹੀ ਨਹੀਂ ਭਾਈ ਇਹ ਸਵਰਗ ਕਿੱਥੇ ਆ। ਜਿਹੜਾ ਬ੍ਰਾਹਮਣ ਨੇ ਸਵਰਗ ਕਲਪਿਤ ਕਰ ਲਿਆ, ਜਿਹੜਾ ਕ੍ਰਿਸ਼ਨਾ ਨੇ ਸਵਰਗ ਕਲਪ ਕਰ ਲਿਆ, ਜਿਹੜਾ ਮੁਸਲਮਾਨ ਵੀਰਾਂ ਨੇ ਸਵਰਗ ਉਹਦੀ ਕਲਪਨਾ ਕਰ ਲਈ, ਕਿੱਥੇ ਆ, ਮੈਨੂੰ ਤਾਂ

ਬਣਾ ਲਿਆ, ਮੈਨੂੰ ਤਾਂ ਦਿਸਿਆ ਨਹੀਂ ਸਵਰਗ ਕਿੱਥੇ ਆ। ਆਪਣੇ ਆਪ ਦੀ ਸਮਝ ਹੈ ਨਹੀਂ ਤੇ ਗੱਲਾਂ ਸਵਰਗ ਦੀਆਂ ਕਰੀ ਜਾਂਦੇ ਆ। ਜਬ ਲਗ ਮਨ ਬੈਕੁੰਠ ਕੀ ਆਸ, ਉਹ ਮਨਾ ਜਿੰਨਾ ਚਿਰ ਤੇਰੇ ਮਨ ਦੇ ਅੰਦਰ ਸਵਰਗ ਵਿੱਚ ਜਾਣ ਦੀ ਆਸ ਰਹੇਗੀ, ਆਇਆ ਨਿਰਾਲੀ ਵੱਖਰੀ ਵਿਚਾਰਧਾਰਾ, ਦੁਨੀਆਂ ਦੇ ਕਿਸੇ ਧਰਮ ਕੋਲੇ ਵਿਚਾਰਧਾਰਾ ਨਹੀਂ ਹੈਗੀ। ਜਬ ਲਗ ਮਨ ਬੈਕੁੰਠ ਕੀ ਆਸ, ਐ ਮਨਾ ਜਿੰਨਾ ਚਿਰ ਤੇਰੇ ਅੰਦਰ ਸਵਰਗ ਵਿੱਚ ਜਾਣ ਦੀ ਇੱਛਾ ਹੈਗੀ ਆ, ਆਸ ਹੈਗੀ ਆ, ਤਬ ਲਗ ਨਾ ਹੀ ਚਰਨ ਨਿਵਾਸ, ਉਹਨਾਂ ਚਿਰ ਤੇਰਾ ਰੱਬ ਨਾਲ ਤੇ ਗੁਰੂ ਨਾਲ ਪਿਆਰ ਪੈ ਹੀ ਨਹੀਂ ਸਕਦਾ। ਕਿੰਨੀ ਕ੍ਰਾਂਤੀਕਾਰੀ ਇਹ ਲਾਈਨ ਆ, ਇਹ ਪੰਕਤੀ ਆ। ਤੁਸੀਂ ਆਹ ਪੰਕਤੀ ਨੂੰ ਮੰਨ ਲਓ ਨਾ, ਆ ਜਿੰਨੇ ਪੋਡਕਾਸਟਾਂ ਤੇ ਬੈਠੇ ਤੁਹਾਨੂੰ ਸਵਰਗਾਂ ਦੇ ਲਾਲਚ ਦੇ ਰਹੇ ਨੇ, ਗੁਰੂ ਪਾਤਸ਼ਾਹ ਜੀ ਕਹਿੰਦੇ ਤਬ ਲਗ ਨਾ ਹੀ ਚਰਨ ਨਿਵਾਸ, ਗੁਰਬਾਣੀ ਨੇ ਉਹਨਾਂ ਦਾ ਅੰਦਰਲਾ ਪਾਜ ਉਘੇੜ ਕੇ ਰੱਖ ਦਿੱਤਾ ਕਿ ਜਿਹੜੇ ਆ ਸਵਰਗਾਂ ਦੀਆਂ ਗੱਲਾਂ ਕਰਦੇ ਨਾ, ਉਹਨਾਂ ਦਾ ਹਜੇ ਤੱਕ ਰੱਬ ਦੇ ਨਾਲ ਚਰਨਾਂ ਦੇ ਵਿੱਚ ਨਿਵਾਸ ਹੋਇਆ ਹੀ ਨਹੀਂ, ਪ੍ਰੀਤ ਪਈ ਨਹੀਂ ਗੁਰੂ ਦੇ ਨਾਲ। ਤੇ ਗੁਰੂ ਖੁਦ ਕਹਿ ਰਿਹਾ ਕਿ ਜਿਹੜੇ ਸਵਰਗਾਂ ਦੀਆਂ ਗੱਲਾਂ ਕਰ ਰਹੇ ਨੇ, ਮੈਂ ਜਾ ਕੇ ਆਇਆ ਜਾਂ ਤੁਹਾਨੂੰ ਲੈ ਕੇ ਜਾਊਂਗਾ, ਉਹ ਤਾਂ ਹਜੇ ਮੇਰੇ ਨਾਲ ਜੁੜੇ ਹੀ ਨਹੀਂ, ਮੇਰਾ ਪਿਆਰ ਹੀ ਨਹੀਂ, ਮੇਰੇ ਨਾਲ ਪਿਆਰ ਹੀ ਨਹੀਂ ਪਿਆ ਉਹਨਾਂ ਦਾ, ਗੁਰੂ ਨਾਲ ਪਿਆ ਹੀ ਨਹੀਂ, ਵਾਹਿਗੁਰੂ ਨਾਲ, ਰੱਬ ਨਾਲ। ਤੇ ਜਿਹਨਾਂ ਨੂੰ ਪਤਾ ਕੱਖ ਨਹੀਂ ਰੱਬ ਦੇ ਬਾਰੇ, ਜਿਹਨਾਂ ਨੂੰ ਪ੍ਰੀਤ ਨਹੀਂ ਕਰਦਾ ਪਰਮਾਤਮਾ, ਉਹਨਾਂ ਦਾ ਦਿਲ ਦੇ ਅੰਦਰੋਂ ਪਿਆਰ ਹੀ ਨਹੀਂ ਪਿਆ, ਉਹਨਾਂ ਨੂੰ ਅਸੀਂ ਸੰਤ ਮਰ ਕੇ ਉਹਨਾਂ ਦੇ ਅੱਗੇ ਗੋਡੇ ਟੇਕਦੇ ਹਾਂ। ਜਬ ਲਗ ਮਨ, ਤੁਸੀਂ ਸੋਚੋ, ਪਾਠ ਬਹੁਤ ਕੀਤੇ ਹੋਣੇ ਆ, ਇਹ ਇੱਕ ਲਾਈਨ ਨੂੰ ਹੀ ਸੋਚ ਕੇ ਨਾ ਥੋੜ੍ਹਾ ਜਿਹਾ ਇਹਦੇ ਉੱਤੇ ਅੱਜ ਬੈਠ ਕੇ ਵਿਚਾਰ ਕਰਿਓ, ਇਹ ਪੰਕਤੀ ਦੁਹਰਾਈ ਜਾਇਓ। ਮਨ ਜਿੰਨਾ ਚਿਰ ਤੂੰ ਸਵਰਗ ਵਿੱਚ ਜਾਣ ਦੀ ਆਸ ਤੇਰੇ ਅੰਦਰ ਹੈਗੀ ਨਾ, ਤਬ ਲੱਗ ਨਾ ਹੀ ਚਰਨ ਨਿਵਾਸ, ਤੂੰ ਲਾਲਾ ਜਿੰਨੇ ਪਾਠ ਕਰਨੇ ਆ, ਜਿੰਨੇ ਮਰਜ਼ੀ ਤੂੰ ਭਗਤੀ ਕਰ ਲਾ, ਚਰਨਾਂ ਵਿੱਚ ਨਿਵਾਸ ਤੇਰਾ ਨਹੀਂ ਹੋਵੇਗਾ, ਰੱਬ ਦੇ ਨਾਲ ਪ੍ਰੀਤ ਤੇ ਗੁਰੂ ਨਾਲ ਪ੍ਰੀਤ ਨਹੀਂ ਪੈਦਾ ਹੋਵੇ। ਸਪਸ਼ਟ ਲਿਖਿਆ ਇਹਦੇ, ਮੈਨੂੰ ਲੱਗਦਾ ਕੋਈ ਅਰਥ ਵੀ ਕੋਈ ਡੂੰਘਾਈ ਵਿੱਚ ਜਾਣ ਦੀ ਲੋੜ ਨਹੀਂ ਹੈਗੀ ਆਪਾਂ ਨੂੰ। ਖਾਈ ਕੋਟ ਨ ਪਰਲ ਪਗਾਰਾ, ਖਾਈ ਖਾਈ ਤੋਂ ਭਾਵ ਵੀ ਉਸ ਸਵਰਗ ਦੇ ਇਰਦ ਗਿਰਦ ਕੋਈ ਖਾਈ ਹੋਵੇ, ਕੁਛ ਹੋਵੇ, ਹਨਾ, ਤੇ ਮੈਨੂੰ ਤਾਂ ਦਿਸੀ ਨਹੀਂ ਕੋਈ। ਕੋਟ ਕਹਿੰਦੇ ਕਿਲਾ, ਕੋਈ ਕਿਲਾ ਬਣਾਇਆ ਹੋਵੇ ਕੋਈ ਸਵਰਗ ਨੇ ਕੋਈ, ਕਿਉਂਕਿ ਕੋਈ ਕਿਸੇ ਤਰ੍ਹਾਂ ਦਾ ਸਵਰਗ ਘੜ ਲੈਂਦਾ, ਕੋਈ ਕਿਸੇ ਤਰ੍ਹਾਂ ਦਾ, ਨਾ ਪਰਲ ਪਗਾਰਾ, ਭਾਈ ਨਾ ਜਾਣੋ ਬੈਕੁੰਠ ਦੁਆਰਾ, ਨਾ ਹੀ ਮੈਨੂੰ ਪਤਾ ਉਹ ਸਵਰਗਾਂ ਦਾ ਬੈਕੁੰਠ ਦਾ ਦਰਵਾਜ਼ਾ ਕਿੱਥੇ ਆ। ਗੁਰੂ ਪਾਤਸ਼ਾਹ ਤਾਂ ਕਹਿ ਰਹੇ ਮੈਨੂੰ ਪਤਾ ਹੀ ਨਹੀਂ, ਤੇ ਸਿੱਖ ਨੂੰ ਕਿੱਦਾਂ ਪਤਾ ਲੱਗ ਗਿਆ? ਫਿਰ ਸਿੱਖਾ ਕਿਹੜਾ ਗੁਰੂ ਬਣਾ ਲਿਆ ਤੂੰ? ਕਿਹੜੇ ਗੁਰੂ ਨੇ ਤੈਨੂੰ ਦਰਵਾਜ਼ਾ ਦਿਖਾ ਦਿੱਤਾ ਸਵਰਗਾਂ ਦਾ? ਕਿਹੜੇ ਗੁਰੂ ਨੇ ਤੈਨੂੰ ਉਹ ਜਗ੍ਹਾ ਦਿਖਾ ਦਿੱਤੀ? ਤੇਰਾ ਗੁਰੂ ਤਾਂ ਕਹਿੰਦਾ ਭਾਈ ਮੈਨੂੰ ਪਤਾ ਹੀ ਨਹੀਂ ਕਿੱਥੇ ਆ, ਮੈਨੂੰ ਤਾਂ ਦਰਵਾਜ਼ਾ ਵੀ ਨਹੀਂ ਦੱਸ ਰਿਹਾ ਹਜੇ ਤੱਕ ਸਵਰਗ ਦਾ ਕਿੱਥੇ ਹੈਗਾ, ਉਹ ਕਿਹੜੀ ਜਗ੍ਹਾ ਦੇ ਆ। ਕਹੇ ਕਬੀਰ ਅਬ ਕਹੀਏ ਕਾਹੇ, ਭਗਤ ਕਬੀਰ ਜੀ ਕਹਿੰਦੇ ਹੁਣ ਕੀ ਕਹੀਏ ਤੁਹਾਨੂੰ, ਸਾਧ ਸੰਗਤ ਬੈਕੁੰਠ ਹੈ ਇਹ। ਗੁਰੂ ਕੀ ਸੰਗਤ ਵਿੱਚ ਜਦੋਂ ਬੈਠਦੇ ਆ ਨਾ, ਜਦੋਂ ਗੁਰੂ ਨਾਲ ਜੁੜਦੇ ਆ, ਜਦੋਂ ਬਾਣੀ ਨਾਲ ਜੁੜਦੇ ਆ, ਸਾਡੇ ਵਾਸਤੇ ਆਹੀ ਸਵਰਗ ਹੈ, ਸਾਡੇ ਵਾਸਤੇ ਆਹੀ ਸਵਰਗ ਹੈ। ਸਾਧ ਸੰਗਤ ਬੈਕੁੰਠ ਹੈ, ਗੁਰੂ ਦੀ ਸੰਗਤ ਕਰ, ਤੇਰੇ ਵਾਸਤੇ ਇਹੀ ਸਵਰਗ ਆ। ਆਪਾਂ ਬੈਠੇ ਹਾਂ ਨਾ, ਆਪਾਂ ਗੁਰਬਾਣੀ ਦੀ ਸੰਗਤ ਕਰ ਰਹੇ ਹਾਂ, ਇਹ ਤੋਂ ਵਧੀਆ ਸਵਰਗ ਹੋਰ ਕੀ ਹੋ ਸਕਦਾ ਕਿ ਗੁਰਸਿੱਖ ਆਪਸ ਵਿੱਚ ਬੈਠ ਕੇ ਗੁਰੂ ਕੀ ਬਾਣੀ ਨਾਲ ਜੁੜ ਸਕਣ। ਇਹ ਸਵਰਗ ਆ, ਆ ਸਮਾਂ ਅਸੀਂ ਸਵਰਗ 'ਚ ਬਿਤਾ ਰਹੇ ਹਾਂ, ਤੇ ਸਾਨੂੰ ਡਰ ਪਾਤਾ ਵੀ ਇਸ ਸਵਰਗ ਵਿੱਚ ਅਸੀਂ ਦੁਬਾਰਾ ਆਉਣਾ ਨਹੀਂ, ਦੁਬਾਰਾ ਜਨਮ ਨਹੀਂ ਲੈਣਾ, ਡਰ ਪਾਤਾ ਨਾ। ਸਾਡੀ ਸਾਰੀ ਮੁਕਤੀ ਕਿੱਥੇ ਖੜੀ ਕਰ ਦਿੱਤੀ ਆ? ਸਾਡੀ ਮੁਕਤੀ ਤਾਂ ਹੈ ਨਹੀਂ, ਬ੍ਰਾਹਮਣ ਦੀ ਮਤ ਹੈਗੀ ਆ, ਕਿੱਥੇ ਖੜੀ ਕਰ ਦਿੱਤੀ ਹੈ ਕਿ ਜੀ ਅਸੀਂ ਦੁਬਾਰਾ ਧਰਤੀ ਤੇ ਜਨਮ ਲੈ ਕੇ ਨਹੀਂ ਆਉਣਾ। ਤੇ ਗੁਰਬਾਣੀ ਕਹਿੰਦੀ ਹੈ ਭਾਈ ਸਵਰਗ ਹੀ ਇੱਥੇ ਆ, ਸਾਧ ਸੰਗਤ ਬੈਕੁੰਠ ਆ ਇਹ, ਤੇ ਤੁਸੀਂ ਕਹਿੰਦੇ ਅਸੀਂ ਗੁਰੂ ਦੇ ਦੱਸੇ ਹੋਏ ਸਵਰਗ ਵਿੱਚ ਦੁਬਾਰਾ ਆਉਣਾ ਨਹੀਂ। ਸਿੱਖ ਤਾਂ ਅਰਦਾਸ ਕਰਨੀ ਚਾਹੀਦੀ ਆ ਕਿ ਗੁਰੂ ਪਾਤਸ਼ਾਹ ਜੀਓ, ਐਤਕੀ ਜਦੋਂ ਮੈਂ ਸਰੀਰ ਛੱਡ ਕੇ ਜਾਵਾਂਗਾ, ਜਿੰਨੀ ਦੇਰ ਤੱਕ ਤੂੰ ਦੁਨੀਆ ਇਹ ਬਣਾਈ ਰੱਖਣੀ ਆ, ਉਨੀ ਦੇਰ ਤੱਕ ਵਾਰ ਵਾਰ ਮੈਨੂੰ ਮਨੁੱਖਾ ਸਰੀਰ ਵਿੱਚ ਜਨਮ ਦਿੰਦਾ ਰਹੀਂ, ਤੇ ਮੈਨੂੰ ਸਵਰਗ ਦਾ ਆਨੰਦ ਉਹ ਵੀ ਬਖਸ਼ਦਾ ਰਹੀਂ। ਮੈਂ ਹਰ ਵੇਰੇ ਜਨਮ ਲੈ ਕੇ ਸਿੱਖ ਬਣਾ, ਗੁਰੂ ਦੀ ਸਿੱਖੀ ਕਮਾਵਾਂ, ਤੇ ਗੁਰੂ ਕੀ ਬਾਣੀ ਨਾਲ ਜੁੜ ਕੇ ਸਵਰਗ ਦਾ ਆਨੰਦ ਮਾਣਾ। ਲੈ ਤੁਹਾਡਾ ਜਨਮ ਮਰਨ ਦਾ ਡਰ ਵੀ ਚੱਕ ਦਿੱਤਾ ਗੁਰੂ ਨੇ। ਅਸੀਂ ਜੀ ਜੂਨਾ ਚ ਪੈਣ ਤੋਂ ਡਰਦੇ ਹਾਂ, ਇਹਦੇ ਤੇ ਆਪਾਂ ਖੋਲ ਕੇ ਗੱਲ ਕਰਾਂਗੇ। ਡਰਦੇ ਤਾਂ ਫਿਰ ਡਰ ਪਾਤਾ ਤੁਹਾਨੂੰ ਬ੍ਰਾਹਮਣ ਨੇ, ਜੂਨਾ ਚ ਪੈਣ ਦਾ ਡਰ ਪਾਤਾ, ਨਿਰਭਉ ਕਿਵੇਂ ਹੋ ਗਏ ਤੁਸੀਂ? ਵਿਚਾਰ ਕਰਕੇ ਦੇਖਿਓ, ਨਿਰਭਉ ਦਾ ਅਰਥ ਵੀ ਕੋਈ ਡਰ ਨਹੀਂ ਹੈ ਸਾਨੂੰ। ਜੇ ਸਾਡੇ ਮਨ 'ਚ ਹਜੇ ਡਰ ਆ ਕਿ ਭਾਈ ਮੈਨੂੰ ਡਰ ਲੱਗਦਾ ਮੈਂ ਜੂਨਾਂ 'ਚ ਨਾ ਆਜਵਾਂ, ਨਿਰਭਉ ਤਾਂ ਹੋਇਆ ਨਹੀਂ, 60 ਸਾਲ ਹੋ ਗਏ ਤੈਨੂੰ ਨਿਰਭਉ ਦਾ ਪਾਠ ਕਰਦਿਆਂ ਨੂੰ। ਕਹਿ ਕਬੀਰ ਅਬ ਕਹੀਏ ਕਾਹੇ, ਸਾਧ ਸੰਗਤ ਬੈਕੁੰਠ ਹੈ, ਭਾਈ ਆਹੀ ਬੈਕੁੰਠ, ਆਹੀ ਸਵਰਗ ਆ। ਠੀਕ ਆ, ਸੋ ਇਹ ਆਪਾਂ ਆਲਰੇਡੀ ਗੱਲ ਕਰ ਲਈ ਹੈ। ਖਾਈ ਕੋਟ ਨਾ ਪਰਲ, ਪਰਲ ਪਰਾਗਾ ਹੁੰਦਾ ਵੀ ਫਿਜ਼ੀਕਲ ਡਿਫੈਂਸ, ਉਹ ਸਵਰਗ ਨੂੰ ਫਿਰ ਜਿਵੇਂ ਇਹ ਕਹਿੰਦੇ ਆ ਨਾ ਵੀ ਇਹਨਾਂ ਦੀਆਂ ਕਹਾਣੀਆਂ ਆਉਂਦੀਆਂ ਵੀ ਸਵਰਗਾਂ ਦੇ ਉੱਤੇ ਰਾਜੇ ਵੀ ਚੜ੍ਹਾਈ ਕਰ ਜਾਂਦੇ ਸੀਗੇ। ਇੱਕ ਰਾਜੇ ਦੀ ਮੈਨੂੰ ਹੁਣ ਉਹਦਾ ਨਾਂ ਭੁੱਲ ਗਿਆ, ਇਹਨਾਂ ਦੇ ਗ੍ਰੰਥ ਵਿੱਚ ਆਉਂਦਾ ਵੀ ਇੱਥੋਂ ਧਰਤੀ ਤੋਂ ਕੋਈ ਰਾਜਾ ਗਿਆ ਤੇ ਸਵਰਗ ਦੇ ਉੱਤੇ ਚੜ੍ਹਾਈ ਕਰਤੀ, ਆਪਣੀ ਫੌਜ ਲੈ ਕੇ, ਤੇ ਇੰਦਰ ਨੂੰ, ਇੰਦਰ ਦੇ ਨਾਲ ਫਾਈਟ ਕੀਤੀ ਉਹਨੇ। ਸੋ ਉਹ ਚੀਜ਼ਾਂ ਰੱਖ ਕੇ ਗੁਰੂ ਪਾਤਸ਼ਾਹ ਕਹਿੰਦੇ ਵੀ ਉਹ ਸਵਰਗ ਦੇ ਵਿੱਚ ਤਾਂ ਫਿਜ਼ੀਕਲ ਡਿਫੈਂਸਿਸ ਵੀ ਹੋਣਗੀਆਂ, ਕਿਲਾ ਵੀ ਹੋਊਗਾ ਉਹਨੂੰ ਬਚਾ ਕੇ ਰੱਖਣ ਵਾਸਤੇ ਵੀ, ਤੁਹਾਡੇ ਤਾਂ ਧਰਤੀ ਵਾਲੇ ਰਾਜੇ ਸਵਰਗ ਤੇ ਪਹੁੰਚ ਜਾਂਦੇ ਹਮਲਾ ਕਰਨ ਵਾਸਤੇ, ਪਰ ਮੈਨੂੰ ਤਾਂ ਦਿਸਿਆ ਨਹੀਂ ਕੋਈ ਇਹੋ ਜਿਹਾ ਦਰਵਾਜ਼ਾ, ਇਹੋ ਜਿਹਾ ਸਵਰਗ ਜਿੱਥੇ ਕਿਲੇ ਵੀ ਹੋਣ, ਸਭ ਕੁਛ ਹੋਵੇ। ਇਹ ਗੱਲ ਆਪਾਂ ਵਿਚਾਰ ਲਈਏ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕੀ ਆਖਦੇ ਨੇ? ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਤਹਾਂ ਬੈਕੁੰਠ ਜਹ ਕੀਰਤਨ ਤੇਰਾ, ਤੂੰ ਆਪੇ ਸ਼ਰਧਾ ਲਾਏ।
ਆਹ ਗੁਰਬਾਣੀ ਕਹਿੰਦੀ ਹੈ ਕਿ ਆਹ ਸਵਰਗ ਆ ਭਾਈ ਸਾਡਾ। ਤਾਂ ਬੈਕੁੰਠ, ਬੈਕੁੰਠ ਦਾ ਅਰਥ ਹੈ ਸਵਰਗ। ਗੁਰੂ ਅਰਜਨ ਦੇਵ ਜੀ ਕਹਿੰਦੇ ਸਵਰਗ ਤਾਂ ਭਾਈ ਜਿੱਥੇ ਰੱਬਾ ਤੇਰਾ ਕੀਰਤਨ ਹੁੰਦਾ ਹੋਵੇ ਨਾ, ਉੱਥੇ ਹੀ ਸਵਰਗ ਆ। ਇਹਨੂੰ ਹੋਰ ਖੋਲ ਲਓ, ਜਿੱਥੇ ਗੁਰਮੁਖ ਬੈਠ ਕੇ ਰੱਬ ਦੀ ਸਿਫਤ ਕਰ ਰਹੇ ਆ ਉਹ ਸਵਰਗ ਆ। ਹੁਣ ਆਪਾਂ ਇੱਥੇ ਬੈਠ ਕੇ ਰੱਬ ਦੀ ਗੱਲ ਕਰ ਰਹੇ ਹਾਂ, ਤੁਹਾਨੂੰ ਵਹਿਮਾਂ ਭਰਮਾਂ ਦਾ

0: ਤੋੜ ਕੇ ਤੁਹਾਡੀ ਪ੍ਰੀਤ ਰੱਬ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਹੋ ਸਕਦਾ ਅੱਜ ਜੇ ਤੁਸੀਂ ਗੁਰਬਾਣੀ ਦੇ ਉੱਤੇ ਵਿਸ਼ਵਾਸ ਕਰੋ ਤੁਹਾਡੀ ਪ੍ਰੀਤ ਗੁਰਬਾਣੀ ਨਾਲ ਹੋਰ ਵੱਧ ਜਾਵੇ ਤਾਂ ਬੈਕੁੰਠ ਇੱਥੇ ਰੱਬ ਦੀ ਸਿਫਤ ਕੀਤੀ ਜਾ ਰਹੀ ਹੈ। ਇਹ ਵੀ ਕੀਰਤਨ ਦਾ ਇੱਕ ਰੂਪ ਹੈਗਾ ਆ ਤੇ ਯਹਾਂ ਬੈਕੁੰਠ ਤਹਾਂ ਬੈਕੁੰਠ ਜੈ ਕੀਰਤਨ ਤੇਰਾ ਸਾਡੇ ਵਾਸਤੇ ਆਹ ਸਵਰਗ ਆ ਜਿੱਥੇ ਸੰਗਤਾਂ ਮਿਲ ਕੇ ਬੈਠ ਕੇ ਕੀਰਤਨ ਕਰ ਰਹੀਆਂ ਹੈ, ਗੁਰਬਾਣੀ ਦੇ ਸ਼ਬਦ ਪੜ੍ਹ ਰਹੀਆਂ ਆ, ਇੰਜੋਏ ਕਰ ਰਹੀਆਂ, ਬਾਣੀ ਨਾਲ ਜੁੜ ਰਹੀਆਂ, ਉਹ ਸਾਡੇ ਵਾਸਤੇ ਸਵਰਗ ਆ। ਠੀਕ ਹੈ ਨਾ। ਦੂਸਰਾ ਹੈਗਾ ਤਹਾਂ ਬੈਕੁੰਠ ਜੈ ਕੀਰਤਨ ਤੇਰਾ। ਅਗਲਾ ਅਰਥ ਇਹਦਾ ਇਹ ਬਣਦਾ ਆ ਕਿ ਜਿਸ ਸੁਰਤ ਦੇ ਵਿੱਚ ਤੇਰੀ ਸਿਫਤ ਚੱਲ ਰਹੀ ਆ, ਤਹਾਂ ਬੈਕੁੰਠ ਉਹ ਸੁਰਤ ਵਿੱਚ ਹੀ ਸਵਰਗ ਆ, ਉਹ ਬੰਦਾ ਸਵਰਗ 'ਚ ਹੀ ਜੀ ਰਿਹਾ ਜਿਹਦੀ ਸੁਰਤ ਰੱਬ ਦੀ ਸਿਫਤ ਦੇ ਵਿੱਚ ਰੱਬ ਦੇ ਰੱਬੀ ਗੁਣਾਂ ਦੇ ਨਾਲ ਜੁੜ ਗਈ ਹੈ। ਤੂੰ ਆਪੇ ਸ਼ਰਧਾ ਲਾਏ ਤੇ ਹੇ ਸੱਚੇ ਪਾਤਸ਼ਾਹ ਮੇਰੀ ਕੋਈ ਔਕਾਤ ਨਹੀਂ, ਇਹ ਤਾਂ ਤੂੰ ਮਿਹਰ ਕਰਕੇ ਸ਼ਰਧਾ ਲਾਈਏ, ਪਿਆਰ ਦੀ ਦਾਤ ਬਖਸ਼ਿਸ਼ ਕੀਤੀ ਹੈ। ਸਮਾਂ ਕਾਫੀ ਹੋ ਗਿਆ, ਥੋੜ੍ਹਾ ਜਿਹਾ ਹੋਰ ਬਣੇ ਰਹੋ। ਸੋ ਇਹ ਗੱਲ ਆਪਾਂ ਕਰ ਲਈ ਹੈ। ਸੋ ਬੇਸਿਕਲੀ ਸੋ ਗੁਰਮਾਨ ਦੀ ਜੋ ਗੁਰਬਾਣੀ ਹੈ ਉਹ ਕਹਿੰਦੀ ਕਿ ਤੁਹਾਨੂੰ ਸਵਰਗ ਦਾ ਅਨੁਭਵ ਕਰਨ ਲਈ ਭਾਵੇਂ ਮਰਨ ਦੀ ਉਡੀਕ ਕਰਨ ਦੀ ਲੋੜ ਨਹੀਂ ਹੈ। ਤੁਹਾਡੇ ਕੋਲ ਅੱਜ ਆਪਣੀ ਗੱਡੀ, ਆਪਣਾ ਘਰ, ਆਪਣੇ ਕੰਮ ਵਾਲੀ ਥਾਂ, ਆ ਕੰਪਿਊਟਰ, ਇਹੀ ਸਵਰਗ ਬਣ ਸਕਦੇ ਆ। ਤੁਹਾਨੂੰ ਗੁਰੂ ਨੇ ਜੁਗਤੀ ਦੱਸ ਦਿੱਤੀ ਕਿ ਐ ਗੁਰ ਕਿਆ ਸਿੱਖਾ, ਤੂੰ ਸਵਰਗ ਵਿੱਚ ਨਾ ਜਾਈ, ਤੈਨੂੰ ਸਵਰਗ ਵਿੱਚ ਚੱਲ ਕੇ ਜਾਣ ਦੀ ਲੋੜ ਨਹੀਂ, ਮੈਂ ਤੈਨੂੰ ਜੁਗਤ ਦੱਸ ਦਿੰਦਾ, ਸਵਰਗ ਖੁਦ ਤੇਰੇ ਕੋਲ ਚੱਲ ਕੇ ਆਏਗਾ। ਕੀ ਭਾਲਦੇ ਸਵਰਗ ਦੇ ਵਿੱਚ? ਆਨੰਦ ਭਾਲਦੇ ਆ ਨਾ, ਉਹ ਆਨੰਦ ਤੈਨੂੰ ਗੁਰੂ ਦੀ ਬਾਣੀ ਵਿੱਚੋਂ ਮਿਲ ਜਾਏਗਾ। ਸਵਰਗ ਤਾਂ ਤੇਰੇ ਕੋਲ ਆਏਗਾ ਤੇ ਜਦੋਂ ਗੁਰੂ ਦੀ ਗੱਲ ਮੰਨੇਗਾ ਤੇ। ਸੋ ਜਿਹੜਾ ਸਵਰਗ ਆ ਉਹ ਕਨੈਕਸ਼ਨ ਦੇ ਨਾਲ ਬਣਦਾ ਆ, ਫਿਜ਼ੀਕਲ ਪਲੇਸ ਨਹੀਂ ਹੈਗੀ। ਠੀਕ ਹੈ ਨਾ। ਹੁਣ ਇੱਕ ਬਹੁਤ ਸਾਰਾ ਸੋਨੇ ਦੇ ਮਹਿੰਗੇ ਮੇਜ਼ ਤੇ ਚਾਰ ਜਾਣੇ ਬੈਠੇ ਆ ਤੇ ਆਪਸ ਵਿੱਚ ਲੜੀ ਜਾਂਦੇ ਆ, ਉਹ ਸਵਰਗ ਆ ਕਿ ਨਰਕ ਆ? ਤੇ ਕਿਤੇ ਚਾਰ ਜਾਣੇ ਬੈਠ ਕੇ ਗੁਰੂ ਦੀ ਯਾਦ ਵਿੱਚ ਰੱਬੀ ਗੁਣਾਂ ਨੂੰ ਕਮਾਉਂਦਿਆਂ ਹੋਇਆਂ ਪਿਆਰ ਨਾਲ ਹੱਸ ਕੇ ਇੱਕ ਦੂਜੇ ਨਾਲ ਮਿਲਦੇ ਆ, ਬੋਲਦੇ ਆ, ਤਾਂ ਘਾਈ ਸਵਰਗ ਆ, ਮੇਜ਼ ਹੀ ਸਵਰਗ ਬਣ ਗਿਆ। ਸੋ ਸਵਰਗ ਇਮਾਰਤਾਂ ਨਾਲ ਨਹੀਂ, ਪ੍ਰੇਮ ਭਰੇ ਮਿਲਾਪ ਨਾਲ ਬਣਦਾ ਆ। ਸੋ ਅਪਗ੍ਰੇਡ ਆਵਰ ਰਿਲੇਸ਼ਨਸ਼ਿਪ ਵਿਦ ਦ ਡਿਵਾਈਨ ਫਰਮ ਅ ਬਿਜ਼ਨਸ ਟ੍ਰਾਂਜੈਕਸ਼ਨ ਟੂ ਪਿਓਰ ਰੋਮਾਂਸ। ਸਟਾਪ ਪ੍ਰੇਇੰਗ ਟੂ ਆਸਕ ਫਾਰ ਅ ਟਿਕਟ ਟੂ ਹੈਵਨ ਐਂਡ ਸਟਾਪ ਡੂਇੰਗ ਗੁੱਡ ਡੀਡਸ ਜਸਟ ਟੂ ਐਸਕੇਪ ਹੈਲ ਔਰ ਦ ਸਾਈਕਲ ਆਫ ਰੀਇਨਕਾਰਨੇਸ਼ਨ। ਪ੍ਰੇ ਸਿੰਪਲੀ ਬਿਕਾਜ਼ ਯੂ ਲਵ ਦ ਕ੍ਰੀਏਟਰ ਐਂਡ ਯੂ ਲਵ ਦ ਫੀਲਿੰਗ ਆਫ ਬੀਂਗ ਕਨੈਕਟਡ ਵਿਦ ਦ ਡਿਵਾਈਨ ਸੋਰਸ। ਹੁਣ ਇੱਕ ਛੋਟੀ ਜਿਹੀ ਐਗਜ਼ਾਮਪਲ ਦੇ ਦਿੰਦੇ ਹਾਂ। ਇੱਕ ਬੱਚਾ ਆ, ਠੀਕ ਹੈ ਨਾ, ਉਸ ਬੱਚੇ ਨੂੰ ਮਾਂ ਕਵੇ ਕਿ ਪੁੱਤ ਮੈਂ ਤੈਨੂੰ ਮਹਿਲ ਦੇ ਦਿੰਦੀ ਹਾਂ, ਸਾਰੇ ਐਸ਼ੋ ਆਰਾਮ ਸਭ ਕੁਛ ਦੇ ਦਿੰਦੀ ਹਾਂ, ਪਰ ਉੱਥੇ ਮੈਂ ਨਹੀਂ ਹੋਵਾਂਗੀ, ਤੂੰ ਇਕੱਲਾ ਹੋਵੇਂਗਾ, ਪਰ ਤੈਨੂੰ ਜੋ ਚਾਹੀਦਾ ਹੋਊਗਾ, ਜਿੰਨੇ ਖਿਡੌਣੇ 'ਚ ਆ ਸਭ ਕੁਛ ਮਿਲੂਗੀ। ਮੈਨੂੰ ਨਹੀਂ ਲੱਗਦਾ ਬੱਚਾ ਉਹ ਚੀਜ਼ ਚੂਜ਼ ਕਰੇਗਾ। ਹੋ ਸਕਦਾ ਜੇ ਕਰ ਵੀ ਲਵੇ 5-10 ਮਿੰਟ ਜਾਂ ਥੋੜ੍ਹਾ ਕੁ ਟਾਈਮ ਲਈ ਕਰੇਗਾ, ਮੁੜ ਕੇ ਮਾਂ ਨੂੰ ਹੀ ਲੱਭੇਗਾ। ਇਹ ਗੁਰਮਤ ਦਾ ਸਿਧਾਂਤ ਆ, ਅਸੀਂ ਇਹਨਾਂ ਚੀਜ਼ਾਂ ਪਿੱਛੇ ਨਹੀਂ ਪੈਂਦੇ, ਅਸੀਂ ਗੁਰੂ ਤੇ ਰੱਬ ਦੀ ਹੋਂਦ ਦੇ ਨਾਲ ਜੁੜਨਾ ਚਾਹੁੰਦੇ ਹਾਂ। ਸਾਡੇ ਸਨਮੁਖ ਸਾਡਾ ਪ੍ਰੀਤਮ ਹੋਵੇ, ਸਾਨੂੰ ਹੋਰ ਕੁਝ ਨਹੀਂ ਚਾਹੀਦਾ, ਨਾ ਸਵਰਗ ਚਾਹੀਦਾ, ਨਾ ਸਾਨੂੰ ਕੋਈ ਡਰ ਰਹਿ ਜਾਂਦਾ ਫੇ। ਸੋ ਦ ਲੈਸਨ ਕੀ ਆ? ਸੀਕ ਦ ਕ੍ਰੀਏਟਰਸ ਪ੍ਰੈਜੈਂਸ। ਜਦੋਂ ਤੁਸੀਂ ਉਸ ਮਾਲਕ ਦੀ ਪ੍ਰੈਜੈਂਸ ਨੂੰ ਫੀਲ ਕਰਕੇ ਇਸ ਧਰਤੀ ਤੇ ਜਿਉਂਦੇ ਹੋ ਤਾਂ ਤੁਸੀਂ ਰੱਬ ਦੀ ਦਰਗਾਹ ਦੇ ਵਿੱਚ ਹੀ ਜਿਉ ਰਹੇ ਹੋ। ਜਿਵੇਂ ਗੁਰਬਾਣੀ ਨੇ ਆਖਿਆ ਨਾ, ਇਹ ਜੱਗ ਸੱਚੇ ਕੀ ਹੈ? ਕੋਠੜੀ। ਅਸੀਂ ਕੋਠੀ ਕੋਈ ਤਾਂ ਲੱਭਣ ਡਏ ਹਾਂ ਵੀ ਉੱਤੇ ਕੋਈ ਕੋਠੀ ਹੋਏਗੀ ਜਿੱਥੇ ਰੱਬ ਬੈਠਾ ਮੰਜਾ ਡਾ ਕੇ ਤੇ ਉੱਤੇ ਕੁਰਸੀ ਤੇ ਬੈਠਾ ਸਵਰਗ 'ਚ ਜਾਣਾ। ਗੁਰਬਾਣੀ ਕਹਿੰਦੀ ਕੋਠੀ ਦਾ ਆਹ ਆ, ਇੱਥੇ ਬੈਠਾ। ਇਹ ਜੱਗ ਸੱਚੇ ਕੀ ਹੈ? ਕੋਠੜੀ। ਸੱਚੇ ਕਾ ਵਿੱਚ ਵਾਸ, ਇੱਥੇ ਰਹਿੰਦਾ, ਆਹ ਰੱਬ ਦਾ ਘਰ ਆ, ਤੇ ਅਸੀਂ ਇਸ ਰੱਬ ਦੇ ਘਰ ਵਿੱਚ ਵਾਰ ਵਾਰ ਆਉਣ ਤੋਂ ਡਰੀ ਜਾ ਰਿਹਾ ਵੀ ਸਾਨੂੰ ਨਾ ਬੁਲਾਈ, ਸਾਨੂੰ ਨਾ ਬੁਲਾਈ। ਅਰਦਾਸਾਂ ਕਰੀ ਜਾਂਦੇ, ਰੱਬਾ ਸਾਨੂੰ ਦੁਬਾਰਾ ਧਰਤੀ ਤੇ ਨਾ ਲੈ ਕੇ, ਆਪਣੇ ਘਰ 'ਚ ਨਾ ਲੈ ਕੇ ਜਾਏ, ਸਾਨੂੰ ਕਿਤੇ ਹੋਰ ਰੱਖ ਲਾ। ਮਤਲਬ ਡੂੰਘਾਈ ਨਾਲ ਸੋਚੀਏ ਤਾਂ ਅਸੀਂ ਕੀ ਕਰ ਰਹੇ ਹਾਂ? ਇੱਕ ਬੱਚਾ ਮਾਂ ਕੋ ਰਹਿਣਾ ਪਸੰਦ ਕਰੇਗਾ। ਇਸੇ ਕਰਕੇ ਅਸੀਂ ਰੱਬ ਦੀ ਪ੍ਰੈਜੈਂਸ ਦੇ ਵਿੱਚ ਰਹਿਣਾ ਪਸੰਦ ਕਰਦੇ ਹਾਂ, ਉੱਥੇ ਸਾਨੂੰ ਆਨੰਦ ਆ, ਉੱਥੇ ਸਾਨੂੰ ਖੁਸ਼ੀ ਆ। ਗੁਰੂ ਪਾਤਸ਼ਾਹ ਜੀ ਬਾਣੀ 'ਚ ਕਹਿੰਦੇ, ਕਈ ਬੈਕੁੰਠ ਨਾਹੀ ਲਵੈ ਲਾਗੇ ਮੁਕਤ ਪੱਪੜੀ।
1: ਕੈਲਗਰੀ 'ਚ 24 ਘੰਟੇ 7 ਦਿਨ ਚੱਲਣ ਵਾਲਾ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM। ਧਾਰਮਿਕ ਪ੍ਰੋਗਰਾਮਾਂ ਦਾ ਆਨੰਦ ਮਾਣਨ ਲਈ ਅੱਜ ਹੀ ਆਪਣੇ ਘਰਾਂ ਤੇ ਕਾਰਾਂ ਦੀ ਰੇਡੀਓ ਨੂੰ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਪੰਜਾਬੀ ਰੇਡੀਓ।

ਇੱਕ ਵਾਰ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਪਿਛਲੇ ਪ੍ਰੋਗਰਾਮ ਦੇ ਹਿੱਸੇ ਦੇ ਵਿੱਚ ਅਤੇ ਕੱਲ੍ਹ ਵੀ ਆਪਾਂ ਸਰਦਾਰ ਅਜੇਪਾਲ ਸਿੰਘ ਦੀ ਵਿਚਾਰ ਚਰਚਾ ਸਰਵਣ ਕਰ ਰਹੇ ਸਾਂ ਕਿ ਹੈਲ ਅਤੇ ਹੈਵਨ, ਸਵਰਗ ਅਤੇ ਨਰਕ ਦੀ ਕਲਪਨਾ ਬਾਰੇ। ਤਾਂ ਕਿਸੇ ਵੀਰ ਨੇ, ਹਾਲਾਂਕਿ ਇਸ ਸਵਾਲ ਦਾ ਜਵਾਬ ਉਹਨਾਂ ਨੇ ਆਪਣੀ ਇਸ ਡਿਸਕਸ਼ਨ ਦੇ ਵਿੱਚ ਦੇ ਵੀ ਦਿੱਤਾ ਹੈ, ਪਰ ਫਿਰ ਵੀ ਕਿਸੇ ਵੀਰ ਨੇ ਇਹ ਸਵਾਲ ਜ਼ਰੂਰ ਕੀਤਾ ਹੈ ਕਿ ਭਾਈ ਕੀ ਜਦ ਗੁਰਬਾਣੀ ਦੇ ਵਿੱਚ ਵਾਰ ਵਾਰ ਕਈ ਥਾਵਾਂ 'ਤੇ ਜ਼ਿਕਰ ਆਉਂਦਾ ਹੈ ਆਖਰਤ ਦੇ ਵਿੱਚ ਸਜ਼ਾ ਦਾ, ਜਿਵੇਂ ਇੱਕ ਪੰਕਤੀ ਦਾ ਜ਼ਿਕਰ ਕਰਦੇ ਆ, ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮੱਥਣ ਵਧਾਣੀਆਂ ਮੱਥੇ ਧਰਮ ਰਾਏ। ਅਤੇ ਇਸ ਦਾ ਮਤਲਬ ਆ ਕਿ ਇੰਡੀਕੇਸ਼ਨ ਕਿਤੇ ਨਾ ਕਿਤੇ ਹੈਗੀ ਆ, ਪਰ ਮੇਰੇ ਖਿਆਲ ਵੀਰ ਜੀ ਨੇ ਵੀ ਆਪਣੀ ਉਸ ਡਿਸਕਸ਼ਨ ਦੇ ਵਿੱਚ ਇਸ ਚੀਜ਼ ਨੂੰ ਕਲੀਅਰ ਕੀਤਾ ਹੈ। ਮੈਂ ਦੁਬਾਰਾ ਇਸ ਨੂੰ ਰਿਪੀਟ ਕਰਦਾ ਕਿ ਗੁਰਬਾਣੀ ਦਾ ਜਿਹੜਾ ਈਡੀਅਮ ਹੈ ਉਹ ਭਾਰਤੀ ਜਿਹੜੀ ਮਿਥਿਹਾਸਕ ਜਾਂ ਜਿਹੜੀ ਥਿਓਲੋਜੀਕਲ ਪਰੰਪਰਾ ਹੈ, ਜਿਹੜੀ ਉਹ ਜ਼ਮੀਨ ਹੈ ਜਿਹੜੀ ਲੋਕਾਂ ਨੂੰ ਸਮਝ ਆਉਂਦੀ ਸੀ, ਉਹਦਾ ਮੁਹਾਵਰਾ ਈਡੀਅਮ ਜਿਹੜਾ ਹੈ ਉਹੀ ਵਰਤਿਆ ਗਿਆ। ਅਤੇ ਉਹਨਾਂ ਹੀ ਸ਼ਬਦਾਂ ਦੀ ਵਰਤੋਂ ਕਰਕੇ ਉਹਨਾਂ ਦੀ ਪੁਨਰ ਵਿਆਖਿਆ ਗੁਰਮਤ ਦੀ ਰੋਸ਼ਨੀ ਦੇ ਵਿੱਚ ਕੀਤੀ ਗਈ ਹੈ। ਇਸੇ ਤਰ੍ਹਾਂ ਜਿਹੜੀ ਇਹ ਗੱਲ ਵੀ, ਜਿਹੜੇ ਇਸ ਪੰਕਤੀ ਦਾ ਜਿਹੜਾ ਜ਼ਿਕਰ ਆਉਂਦਾ, ਇਹ ਵੀ ਹਾਲ ਦੀ ਘੜੀ 'ਚ ਆਉਂਦਾ ਹੈ, ਕਿਸੇ ਮਰਨ ਤੋਂ ਬਾਅਦ ਕਿਸੇ ਸੰਸਾਰ ਦੇ ਵਿੱਚ ਮਧਾਣੀਆਂ ਮੱਥਣ ਦੀ ਗੱਲ ਨਹੀਂ ਹੁੰਦੀ। ਕਿਉਂਕਿ ਮੈਂ ਇਸ ਵਿਸਥਾਰ 'ਚ ਨਹੀਂ ਜਾਵਾਂਗਾ ਕਿ ਸੰਸਾਰ ਦੇ ਕਿਹੜੇ ਕਿਹੜੇ ਧਰਮ ਵਿੱਚ ਕਿਹੋ ਜਿਹੀ ਸਵਰਗ ਦੀ ਕਲਪਨਾ ਕੀਤੀ ਗਈ, ਪਰ ਕਲਪਨਾ ਹੀ ਹੈ। ਕਿਉਂਕਿ ਜਦੋਂ ਆਪਾਂ ਇਹ ਦੇਖ ਸਕਦੇ ਹਾਂ ਕਿ ਜਿਹੜੀਆਂ ਪੁਰਾਤਨ ਜਿੰਨੀਆਂ ਵੀ ਸੱਭਿਅਤਾਵਾਂ ਹੋਈਆਂ ਨੇ 5000 ਸਾਲ ਪਹਿਲਾਂ ਜਾਂ 10000 ਸਾਲ ਪਹਿਲਾਂ ਦਾ ਤਾਂ ਸਾਨੂੰ ਕੋਈ ਖਾਸ ਇਹ ਨਹੀਂ ਮਿਲਦਾ, ਉਹਨਾਂ ਦੇ ਵਿੱਚ ਜਿਸ ਤਰ੍ਹਾਂ ਬੇਬੀਲੋਨੀਅਨ ਸਨ, ਮਾਇਆ ਸੱਭਿਅਤਾ ਸੀ, ਚਾਈਨਾ ਦੀ ਜਿਹੜੀ ਸੱਭਿਅਤਾ ਸੀ ਜਾਂ ਮਿਸਰ ਦੀ ਜਿਹੜੀ ਸੱਭਿਅਤਾ ਸੀ, ਇਹਨਾਂ ਦੇ ਵਿੱਚ ਵੀ ਸਵਰਗ ਅਤੇ ਨਰਕ ਦੀ ਕਲਪਨਾ ਕੀਤੀ ਗਈ ਸੀ। ਅਤੇ ਇਹਨਾਂ ਦੇ ਵਿੱਚ ਇੱਥੋਂ ਤੱਕ ਕਿ ਧਰਤੀ ਦੀ ਸ਼ੇਪ ਬਾਰੇ ਵੀ, ਜਿਸ ਤਰ੍ਹਾਂ ਭਾਰਤੀ ਸੱਭਿਅਤਾ ਦੇ ਵਿੱਚ ਇਹ ਮੰਨਿਆ ਜਾਂਦਾ ਸੀ ਕਿ ਇੱਕ ਪਾਸੇ ਮੇਹਰ ਪਰਬਤ ਹੈ, ਦੂਜੇ ਪਾਸੇ ਸਮੁੰਦਰ ਹੈ, ਅਤੇ ਧਰਤੀ ਜਿਹੜੀ ਹੈ ਕੱਛੂਕਮਾਂ ਦੇ ਉੱਪਰ ਹੈ। ਇਸੇ ਤਰ੍ਹਾਂ ਅਤੇ ਧਰਤੀ ਨੂੰ ਫਲੈਟ ਮੰਨਿਆ ਜਾਂਦਾ ਸੀ। ਚਾਈਨਾ ਦੇ ਵਿੱਚ ਇਹ ਸੀ ਕਿ ਧਰਤੀ ਇੱਕ ਟੇਬਲ ਵਾਂਗੂੰ ਫਲੈਟ ਹੈ, ਅਤੇ ਇਸ ਦੇ ਉੱਪਰ ਇੱਕ ਟੇਬਲ ਵਰਗੀ ਇੱਕ ਫਲੈਟ ਕੋਈ ਸ਼ੈ ਆ ਜਿਸ ਦੇ ਉੱਪਰ ਉਸਦੇ ਚਾਰ ਕੋਨਿਆਂ ਦੇ ਵਿੱਚ ਸਵਰਗ ਹੈ। ਇਸੇ ਤਰ੍ਹਾਂ ਕਿਤੇ ਤਸ਼ਤਰੀ ਵਾਂਗੂੰ ਕਿ ਜਿਸ ਤਰ੍ਹਾਂ ਦਾ ਸੀ, ਮਤਲਬ ਜਿਹੜੀ ਉਹਨਾਂ ਦੀ ਕਲਪਨਾ ਸੀ ਧਰਤੀ ਦੀ, ਪਰਨਾਲ ਦੇ ਨਾਲ ਹੀ ਸਵਰਗ ਅਤੇ ਨਰਕ ਦੀ ਆਪਣੀ ਆਪਣੀ ਕਲਪਨਾ ਸੀ। ਫਿਰ ਬਾਅਦ ਦੇ ਵਿੱਚ ਦੋ ਤਰ੍ਹਾਂ ਦੇ ਜਿਹੜੇ ਗੁਰਬਾਣੀ 'ਚ ਜ਼ਿਕਰ ਆਉਂਦਾ, ਬੇਤ ਅਤੇ ਕਤੇਬ। ਭਾਰਤੀ ਉਪ ਮਹਾਂਦੀਪ ਦੇ ਜਿੰਨੇ ਵੀ ਵਿੱਚ ਰਚੇ ਗਏ ਜਿਹੜੇ ਗ੍ਰੰਥ ਨੇ, ਜਿਹੜੀਆਂ ਪੁਸਤਕਾਂ ਨੇ, ਉਹਨਾਂ ਸਾਰਿਆਂ ਨੂੰ ਇਡੀਓਮੈਟਿਕਲੀ ਵੇਦ ਕਿਹਾ ਗਿਆ। ਇੱਕ ਤਾਂ ਹੋ ਗਿਆ ਨਾ ਚਾਰ ਵੇਦਾਂ ਦੀ ਗੱਲ, ਪਰ ਜਿਹੜੀਆਂ ਉਪਨਿਸ਼ਦਾਂ ਵਗੈਰਾ ਸਾਰਾ ਹੀ, ਇਸੇ ਕਰਕੇ ਵੇਦ ਕਤੇਬ। ਅਤੇ ਕਤੇਬ ਜਿਹੜੇ ਸ਼ਾਮੀ ਧਰਮਾਂ ਦੇ, ਭਾਵੇਂ ਉਹ ਬਾਈਬਲ ਹੈ, ਭਾਵੇਂ ਉਹ ਕੁਰਾਨ ਹੈ, ਭਾਵੇਂ ਅੰਜੀਰ ਹੈ, ਤੌਰਾਤ ਹੈ, ਇਹਨਾਂ ਸਾਰਿਆਂ ਦਾ ਜਿਹੜਾ ਉਸਨੂੰ ਕਤੇਬ ਦੇ ਸਮੂਹ ਦੇ ਵਿੱਚ ਰੱਖਿਆ ਗਿਆ ਹੈ। ਵੇਦਾਂ ਦੇ ਆਧਾਰ 'ਤੇ ਵੀ, ਖਾਸ ਤੌਰ 'ਤੇ ਜਿਹੜੇ ਓਰਿਜਨਲ ਚਾਰ ਵੇਦ ਨੇ ਉਹਨਾਂ ਦੇ ਵਿੱਚ ਇਸਦਾ ਕੋਈ ਜ਼ਿਕਰ ਨਹੀਂ ਹੈ, ਪਰ ਉਸ ਤੋਂ ਬਾਅਦ ਜਿਹੜੀਆਂ ਉਪਨਿਸ਼ਦਾਂ ਨੇ ਜਾਂ ਜਿਹੜੇ ਪੁਰਾਣ ਨੇ, ਗਰਭ ਪੁਰਾਣ ਵਗੈਰਾ, ਉਹਨਾਂ ਦੇ ਵਿੱਚ ਬਾਜ਼ਾਬਤਾ ਇੱਕ ਕਾਲਪਨਿਕ
ਆਪ ਜਿਹੜਾ ਸਵਰਗ ਅਤੇ ਕਾਲਪਨਿਕ ਨਰਕ ਨਰਕ ਜਿਹੜਾ ਹੈ ਅਤੇ ਦੋਨਾਂ ਦੇ ਵਿੱਚ ਪਰ ਕਿਤੇ ਵੀ ਈਵਨ ਜਿਹੜਾ ਉਹਨਾਂ ਭਾਰਤੀ ਜਿਹੜਾ ਸੂਰੇ ਸਿਧਾਂਤ ਹੈ ਜਾਂ ਜਿਹੜੇ ਦੂਜੀਆਂ ਸਾਰਾ ਕੁਝ ਉਹਨਾਂ ਦੇ ਵਿੱਚ ਵੀ ਇੱਕ ਦੂਜੇ ਦੀ ਡਿਸਕ੍ਰਿਪਸ਼ਨ ਆਪਸ ਦੇ ਵਿੱਚ ਮਿਲਦੀ ਨਹੀਂ। ਅਤੇ ਫਿਰ ਇੱਧਰ ਭਾਰਤੀ ਜਿਹੜਾ ਮਤਲਬ ਜਿਹੜਾ ਸ਼ਾਮੀ ਧਰਮ ਨੇ ਇਹਨਾਂ ਦੇ ਵਿੱਚ ਵੀ ਜਿਹੜਾ ਇੱਕ ਬੁੱਕ ਦੀ ਦੂਜੇ ਦੇ ਨਾਲ ਜਿਹੜੀ ਉਹ ਡਿਸਕ੍ਰਿਪਸ਼ਨ ਹੈ ਉਹ ਡੈਫੀਨੇਸ਼ਨ ਹੈ ਉਹ ਮਿਲਦੀ ਹੀ ਨਹੀਂ। ਅਤੇ ਫਿਰ ਜੇ ਕਈ ਲੋਕਾਂ ਦਾ ਜਿਹੜਾ ਜ਼ਿਕਰ ਵੀ ਆਉਂਦਾ ਕਈ ਲੋਕਾਂ ਦੇ ਪੋਡਕਾਸਟ ਸੁਣਦੇ ਹਾਂ ਆਪਾਂ ਇਹ ਨਹੀਂ ਕਹਿੰਦੇ ਕਿ ਉਹਨਾਂ ਦਾ ਝੂਠ ਹੁੰਦਾ ਹੈ ਪਰ ਉਹਨਾਂ ਦਾ ਸੱਚਾ ਐਕਸਪੀਰੀਅੰਸ ਹੋ ਸਕਦਾ ਹੈ ਪਰ ਹੋ ਸਕਦਾ ਉਹ ਹੈਲੂਸੀਨੇਟਿਡ ਹੋਣ ਕਿਉਂਕਿ ਮੋਸਟਲੀ ਇਹੋ ਜਿਹੀਆਂ ਚੀਜ਼ਾਂ ਦੀ ਹਕੀਕਤ ਤਾਂ ਹੈ ਨਹੀਂ ਗੁਰਮਤ ਦੇ ਨਜ਼ਰੀਏ ਤੋਂ ਬਿਲਕੁਲ ਹੀ ਨਹੀਂ ਆ ਵਿਗਿਆਨ ਦੇ ਨਜ਼ਰੀਏ ਤੋਂ ਵੀ ਬਿਲਕੁਲ ਹੀ ਨਹੀਂ ਆ। ਸੋ ਜਿਹੜੇ ਉਹਨਾਂ ਦੇ ਐਕਸਪੀਰੀਅੰਸਿਸ ਨੇ ਅਤੇ ਫਿਰ ਉਹ ਜਿਹੜੀ ਆ ਕੇ ਡਿਸਕ੍ਰਿਪਸ਼ਨ ਦਿੰਦੇ ਨੇ ਧਰਮ ਰਾਜ ਕਿਹੋ ਜਿਹਾ ਸੀ ਜਾਂ ਇਬਰਾਹਿਮ ਅਜ਼ਰਾਈਲ ਫਰਿਸ਼ਤਾ ਕਿਹੋ ਜਿਹਾ ਸੀ ਜਾਂ ਉੱਥੇ ਜਿਹੜੇ ਉਹ ਦੂਜੇ ਪਾਸੇ ਉਹ ਕਹਿੰਦੇ ਆ ਜੀ ਜਿਨਾਤ ਸਨ ਮਲਾਇਕ ਸਨ ਉਹ ਕਿਹੋ ਜਿਹੇ ਸਨ ਇੱਧਰ ਉਹਨਾਂ ਦੀ ਜਿਹੜੀ ਡਿਸਕ੍ਰਿਪਸ਼ਨ ਹੈ ਉਹ ਆਪਣੇ ਆਪਣੇ ਫੇਥ ਦੇ ਮੁਤਾਬਕ ਹੀ ਦਿੰਦੇ ਆ। ਇਸ ਦਾ ਮਤਲਬ ਹੈ ਕਿ ਰੀਅਲ ਐਕਸਪੀਰੀਅੰਸ ਕਿਸੇ ਨੂੰ ਨਹੀਂ ਆ। ਜਿਹੜਾ ਵੀ ਕੋਈ ਅਗਰ ਐਕਸਪੀਰੀਅੰਸ ਪਹਿਲਾਂ ਤਾਂ ਕੁਛ ਲੋਕ ਝੂਠ ਬੋਲ ਰਹੇ ਹੁੰਦੇ ਆ ਅਤੇ ਜਾਂ ਫਿਰ ਜਿਹੜੇ ਬੋਲ ਰਹੇ ਆ ਜਿਹਨਾਂ ਨੂੰ ਲੱਗਦਾ ਹੈ ਉਹ ਮਾਨਸਿਕ ਤੌਰ 'ਤੇ ਕਈ ਵਾਰੀ ਜਿਸ ਤਰ੍ਹਾਂ ਸਾਡੇ ਵਿੱਚ ਵੀ ਅੱਜ ਕੱਲ੍ਹ ਜਿਹੜਾ ਆਮ ਤੌਰ 'ਤੇ ਮੈਡੀਟੇਸ਼ਨ ਦੇ ਨਾਂ 'ਤੇ ਕੋਈ ਕਹਿੰਦਾ ਮੈਂ ਸੂਰਜ 'ਤੇ ਮੁੜ ਕੇ ਆਇਆ ਕੋਈ ਕਹਿੰਦਾ ਮੈਂ ਕਿਸੇ ਪਲੈਨਟ 'ਤੇ ਜਾ ਕੇ ਏਲੀਅਨਸ ਦੇ ਨਾਲ ਗੱਲ ਕਰਕੇ ਆਇਆ ਕੋਈ ਕਹਿੰਦਾ ਜੀ ਯਾਨੀ ਕਿ ਉਹ ਸਾਰਾ ਕੁਛ ਜਿਹੜਾ ਹੈ ਜੇ ਉਸਨੂੰ ਬੜੀ ਬਾਰੀਕੀ ਦੇ ਨਾਲ ਬੜੀ ਗੰਭੀਰਤਾ ਦੇ ਨਾਲ ਉਹਦਾ ਐਨਾਲਿਸਿਸ ਕੀਤਾ ਜਾਏ ਤਾਂ ਉਹ ਹੈਲੂਸੀਨੇਟਿਡ ਸਟੇਟ ਆਫ ਮਾਇੰਡ ਹੋ ਸਕਦਾ ਹੈ ਜੇ ਉਹ ਸੱਚ ਕਹਿ ਰਹੇ ਨੇ ਅਤੇ ਜੇ ਝੂਠ ਕੋਲੋਂ ਬਣਾ ਕੇ ਕਿਹਾ ਤਾਂ ਉਹਨਾਂ ਦਾ ਰੱਬ ਰਾਖਾ ਉਹਨਾਂ ਦੀ ਆਪਣੀ ਸੋਚ ਹੈ। ਪਰ ਇਸ ਤਰ੍ਹਾਂ ਦਾ ਜਿਹੜਾ ਹੈ ਇਹ ਚੀਜ਼ਾਂ ਵਾਪਰਦੀਆਂ ਨੇ। ਹੁਣ ਆਪਾਂ ਵਿਚਾਰ ਕਰਦੇ ਹਾਂ ਕਿ ਗੁਰਬਾਣੀ ਦੇ ਵਿੱਚ ਤਾਂ ਇਹਨਾਂ ਚੀਜ਼ਾਂ ਨੂੰ ਸਰੇਆਮ ਜਿਹੜਾ ਹੈ ਰੱਦ ਕਰ ਦਿੱਤਾ ਗਿਆ। ਜਦੋਂ ਗੁਰੂ ਨਾਨਕ ਪਾਤਸ਼ਾਹ ਦੇ ਕੋਲੋਂ ਇਹ ਸਵਾਲ ਕੋਈ ਕਰਦਾ ਕਿ ਵੀ ਆਖਰਤ ਕੀ ਹੈ ਤਾਂ ਉਹ ਇੱਕੋ ਗੱਲ 'ਚ ਸਮਝਾ ਦਿੰਦੇ ਆ। ਬਾਣੀ ਦੇ ਵਿੱਚ ਆਉਂਦਾ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਹੈ ਜਿਹੜੇ ਕਿ ਸਾਡੇ ਫਾਊਂਡਰ ਨੇ ਓਰੀਜਨਲ ਸੋਰਸ ਨੇ ਗੁਰਮਤ ਦੀ। ਉਹ ਕਹਿੰਦੇ ਆ ਇੱਕ ਦੱਬੇ ਇੱਕ ਦੱਜੀਏ ਇੱਕ ਨਾ ਕੁੱਤੇ ਖਾਏ ਇੱਕ ਪਾਣੀ ਵਿੱਚ ਉਸਲਟੀਏ ਇੱਕ ਵੀ ਹੱਸਣ ਪਾਏ ਨਾਨਕ ਇਹ ਨਾ ਜਾਪਈ ਕਿੱਥੇ ਜਾਏ ਸਮਾਏ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਵੀ ਇਸ ਤਾਂ ਇਹ ਤਾਂ ਕਿਸੇ ਨੂੰ ਪਤਾ ਹੀ ਨਹੀਂ ਆ ਇਹ ਤਾਂ ਕਿਤੇ ਨਜ਼ਰ ਨਹੀਂ ਹੈ ਕਿਤੇ ਤਾਂ ਸਪਸ਼ਟ ਹੀ ਨਹੀਂ ਆ ਭਾਵ ਉਹ ਮੰਨਦੇ ਹੀ ਨਹੀਂ ਕਿ ਉਹ ਜਿਹੜੀ ਕੋਈ ਜਿਹੜੀ ਆਤਮਾ ਹੈ ਚੇਤਨਾ ਹੈ ਉਹ ਕਿੱਥੇ ਜਾ ਕੇ ਸਮਾ ਜਾਂਦੀ ਹੈ। ਬਾਣੀ 'ਚ ਜ਼ਿਕਰ ਆਉਂਦਾ ਨਾ ਪਵਨੇ ਮੈਂ ਪਵਨ ਸਮਾਇਆ ਕਿਤੇ ਸਵਰਗ ਨਰਕ ਦਾ ਜ਼ਿਕਰ ਨਹੀਂ ਹੈ। ਜੋਤੀ ਮੈਂ ਜੋਤ ਰਲ ਜਾਇਆ ਮਾਟੀ ਮਾਟੀ ਹੋਈ ਏਕ ਰੌਣ ਹਾਰੇ ਕੀ ਕੌਣ ਟੇਕ। ਅਤੇ ਫਿਰ ਇਹ ਤਾਂ ਪਹਿਲਾਂ ਹੀ ਜਿਹੜਾ ਸੀ ਉਸਨੂੰ ਰੱਦ ਕਰ ਦਿੱਤਾ ਗਿਆ। ਫਿਰ ਜਿੱਥੇ ਕਈ ਥਾਵਾਂ 'ਤੇ ਇਹੋ ਜਿਹਾ ਧਰਮ ਰਾਜ ਦਾ ਜ਼ਿਕਰ ਆਉਂਦਾ ਹੈ ਚਿਤ੍ਰਗੁਪਤ ਦਾ ਜ਼ਿਕਰ ਆਉਂਦਾ ਹੈ ਇਹ ਮਨੁੱਖ ਦੀਆਂ ਦੀ ਇਸ ਦੀ ਰੀਡੈਫੀਨੇਸ਼ਨ ਜਿਹੜੀ ਗੁਰੂ ਸਾਹਿਬ ਗੁਰਬਤ ਕਰਦੀ ਹੈ ਉਹ ਮਨੁੱਖ ਦੀ ਜਾਗਤ ਮਨੁੱਖ ਦੀ ਜਿਉਂਦੇ ਮਨੁੱਖ ਦੀ ਜਿਹੜੀ ਚੇਤਨਾ ਹੈ ਜਿਹੜੀ ਉਸ ਸਟ੍ਰੀਮ ਆਫ ਕਾਨਸ਼ੀਅਸਨੈਸ ਹੈ ਇਹ ਉਹਦੇ ਨਾਲ ਜੁੜਿਆ ਹੋਇਆ ਕਿਉਂਕਿ ਹਰ ਕੀਤਾ ਹੋਇਆ ਸਾਡਾ ਜਿਹੜਾ ਅਮਲ ਹੈ ਉਹ ਸਾਡੀ ਸੋਚਣੀ ਅਤੇ ਸਾਡੀ ਕਾਨਸ਼ੀਅਸਨੈਸ 'ਤੇ ਹਰ ਸੋਚੀ ਹੋਈ ਗੱਲ ਜਿਹੜੀ ਹੈ ਉਹ ਪ੍ਰਭਾਵ ਪਾਉਂਦੀ ਹੈ ਅਤੇ ਉਹੀ ਜਿਹੜੀ ਆ ਉਹ ਸਾਡੀ ਵਿਚਾਰਾਂ ਦਾ ਤਾਣਾ ਬਾਣਾ ਬੁਣਦੀ ਹੈ। ਆਪਾਂ ਇਸ ਗੱਲ ਨੂੰ ਭਲੀ ਭਾਂਤ ਯਾਨੀ ਕਿ ਜਿਸ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਕਰਣੀ ਕਾਗਦ ਮਨ ਮਸਵਾਣੀ ਬੁਰਾ ਭਲਾ ਦੋਏ ਲੇਖ ਪਏ ਜਿਉਂ ਜਿਉਂ ਕਿਰਤ ਚਲਾਏ ਤਿਉਂ ਚਲੀਏ ਤੋ ਗੁਣ ਨਾ ਹੀ ਅੰਤ ਹਰੇ ਚਿਤ ਚੇਤਸ ਕੀ ਨਹੀਂ ਬਾਵਰਿਆ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ ਜਾਲੀ ਰੈਨ ਜਾਲ ਦਿਨ ਹੁਆ ਜੇਤੀ ਘੜੀ ਫਾਹੀ ਤੇਤੀ ਰਸ ਰਸ ਚੋਗ ਚੁਗੇ ਨਿਤ ਫਾਸੈ ਛੂਟਸ ਮੂੜੇ ਕੌਣ ਗੁਣੀ। ਆਪਾਂ ਇਸ ਦੀ ਵਿਸਤਾਰ ਦੇ ਵਿੱਚ ਨਹੀਂ ਜਾਂਦੇ ਇੱਕ ਹਵਾਲਾ ਜਿਹੜਾ ਕਿ ਗੁਰੂ ਸਾਹਿਬ ਸਾਨੂੰ ਦੇ ਰਹੇ ਆ। ਇਸੇ ਤਰ੍ਹਾਂ ਗੁਰੂ ਅਰਜਨ ਪਾਤਸ਼ਾਹ ਦਾ ਸ਼ਬਦ ਹੈ ਅਕਸਰ ਅਸੀਂ ਰੋਜ਼ ਹੀ ਸੁਣਦੇ ਹਾਂ ਇਹਦੇ ਵਿੱਚ ਗੁਰੂ ਸਾਹਿਬ ਕਹਿ ਰਹੇ ਆ ਮੁਕਤ ਭੁਗਤ ਜੁਗਤ ਤੇਰੀ ਸੇਵਾ
ਜਿਸ ਤੂੰ ਆਪ ਕਰਾਏ। ਉਹ ਤਾਂ ਉਹ ਕਿਸੇ ਪਰਲੀ ਲਾਈਫ ਦੇ ਵਿੱਚ ਕਿਸੇ ਮੁਕਤੀ ਦਾ ਵੀ ਜ਼ਿਕਰ ਜਿਹੜਾ ਉਸਨੂੰ ਰੱਦ ਕਰ ਦਿੰਦਾ, ਕਿਉਂਕਿ ਗੁਰਮਤਿ ਦੇ ਵਿੱਚ ਜੀਵਨ ਮੁਕਤ ਦਾ ਕਨਸੈਪਟ ਆਇਆ। ਇਸ ਜੱਗ ਦੇ ਵਿੱਚ ਮੁਕਤ ਹੋਣਾ ਹੈ, ਬੰਧਨਾਂ ਤੋਂ ਆਜ਼ਾਦ ਹੋਣਾ ਹੈ। ਮੁਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ। ਅਗਲੀ ਪੰਕਤੀ ਹੋਰ ਧਿਆਨ ਮੰਗਦੀ ਹੈ, ਤਾਹਾਂ ਬੈਕੁੰਠ ਜਾਂ ਕੀਰਤਨ ਤੇਰਾ ਤੂੰ ਆਪੇ ਸ਼ਰਧਾ ਲਾਏ। ਉਹੀ ਥਾਂ ਹੈਵਨ ਹੈ, ਬੈਕੁੰਠ ਹੈ, ਸਵਰਗ ਹੈ, ਜਿੱਥੇ ਤੇਰੀ ਸਿਫਤ ਸਲਾਹ ਹੋ ਰਹੀ ਹੈ। ਅਤੇ ਇਸੇ ਤਰ੍ਹਾਂ ਕਬੀਰ ਸਾਹਿਬ ਆਪਣੀ ਬਾਣੀ ਦੇ ਵਿੱਚ ਵਾਰ ਵਾਰ ਰੱਦ ਕਰਦੇ ਨੇ, ਕਿਆ ਨੁਰਗ ਕਿਆ ਸਵਰਗ ਤੁਮਾਰਾ ਸੰਤਨ ਦਉ ਰਾਧੇ, ਹਮ ਕਾਹੂ ਕੀ ਕਾਣ ਨ ਕਰਤੇ ਸਤਿਗੁਰ ਕੇ ਪ੍ਰਸਾਦੇ। ਜਾਂ ਬਾਣੀ 'ਚ ਵੀ ਆਉਂਦਾ, ਸਵਰਗ ਨਰਕ ਅਤੇ ਮੈਂ ਰਹੋ ਸਤਿਗੁਰ ਕੇ ਪ੍ਰਸਾਦ, ਹਰ ਚਰਨ ਕਮਲ ਕੀ ਮੌਜ ਮੈਂ ਰਹੂੰ ਅੰਤੋ ਰਾਤ। ਮੈਨੂੰ ਤਾਂ ਕਿਸੇ ਸਵਰਗ ਨਰਕ ਦੀ ਲੋੜ ਹੀ ਹੈ, ਨਾ ਉਹਦੀ ਹੈਸੀਅਤ ਹੈ। ਮੈਨੂੰ ਤਾਂ ਅਕਾਲ ਪੁਰਖ ਦੀ ਜਿਹੜੀ ਪ੍ਰੈਜੈਂਸ ਹੈ, ਅਭੇਦਤਾ ਹੈ, ਉਹਦਾ ਮਿਲਾਪ ਹੈ, ਭਾਵ ਉਹਦੇ ਗੁਣਾਂ ਨਾਲ ਜੁੜਨਾ ਹੀ ਜਿਹੜਾ ਮੇਰੇ ਵਾਸਤੇ ਮੁਕਤੀ ਹੈ, ਉਹਦਾ ਪਿਆਰ ਹੀ ਜਿਹੜਾ ਉਹਦੀ ਬਖਸ਼ਿਸ਼ ਹੀ ਮੇਰੇ ਵਾਸਤੇ ਸਾਰਾ ਕੁਛ ਹੈ। ਮੁਕਤ ਭੁਗਤ ਜੁਗਤ ਤੇਰੀ ਸੇਵਾ, ਭਾਵ ਜਿਸ ਨੂੰ ਮੁਕਤੀ ਕਹਿੰਦੇ ਹਾਂ, ਬੰਧਨਾਂ ਤੋਂ ਆਜ਼ਾਦ ਹੋਣਾ, ਜਿਸਨੂੰ ਗੁਰਮਤ ਨੇ ਤਾਂ ਉਹ ਮਰਨ ਤੋਂ ਬਾਅਦ ਤਾਂ ਕਿਸੇ ਮੁਕਤੀ ਦਾ ਜ਼ਿਕਰ ਹੀ ਨਹੀਂ ਕੀਤਾ, ਬੰਧਨਾਂ ਤੋਂ ਆਜ਼ਾਦ ਹੋਣ ਦਾ ਰਹਿਣਾ, ਭਾਵ ਜਿਹੜੇ ਸੰਸਾਰ ਦੇ ਦੀਆਂ ਕਰਮ ਕਾਂਡ ਦੇ ਨਾਂ 'ਤੇ, ਭਰਮ ਦੇ ਨਾਂ 'ਤੇ, ਰਿਚੁਅਲਸ ਦੇ ਨਾਂ 'ਤੇ, ਊਚ ਨੀਚ ਦੇ ਨਾਂ 'ਤੇ ਜਿਹੜੀਆਂ ਜ਼ੰਜੀਰਾਂ, ਅਣਦਿਸੀਆਂ ਜ਼ੰਜੀਰਾਂ ਜਿਹੜੀਆਂ ਨੇ, ਸੰਘਲਾਂ ਨੇ ਜਿਹੜੀਆਂ, ਜਿਨ੍ਹਾਂ ਦੇ ਨਾਲ ਮਨੁੱਖ ਨੂੰ ਬੰਨਿਆ ਗਿਆ ਹੈ, ਇਸ ਤੋਂ ਸੁਤੰਤਰ ਹੋਣਾ ਹੀ ਜਿਹੜਾ ਹੈ ਗੁਰਮਤਿ ਦੇ ਹਿਸਾਬ ਮੁਕਤੀ। ਇਸੇ ਕਰਕੇ ਜੀਵਨ ਮੁਕਤ ਦੀ ਗੱਲ ਕਰੀ, ਪ੍ਰਭ ਕੀ ਆ ਗਿਆ, ਆਤਮ ਹਤਾਵੈ, ਜੀਵਨ ਮੁਕਤ ਸੁਕਾਵੇ, ਜਿਹੜਾ ਹੁਕਮ ਦੇ ਵਿੱਚ ਰਿਹਾ, ਜਿਹੜਾ ਲਾਜ਼ ਆਫ ਕਾਸਮਾਸ ਦੇ ਵਿੱਚ ਆਪਣੀ ਜ਼ਿੰਦਗੀ ਗੁਜ਼ਾਰਿਆ, ਔਰ ਕਿਸੇ ਦੀ ਪਰਵਾਹ ਨਹੀਂ ਕਰਦਾ, ਜਿਹੜਾ ਸਹੀ ਮੈਨਿਆਂ ਦੇ ਵਿੱਚ ਕਬੀਰ ਸਾਹਿਬ ਦੀਆਂ ਦੀ ਸ਼ਬਦਾਂ ਦੇ ਵਿੱਚ ਜਿਹੜਾ ਉਹ ਕਹਿੰਦੇ ਆ, ਪਰਿਓ ਕਾਲ ਸਭੇ ਜਗ ਉੱਪਰ ਮਾਹੇ ਲਿਖੇ ਪ੍ਰਭ ਗਿਆਨੀ, ਸਾਰਿਆਂ ਨੂੰ ਜਿਹੜਾ ਕਾਲ ਦਾ ਇੱਕ ਪੈਆ, ਇੱਕ ਬੰਧਨ ਆ, ਇੱਕ ਗੁਲਾਮੀ ਆ, ਉਸ ਦੇ ਵਿੱਚ ਸਾਰੇ ਹੀ ਜਿਹੜੇ ਉਹ ਵੱਡੇ ਵੱਡੇ ਆਪਣੇ ਆਪ ਨੂੰ ਗਿਆਨੀ ਕਹਿੰਦੇ, ਕਬੀਰ ਸਾਹਿਬ ਉਹਨਾਂ ਨੂੰ ਪ੍ਰਭ ਗਿਆਨੀ ਕਹਿੰਦੇ, ਕਿਉਂਕਿ ਭਰਮ ਵਿੱਚ ਪਏ ਹੋਏ ਨੇ। ਉਹ ਕਹਿੰਦੇ ਆ, ਕਹੋ ਕਬੀਰ ਜਨ ਪਏ ਖਾਲਸਾ ਪ੍ਰੇਮ ਭਗਤ ਜੇ ਜਾਣੀ। ਜਿਹੜਾ ਵਿਅਕਤੀ ਜਿਸ ਖਾਲਸੇ ਦੇ ਕੰਸੈਪਟ ਨੂੰ ਅਸੀਂ ਗੁਰੂ ਸਾਹਿਬਾਨ ਨੇ ਉਜਾਗਰ ਕੀਤਾ, ਪ੍ਰੈਕਟੀਕਲ ਕੀਤਾ, ਉਹ ਸੁਤੰਤਰ ਹੋ ਗਏ, ਭਾਵ ਮੁਕਤ ਹੋ ਗਏ, ਜੀਵਨ ਮੁਕਤ ਹੋ ਗਏ, ਜਿਹੜੇ ਪ੍ਰੇਮਾ ਭਗਤੀ ਨਾਲ ਜੁੜ ਗਏ, ਜਿਨ੍ਹਾਂ ਨੂੰ ਮੌਤ ਦਾ ਡਰ ਹੀ ਖਤਮ ਹੈ, ਅਕਾਲ ਦਾ ਪੈ ਹੀ ਖਤਮ ਹੋ ਗਿਆ, ਅਕਾਲ ਨਾਲ ਜੁੜ ਗਏ। ਇਹ ਜਿਹੜਾ ਹੈ ਸਵਰਗ ਅਤੇ ਨਰਕ ਦੀ ਗੱਲ ਹੈ, ਜਿਹੜਾ ਹੁਣ ਆਪਾਂ ਪਿਛਲੇ ਸ਼ਬਦ ਦੇ ਵਿੱਚ, ਜਿਹੜਾ ਗੁਰੂ ਨਾਨਕ ਪਾਤਸ਼ਾਹ ਦੇ ਸ਼ਬਦ ਦੇ ਵਿੱਚ ਆਪਾਂ ਜਿਹੜੀ ਗੱਲ ਕਰਨੀ ਕਾਗਜ਼ ਵਾਲੀ ਜਿਹੜੀ ਹੈ, ਇੱਥੇ ਵੀ ਸਾਡੇ ਅਮਲਾਂ ਦੀ ਗੱਲ ਹੈ ਸਾਰੀ। ਅਤੇ ਹੁਣ ਕਿਉਂਕਿ ਬਾਣੀ ਚਾਹੁੰਦਾ, ਜੋ ਚਿੱਤ ਜੇ ਚਿਤਵਿਆ ਸੋ ਮੈਂ ਪਾਇਆ, ਇਹੀ ਸਾਡੇ ਵਾਸਤੇ ਸਵਰਗ ਅਤੇ ਨਰਕ ਅਸੀਂ ਆਪ ਤਿਆਰ ਕਰ ਰਹੇ ਹਾਂ। ਨਾਨਕ ਨਾਮ ਧਿਆਏ ਸੁਖ ਪਾਇਆ, ਸੋ ਇਸੇ ਤਰ੍ਹਾਂ ਜਿਸ ਤਰ੍ਹਾਂ ਅਮਲ ਦੀ ਗੱਲ ਆ ਬਾਣੀ 'ਚ ਵੀ, ਜਿੰਨੀ ਨਾਮ 'ਤੇ ਆਇਆ ਗਹਿਮ ਸਖਤ ਕਾਲ, ਨਾਨਕ ਤੇ ਮੁਖੁਜਲੇ ਕੇਤੀ ਛੁੱਟੀ ਨਾਲ, ਸਟਰਗਲ ਗੱਲ, ਜਿਸ ਨੇ ਇੱਕ ਕਿਸਮ ਦਾ ਤਪ ਇੱਥੇ ਕਰਨਾ, ਜਿਹੜਾ ਹੈ ਉਹ ਆਪਣੇ ਆਪ ਨੂੰ ਅੱਛੇ ਆਚਰਣ ਦਾ ਭਾਗੀ ਬਣਨਾ, ਬਨ ਚਰਿੱਤਰਵਾਨ ਬਣਨਾ ਹੈ, ਅਤੇ ਉਹੀ ਤਪ ਹੈ। ਸੋ ਇਸੇ ਕਰਕੇ ਹੁਣ ਆਪਾਂ ਕਬੀਰ ਸਾਹਿਬ ਦੀ ਗੱਲ ਕਰਦੇ ਹਾਂ ਕਿ ਉਸ ਬੜੇ ਬਾਵਾਜ਼ ਬੁਲੰਦ ਇੱਕ ਸ਼ਬਦ ਦੇ ਵਿੱਚ ਇਹ ਸਾਰੇ ਭੇਦ ਨੂੰ ਖੋਲਦੇ ਨੇ। ਕਬੀਰ ਸਾਹਿਬ ਕਹਿੰਦੇ ਆ, ਸਭ ਕੋਈ ਚਲਤ ਕਹਿਤ ਹੈ ਊਹਾਂ, ਨਾ ਜਾਣੋ ਬੈਕੁੰਠ ਹੈ ਕਹਾਂ। ਸਾਰੇ ਹੀ
ਸਵਰਗ ਵਿੱਚ ਜਾਣ ਦੀਆਂ ਗੱਲਾਂ ਤਾਂ ਕਰਦੇ ਨੇ ਪਰ ਕਿਸੇ ਨੂੰ ਇਹ ਪਤਾ ਹੀ ਨਹੀਂ ਕਿ ਸਵਰਗ ਹੈ ਕਿੱਥੇ। ਉਸ ਤੋਂ ਪਹਿਲਾਂ ਜਿਹੜੀ ਇਹ ਸ਼ਬਦ ਦਾ ਸਿਲਸਿਲਾ ਹੈ ਇਸੇ ਪੰਨੇ 'ਤੇ ਕਬੀਰ ਸਾਹਿਬ ਦਾ ਪਹਿਲਾ ਜਿਹੜਾ ਸ਼ਬਦ ਆ ਰਿਹਾ ਹੈ, ਪਹਿਲੇ ਜਿਸ ਛੰਦ ਵਿੱਚ ਗੱਲ ਕਰ ਰਹੇ ਨੇ ਉੱਥੇ ਵੀ ਉਹ ਕਿਸੇ ਮੁਸਲਮਾਨ ਵਿਅਕਤੀ ਦੇ ਨਾਲ ਜਿਹੜਾ ਕਿ ਉਹਨਾਂ ਨੂੰ ਪ੍ਰੇਰਣਾ ਦੇ ਰਿਹਾ ਹੈ ਕਿ ਇਸਲਾਮ ਵਿੱਚ ਆ ਜਾ ਉੱਥੇ ਬਹਿਸ਼ਤ ਮਿਲੇਗਾ, ਉਹਨੂੰ ਜਵਾਬ ਦੇ ਰਹੇ ਨੇ। ਉਹ ਬੜੀਆਂ ਸਿਫਤਾਂ ਕਰਕੇ ਉਹਨਾਂ ਨੂੰ ਕਹਿੰਦਾ ਹੈ ਸੱਤਰ ਸੋਏ ਸਲਾਰ ਹੈ ਜਾਂ ਕਿ ਸਵਾ ਲੱਖ ਪੈਗੰਬਰ ਤਾਂ ਕਿ, ਯਾਨੀ ਕਿ ਉਹ ਸਿਫਤਾਂ ਕਰਦਾ ਮੇਰੇ ਰੱਬ ਦੇ ਇਹ ਸਾਰਾ ਕੁਛ ਹੈ। ਸੇਖ ਜੋ ਕਹੀਏ ਕੋਏ 88 ਕੋਟ 88 56 ਕੋਟ ਜਾਂ ਕੇ ਖੇਲ ਖਲਾਸੀ, ਉਹ ਸਾਰਾ ਉਹ ਜ਼ਿਕਰ ਕਰ ਰਿਹਾ ਹੈ ਉਸ ਅਕਾਲ ਪੁਰਖ ਦੀ ਉਸ ਪਰਸਨੈਲਿਟੀ ਦਾ ਜਿਹਦੇ ਸਾਹਮਣੇ ਇਹ ਸਾਰਾ ਕੁਛ ਜਿਹੜਾ ਯਾਨੀ ਕਿ ਇੱਕ ਵੱਖਰੇ ਤਰ੍ਹਾਂ ਦਾ ਕੰਸੈਪਟ ਪੇਸ਼ ਕਰ ਰਿਹਾ। ਤਾਂ ਕਬੀਰ ਸਾਹਿਬ ਉਸਨੂੰ ਕਹਿੰਦੇ ਆ ਕਿ ਭਾਈ ਮੇਰੀ ਤਾਂ, ਮੈਂ ਗਰੀਬ ਆਦਮੀ ਹਾਂ, ਮੇਰੀ ਤਾਂ ਉੱਥੇ ਜਾਣ ਦੀ ਕੋਈ ਇਹ ਨਹੀਂ। ਅਤੇ ਫਿਰ ਉਹ ਸਮਝਾ ਰਿਹਾ ਦੋ ਜਵਾਬ ਹੋਏ ਬਜਗਾਰੀ ਦਾਸ ਕਬੀਰ ਤੇਰੀ ਪਨੋ ਸਮਾਨਾ ਪਿਸਤ ਨਜ਼ੀਕ ਰਾਖ ਰਹਿਮਾਨਾ। ਉਹ ਕਹਿੰਦਾ ਮੈਨੂੰ ਕੁਛ ਨਹੀਂ ਚਾਹੀਦਾ, ਮੈਨੂੰ ਅਕਾਲ ਪੁਰਖ ਆਪਣੇ ਨੇੜੇ ਕਰ ਲੈ, ਮੈਨੂੰ ਕਿਸੇ ਹੋਰ ਪਿਸਤ ਦੀ ਕਿਸੇ ਸਵਰਗ ਦੀ ਲੋੜ ਹੀ ਨਹੀਂ। ਉਸ ਤੋਂ ਬਾਅਦ ਹੀ ਅਗਲੀ ਗੱਲ ਦੇ ਵਿੱਚ ਉਹ ਭਾਰਤੀ ਦਰਸ਼ਨ ਦੇ ਲੋਕਾਂ ਨੂੰ ਇਹ ਸਵਾਲ ਕਰਦੇ ਆ ਫਿਰ ਕਿ ਭਾਈ ਤੁਸੀਂ ਦੱਸੋ, ਸਭ ਕੋਈ ਚਲਤ ਕਹਿਤ ਹੈ ਊਹਾਂ ਨਾ ਜਾਣੋ ਬੈਕੁੰਠ ਹੈ ਕਹਾਂ। ਸਾਰੇ ਤਾਂ ਇਸ ਦਾ ਗਲਤ ਜ਼ਿਕਰ ਕਰ ਰਹੇ ਨੇ ਪਰ ਕਿਸੇ ਨੂੰ ਪਤਾ ਹੈ ਉਹ ਕਿੱਥੇ ਹੈ? ਰਹਾਵ ਦੀ ਪੰਕਤੀ ਹੈ, ਸਵਾਲ ਹੈ, ਸੋਚਣ ਵਾਸਤੇ ਕਹਿ ਰਹੇ ਨੇ ਨਾ ਜਾਣੋ ਬੈਕੁੰਠ ਹੈ ਕਹਾਂ, ਪਤਾ ਹੀ ਨਹੀਂ ਆ ਬੈਕੁੰਠ ਕਿੱਥੇ ਹੈ। ਫਿਰ ਅੱਗੇ ਉਹ ਸਵਾਲ ਕਰਦੇ ਆ, ਇੱਥੋਂ ਤੱਕ ਕਹਿੰਦੇ ਆ ਆਪ ਕਾ ਮਰਮ ਨਾ ਜਾਣਾ ਬਾਤਨ ਹੀ ਬੈਕੁੰਠ ਬਤਾਨਾ ਬਖਾਨਾ। ਲੋਕਾਂ ਨੂੰ, ਉਹਨਾਂ ਵੱਡੇ ਵੱਡੇ ਫਿਲਾਸਫਰਾਂ ਨੂੰ ਆਪਣੇ ਆਪ ਦਾ ਪਤਾ ਨਹੀਂ ਹੈ ਅਤੇ ਗੱਲਾਂ ਗੱਲਾਂ ਦੇ ਵਿੱਚ ਬੈਕੁੰਠ ਦੀ ਡੈਫੀਨੇਸ਼ਨ, ਬੈਕੁੰਠ ਦੀ ਡਿਸਕ੍ਰਿਪਸ਼ਨ ਦੇ ਰਹੇ ਨੇ, ਬੈਕੁੰਠ ਦੇ ਦੀ ਜਾਣਕਾਰੀ ਦੇ ਰਹੇ ਨੇ। ਜਬ ਲੱਗ ਮਨ ਬੈਕੁੰਠ ਕੀ ਆਸਾ ਤਬ ਲੱਗ ਨਾ ਹੀ ਚਰਨ ਨਿਵਾਸਾ। ਗੁਰਮਤਿ ਦਾ ਸਿਧਾਂਤ ਇਹ ਆ ਜਿਸ ਨੂੰ ਕਬੀਰ ਸਾਹਿਬ ਇੱਥੇ ਸਪਸ਼ਟ ਕਰ ਰਹੇ ਨੇ। ਜਿਵੇਂ ਕਹਿੰਦਾ ਸੇਵਾ ਕਰਤ ਹੋਏ ਨਾਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ। ਜੇ ਉਸਦੀ ਕੋਈ ਆਕਾਂਕਸ਼ਾ ਨਹੀਂ ਆ ਤਾਂ ਉਹ ਸੇਵਾ ਭਾਵਨਾ ਨਾਲ ਸੇਵਾ ਕਰ ਰਿਹਾ, ਨਾ ਕਿ ਜੇ ਉਹਦੇ ਮਨ ਦੇ ਅੰਦਰ ਕੋਈ ਕੋਈ ਲਾਲਚ ਹੈ ਤਾਂ ਫਿਰ ਉਹ ਪ੍ਰਾਪਤੀ ਹੋਏਗੀ ਨਹੀਂ। ਇਸੇ ਕਰਕੇ ਇੱਥੇ ਵੀ ਉਹ ਕਹਿੰਦੇ ਆ ਕਿ ਜੇ ਮਨ ਦੇ ਵਿੱਚ ਕਿਸੇ ਸਵਰਗ ਦੀ, ਕਿਸੇ ਹੋਰ ਪਦਾਰਥ ਦੀ, ਕਿਸੇ ਹੋਰ ਗਿਫਟ ਦੀ, ਕਿਸੇ ਹੋਰ ਸਥਿਤੀ ਦੀ ਆਸ ਰੱਖ ਕੇ ਅਕਾਲ ਪੁਰਖ ਨੂੰ ਪਿਆਰ ਕਰਨਾ ਤਾਂ ਫਿਰ ਤਾਂ ਉਹ ਨਿਵਾਸਾ ਜਿਹੜਾ

ਪਤਾ ਨਹੀਂ ਉਹ ਕਿਹੋ ਜਿਹੀ ਹੈ ਅਤੇ ਨਾ ਹੀ ਪਤਾ ਹੈ ਨਾ ਕਿਸੇ ਨੂੰ ਪਤਾ ਹੈ ਕਿ ਬੈਕੁੰਠ ਦਾ ਗੇਟ ਕਿਹੜਾ ਹੈ ਦੁਆਰ ਕਿਹੜਾ ਹੈ। ਫਿਰ ਉਹ ਕਹਿੰਦੇ ਆ ਬੜੇ ਐਕਸਪਲੇਨ ਕਰਕੇ ਕਹੋ ਕਬੀਰ ਅਬ ਕਹੀਏ ਕਾਹੇ, ਇਹਨਾਂ ਲੋਕਾਂ ਨੂੰ ਵੀ ਕਹਿ ਰਿਹਾ ਵੀ ਕਿਸ ਨੂੰ ਸਮਝਾਈਏ ਇਹ ਗੱਲ। ਸਾਧ ਸੰਗਤ ਬੈਕੁੰਠੇ ਆਏ, ਜਿੱਥੇ ਸਾਧ ਸੰਗਤ ਹੈ ਉੱਥੇ ਹੀ ਬੈਕੁੰਠ ਹੈ। ਜਿਸ ਤਰ੍ਹਾਂ ਆਪਾਂ ਸ਼ੁਰੂਆਤ ਕੀਤੀ ਸੀ ਨਾ ਗੁਰੂ ਅਰਜਨ ਪਾਤਸ਼ਾਹ ਦਾ ਜਿਸ ਸ਼ਬਦ 'ਚ ਕਹਿ ਰਹੇ ਨੇ ਮੁਕਤ ਭੁਗਤ ਜੁਗਤ ਤੇਰੀ ਸੇਵਾ, ਜਿਹੜੀਆਂ ਇਹ ਚੀਜ਼ਾਂ ਨੇ ਮੁਕਤੀ ਸੰਸਾਰ ਦੇ ਵਿੱਚ ਵਿਚਰਨਾ ਅਤੇ ਲਾਈਫ ਸਟਾਈਲ ਜੁਗਤ ਕਿਸ ਢੰਗ ਨਾਲ ਜੁਗਤ ਜੀਵਨ ਗੁਜ਼ਾਰਨਾ ਹੈ, ਕਿਵੇਂ ਜੀਵਨ ਨੂੰ ਇੰਜੋਏ ਕਰਕੇ ਗੁਜ਼ਾਰਨਾ ਹੈ, ਇਹ ਤੇਰੀ ਸੇਵਾ ਦੇ ਵਿੱਚ ਹੀ ਹੈ। ਪਰ ਇਹ ਸਾਰਾ ਕੁਛ ਵੀ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ ਜਿਨ੍ਹਾਂ ਨੂੰ ਤੂੰ ਆਪ ਇਹ ਉਦਮ ਬਖਸ਼ਦਾ ਹੈ। ਨਾਲ ਹੀ ਤਾਂ ਬੈਕੁੰਠ ਜਿਹੜਾ ਆਪਣਾ ਟਾਪਿਕ ਹੈ ਅੱਜ ਦਾ, ਤਾਂ ਬੈਕੁੰਠ ਜੈ ਕੀਰਤਨ ਤੇਰਾ ਤੂੰ ਆਪੇ ਸ਼ਰਧਾ ਲਾਏ, ਐ ਅਕਾਲ ਪੁਰਖ ਤੂੰ ਆਪੇ ਹੀ ਮਨੁੱਖ ਦੇ ਅੰਦਰ ਉਹ ਇੰਸਪਾਇਰੇਸ਼ਨ ਪੈਦਾ ਕਰਦਾ ਹੈ ਜਿਸ ਦੇ ਨਾਲ ਮਨੁੱਖ ਨੂੰ ਉਸ ਥਾਂ ਦੀ ਸੋਝੀ ਹੋ ਜਾਂਦੀ ਹੈ ਜਿੱਥੇ ਤੇਰੀ ਸਿਫਤ ਸਲਾਹ ਹੋ ਰਹੀ ਆ, ਜਾਂ ਜਿਹੜਾ ਆਪਣੇ ਮਨ ਦੇ ਅੰਦਰ ਤੇਰੀ ਸਿਫਤ ਨੂੰ ਤੇਰੇ ਗੁਣਾਂ ਨੂੰ ਵਸਾ ਲੈਂਦਾ ਹੈ, ਉੱਥੇ ਹੀ ਉਸ ਇਕੱਠ ਦੇ ਵਿੱਚ ਵੀ ਉਸ ਥਾਂ 'ਤੇ ਜਿੱਥੇ ਤੇਰੀ ਸਿਫਤ ਸਲਾਹ ਹੋ ਰਹੀ ਹੈ, ਜਾਂ ਹਿਰਦੇ ਦੇ ਅੰਦਰ ਜਿੱਥੇ ਤੇਰੀ ਕੀਰਤੀ ਹੋ ਰਹੀ ਹੈ, ਜਿੱਥੇ ਤੇਰੇ ਨਾਲ ਅਭੇਦਤਾ ਹੋ ਗਈ ਗੁਣਾ ਕਰਕੇ, ਅਸਲ ਦੇ ਵਿੱਚ ਸੱਚਖੰਡ, ਅਸਲ ਦੇ ਵਿੱਚ ਬੈਕੁੰਠ ਜਾਂ ਸਵਰਗ ਜਿਹੜਾ ਹੈ ਉਹ ਉਸੇ ਥਾਂ 'ਤੇ ਆ। ਤਾਂ ਬੈਕੁੰਠ ਜਾਂ ਕੀਰਤਨ ਤੇਰਾ ਤੂੰ ਆਪੇ ਸ਼ਰਧਾ ਲਾਏ, ਬਾਕੀ ਜਿਹੜੇ ਉਹ ਕਾਲਪਨਿਕ ਮਰਨ ਤੋਂ ਬਾਅਦ ਕਿੱਥੇ ਜਾਣਾ ਹੈ। ਇਸੇ ਕਰਕੇ ਸੰਸਾਰ ਦੇ ਵੱਡੇ ਵੱਡੇ ਦਾਰਸ਼ਨਿਕ ਜਿਹੜੇ ਕਿ ਸੂਫੀਆਨਾ ਰੰਗ ਦੇ ਵਿੱਚ ਵੀ ਰੰਗੇ ਹੋਏ, ਜਿਹੜੇ ਆਪਣੇ ਅਧਿਆਤਮਿਕਤਾ ਦੇ ਕਾਰਨ ਜਾਂ ਗਿਆਨ ਦੇ ਕਾਰਨ ਸ਼ਬਦ ਦੇ ਕਾਰਨ ਉਸ ਲੈਵਲ ਤੱਕ ਪਹੁੰਚੇ ਹੋਏ ਨੇ, ਉਹ ਸਾਫ਼ ਕਹਿ ਦਿੰਦੇ। ਇਕਬਾਲ ਦਾ ਵੀ ਇੱਕ ਨਹੀਂ, ਇਕਬਾਲ ਇਸ 'ਤੇ ਨਹੀਂ ਜ਼ਿਕਰ ਕਰਦਾ, ਪਰ ਗਾਲਿਬ ਦਾ ਇੱਕ ਸ਼ੇਰ ਹੈ, ਉਹ ਕਹਿੰਦਾ ਹੈ ਹਮ ਜਾਣਤੇ ਹੈ ਜੰਨਤ ਕੀ ਹਕੀਕਤ ਕੋ ਲੇਕਿਨ ਦਿਲ ਕੇ ਬਹਿਲਾਨੇ ਕੋ ਗਾਲਿਬ ਖਿਆਲ ਅੱਛਾ ਹੈ। ਜਿਸ ਤਰ੍ਹਾਂ ਦੀ ਉਹ ਕਲਪਨਾ ਦੀ ਗੱਲ ਕਰਦੇ ਆ, ਅਤੇ ਇੱਥੇ ਵੀ ਕਬੀਰ ਸਾਹਿਬ ਸਾਫ਼ ਕਹਿ ਰਹੇ ਆ ਕਿ ਆਪਨ ਆਪ ਨਾ ਕਾ ਮਰਮ ਨਾ ਜਾਣਾ ਬਾਤਨ ਹੀ ਬੈਕੁੰਠ ਬਤਾਨਾ ਬਖਾਨਾ। ਸੋ ਇਸੇ ਕਰਕੇ ਜਿਹੜਾ ਹੁਣ ਕਿ ਵੀਰ ਸਵਾਲ ਇਹ ਕਰਦਾ ਹੈ ਕਿ ਬਈ ਬਾਣੀ 'ਚ ਵਾਰ ਵਾਰ ਇਹਨਾਂ ਚੀਜ਼ਾਂ ਦਾ ਜ਼ਿਕਰ ਆਇਆ, ਜ਼ਿਕਰ ਆਉਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਗੁਰੂ ਸਾਹਿਬਾਨ ਨੇ ਇਸ 'ਤੇ ਮੋਹਰ ਲਾਤੀ ਕਿ ਇਹ ਐਗਜ਼ਿਸਟ ਕਰਦੀਆਂ ਨੇ। ਜ਼ਿਕਰ ਆਉਣ ਦਾ ਮਤਲਬ ਇਹ ਹੁੰਦਾ ਕਿ ਜਿਹੜੀ ਉਸ ਵਕਤ ਦੀ ਲੋਕ ਮਾਨਸਿਕਤਾ ਸੀ, ਲੋਕਾਂ ਦੇ ਵਿੱਚ ਜਿਹੜਾ ਮੁਹਾਵਰਾ ਸੀ, ਲੋਕਾਂ ਦੇ ਵਿੱਚ ਜਿਹੜੀਆਂ ਸਾਖੀਆਂ ਪ੍ਰਚਲਿਤ ਸਨ, ਲੋਕਾਂ ਦੇ ਵਿੱਚ ਜਿਹੋ ਜਿਹੀ ਲੋਕਾਂ ਨੂੰ ਜਿਸ ਢੰਗ ਨਾਲ ਐਜੂਕੇਟ ਕੀਤਾ ਗਿਆ ਸੀ, ਉਹਨਾਂ ਦੀ ਮਾਨਸਿਕਤਾ ਦੇ ਵਿੱਚੋਂ ਰਚਿਆ ਹੋਇਆ ਜਿਹੜਾ ਸਾਹਿਤ ਸੀ, ਉਹਨਾਂ ਨੂੰ ਆਧਾਰ ਬਣਾ ਕੇ ਗੁਰੂ ਸਾਹਿਬ ਨੇ ਉਹਨਾਂ ਨੂੰ ਰੀਡਿਫਾਈਨ ਕੀਤਾ, ਪੁਨਰ ਵਿਆਖਿਆ ਕਰਕੇ ਜਿਹੜਾ ਜੀਵਨ ਦਾ ਤੱਥ ਹੈ, ਜਿਹੜਾ ਜੀਵਨ ਦਾ ਸੱਚ ਹੈ, ਇਸ ਨੂੰ ਬਿਆਨ ਕੀਤਾ ਕਿ ਅਸੀਂ ਇੱਕ ਵਧੀਆ, ਇੱਕ ਸੁੰਦਰ, ਪਰੇਸ਼ਾਨੀਆਂ ਤੋਂ ਰਹਿਤ ਇੱਕ ਪਾਜ਼ਿਟਿਵ ਜੀਵਨ, ਇੱਕ ਸਕਾਰਾਤਮਕ ਜੀਵਨ ਕਿਵੇਂ ਗੁਜ਼ਾਰਨਾ, ਭਾਵ ਜਿਸ ਨੂੰ ਕਿਹਾ ਕਿ ਪਾਉ ਸਾਗਰ ਤੋਂ ਪਾਰ ਕਿਵੇਂ, ਇੱਕ ਕਾਮਯਾਬ ਜੀਵਨ ਕਿਵੇਂ ਜਿਉਣਾ ਹੈ, ਕਿਹੜੀ ਯੁਗਤੀ ਨਾਲ ਜਿਉਣਾ ਹੈ, ਉਸਦੀ, ਕਿਉਂਕਿ ਉਸ ਜੀਵਨ ਦਾ ਲਕਸ਼ ਜਿਹੜਾ ਇਸੇ ਸ਼ਬਦ ਦੇ ਵਿੱਚ ਆ ਗਿਆ ਨਾ ਕਿ ਜਿਸ ਮਨ ਜਿਸ ਦੇ ਅੰਦਰ ਜਬ ਲਗ ਮਨ ਬੈਕੁੰਠ ਕੀ ਆਸਾ ਤਬ ਲਗ ਨਾ ਹੀ ਚਰਨ ਨਿਵਾਸਾ।

ਕਿਉਂਕਿ ਮਨੋਰਥ ਜਿਹੜਾ ਹੈ ਉਹ ਅਕਾਲ ਪੁਰਖ ਦੇ ਸਨਮੁਖ ਹੋਣਾ ਹੈ, ਅਭੇਦਤਾ ਹੈ। ਅਤੇ ਜੇ ਮਨ ਦੇ ਅੰਦਰ ਸਿਰਫ ਵੈਕੁੰਠ ਦੀ ਲਾਲਸਾ ਕਿ ਇਸ ਕਰਕੇ ਅਸੀਂ ਕਰ ਰਹੇ ਹਾਂ, ਇਸ ਕਰਕੇ ਨਾਮ ਜਪ ਰਹੇ ਹਾਂ, ਇਸ ਕਰਕੇ ਪਾਠ ਕਰ ਰਹੇ ਹਾਂ, ਇਸ ਕਰਕੇ ਸੇਵਾ ਕਰ ਰਹੇ ਹਾਂ, ਤਾਂ ਫਿਰ ਉਸ ਅਕਾਲ ਪੁਰਖ ਦੀ ਬਖਸ਼ਿਸ਼ ਦੇ ਪਾਤਰ ਹੋ ਹੀ ਨਹੀਂ ਸਕਦੇ, ਉਸਦੀ ਪਨਾਹ ਦੇ ਵਿੱਚ ਜਾ ਹੀ ਨਹੀਂ ਸਕਦੇ। ਅਤੇ ਕਹਿੰਦਾ ਨਾ ਬਾਬਾ ਫਰੀਦ ਜੀ ਕਹਿੰਦੇ, ਤੇਰੀ ਭਨੋ ਖੁਦਾਏ ਤੂੰ ਬਖਸ਼ ਜ਼ਿੰਦਗੀ, ਸ਼ੇਖ ਫਰੀਦੇ ਖੈਰ ਦੀਜੇ ਬੰਦਗੀ। ਇੱਥੇ ਬੰਦਗੀ ਦਾ ਭਾਵ ਹੈ ਮਨੁੱਖਾਂ ਵਰਗੇ ਕੰਮ, ਮਨੁੱਖਾਂ ਵਰਗੀ ਸੋਚ, ਜਿਸ ਦੇ ਵਿੱਚ ਅਕਾਲ ਪੁਰਖ ਦੇ ਨਾਲ ਅਭੇਦਤਾ ਵੀ ਹੈਗਾ, ਅਕਾਲ ਪੁਰਖ ਦੀ ਸਿਫਤ ਸਲਾਹ ਵੀ ਹੈਗੀ ਹੈ, ਪਰ ਨਾਲ ਦੇ ਨਾਲ ਕਿਰਦਾਰ ਵੀ ਜਿਹੜਾ ਉਹ ਬੰਦਿਆਂ ਵਰਗਾ ਹੀ ਚਾਹੀਦਾ ਹੈ। ਤਾਂ ਹੀ ਤਾਂ ਕਹਿੰਦੇ ਨਾਨਕ ਸਤਿਗੁਰ ਭੇਟਿਆ ਹੈ, ਪੂਰੀ ਹੋਵੇ ਜੁਗਤ, ਉਹ ਜੁਗਤੀ, ਉਸ ਲਾਈਫ ਸਟਾਈਲ ਜਿਹੜਾ ਹੈ ਉਹ ਪ੍ਰਾਪਤ ਹੋ ਜਾਂਦਾ ਹੈ। ਹੱਸਣਦਿਆਂ, ਖਿਲਣਦਿਆਂ, ਪਹਿਨਦਿਆਂ, ਖਾਵਣਦਿਆਂ ਵਿੱਚ ਹੋਵੇ ਮੁਕਤ, ਜਿਸ ਨੂੰ ਜੀਵਨ ਮੁਕਤ ਕਿਹਾ ਨਾ, ਉਹ ਸਾਰਾ ਕੁਛ ਇਸ ਜੀਵਨ ਨੂੰ ਮਾਣਦਿਆਂ, ਇਸ ਜੀਵਨ ਦੇ ਵਿੱਚ ਕਿਸੇ ਦੇ ਕੰਮ ਆ ਕੇ, ਇਸ ਜੀਵਨ ਦੇ ਵਿੱਚ ਕਿਸੇ ਦੀ ਸੇਵਾ ਕਰਕੇ, ਇਸ ਜੀਵਨ ਦੇ ਵਿੱਚ ਕਾਲ ਕਮਾਈ ਕਰਕੇ ਵੰਡ ਛੱਕ ਕੇ, ਵੰਡ ਕੇ ਛੱਕਣਾ, ਅਤੇ ਅਕਾਲ ਪੁਰਖ ਨੂੰ ਚੇਤੇ ਰੱਖਣਾ, ਭਾਵ ਉਸਦੇ ਗੁਣਾਂ ਦੇ ਨਾਲ ਭੇਦ ਹੋ ਕੇ ਉਸ ਹੁਕਮ ਰਜਾਈ ਚੱਲਣਾ, ਉਸ ਕਰਤੇ ਦੇ ਇਸ ਲਾਜ ਆਫ ਕਾਸਮਾਸ ਦੇ ਮੁਤਾਬਕ ਆਪਣੇ ਜੀਵਨ ਨੂੰ ਗੁਜ਼ਾਰਨਾ, ਯਾਨੀ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਜਾਣੈ, ਸੁੱਖ ਸੁਨੇਹ ਅਰ ਪੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ, ਉਹੀ ਇੱਕ ਸਫਲ ਜੀਵਨ ਹੈ। ਉਸੇ ਸਫਲ ਜੀਵਨ ਦੀ ਜਿਹੜੀ ਗੱਲ ਆ ਗੁਰਮਤਿ ਨੇ ਸਾਨੂੰ ਸਮਝਾਈ ਹੋਈ ਹੈ, ਆਓ ਪ੍ਰੋਗਰਾਮ ਦੇ ਅੰਤ ਦੇ ਵਿੱਚ ਤੁਹਾਡੇ ਨਾਲ ਫਤਿਹ ਦੀ ਸਾਂਝ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ਼ਬਦ ਮਾਰ ਜੀ ਵਾਲੇ ਭਾਈ ਸ਼ਬਦ ਹੀ ਮੁਕਤ ਪਾਈ ਸ਼ਬਦ

0: हे प्यारे परमेश्वर अकाल पुरख वाहिगुरु जीओ, तुद नो सदा सलाही साडे पर ऐसी कृपा मेहरबानगी करो कि असी आप जी नू सदा ही सलाउंदे रहिए। सलाउण दा भाव हुंदा है साध संगत दी एक सिफत हुंदी है, एक सलाह करनी, सिफत सलाह सिफत हुंदी है साध संगत दी जिहड़ी आप मुखों करनी होवे। किसी नू वड़िया देना इनू सिफत कहिंदे ने, ते सलाउणा हुंदा है जदों मिल करके सलाईए वड्याईए। जदों किसी दी जस नू उस्तत नू करना होवे, मिल के बहुते करन, जिवें आपां सारे गुरु की हजूरी विच सदे हाँ, गुरु साहब जी का जस कर रहे हाँ, सारयां दे मनां विच गुरु साहब जी का प्रेम और जस है, यह है सिफत। ते जिहड़ा आपां सारे मिल के कर रहे हाँ, यह है सलाह। कहिंदे हन सतगुरु जी की सिफतो सलाह विच जुड़ना, जिथे मन करके जुड़ना उथे तन करके भी। अरे बेनती दा भाव साहिब वचन करदे हर जियो, हे हरि वाहिगुरु परमेश्वर जियो, कृपा करो तुदनो सदा सलाही प्यारे। हे प्यारे परमेश्वर जी, असी आप जी नू सदा ही सलाउंदे रहिए।
1: विचर घट अंतर है सासा,
0: किन्ने क समय लिए राधिए। महाराज कहिंदे बेनती करिए महाराज, जिचर जिन्ना चिर घट शरीर रूपी इस घड़े दे अंतर अंदर है सासा, जिन्ना चिर अंदर श्वास चलते हैं, जिन्ना चिर अंदर साह चलते हैं महाराज, असी ओना समा आप जी नूं आराधदे रहिए। ये नहीं कि जदों लोड़ पई तो उस वेले आराध लिया। साध संगत जी, भगत कबीर साहिब जी ने की निर्णय करवाया पावन गुरबाणी विच, कहिंदे कबीर काम परे हर सिमरिया, ऐसा सिमरहो नित, अमरापुर बासा करहो हर गया बहोरै चित। जिसनू काम पैण ते सिमरदे हो, जे साध संगत जी निष्काम होके कामना तो रहत होके सिमरोंगे, ते फिर महाराज कहिंदे उते सिद्धा तुहानू प्राप्ति हो जाएगा। काम पैण ते सिमरदिया भी साडा कार्ज सफला हो जाए। तुसी रोज बचन पढ़ते हो सुखमणी साहब की बाणी, महाराज कहिंदे सेवा करत होए निहकामी तिस कौ होत प्राप्त स्वामी। जे इवें आराधांगे तो परमेश्वर ही मिल जाएगा। इस वास्ते जिन्ना चिर श्वास ने साहां दे चलन तक वाहिगुरु परमेश्वर नूं आराधिए।
1: एक पल खन विसरहे तू स्वामी,
0: हे स्वामी मालक परमेश्वर, जे तू सानू एक पल खिन मात्र समय ले वी विसर जावे। पल की हुंदा है साध संगत दी, पंद्रह बार वाहिगुरु एक बार साध संगत दी पलक चपकीए ते उहनूं निमख कहा जांदा है। पंद्रह निमखां दा एक विसवा बनदा है, ते पंद्रह विसवियां दा साध संगत जी एक चसा, ते तीह चसियां दा एक पल बनदा है। सौखे शब्दां विच समझना होवे ते पल उस नूं कहिंदे ने चौवी मिंटां दा जिहड़ा सठवां हिस्सा है। मैंने एक घड़ी दा सठवां हिस्सा, चौवी साढ़े चौवी मिंट दी एक घड़ी मन्नी जांदी है, ते उहदे विचों सठवां हिस्सा गिण लईए उस नूं पल कहिंदे हन। हुण तुसी विचार करो भी वह पल किन्ना थोड़ा समा है। ते खिन नाम साध संगत जी ग्रंथां विच वजन लिखिया, खिन नाम हुंदा कग्गा ते टैंका, घट शब्द कहण दे विच जिन्ना समा लग जाए उसनूं खिन कहा जांदा है। ते दूसरे रूप दे विच सूई नूं पिपल दे पत्ते दे विचों लंघाउण विच जिन्ना समा लगे कहिंदे उहनूं भी खिन दा अगला पल कहा जांदा, समा कहा जांदा। किन्ना क समा लगता है जी पिपल दे पत्ते दे विचों सूई लंघाउण दे लई जां घट शब्द कहण दे लई? धन गुरु अमरदास साहिब जी वचन करदे कहिंदे एक खिन एक पल खिन विसरहे तू स्वामी। हे स्वामी मालक परमेश्वर, जे तू सानू एक पल एक घड़ी दे सठवें हिस्से जिन्ने समय लई विसर जावे, एक छिन मात्र लई विसर जावे, ते
1: जानो बरस पचासा,
0: असी ओनू खिन ते पल नहीं जावा जाणांगे, असी ओनू इवें जाणांगे कि साडी जिंदगी दा अद्धा समा। सौ वरे दी उम्र महाराज जी ने गुरबाणी च दर्शाई, कहिंदे साडी जिंदगी अद्धी बीत गई, पंजाह साल साडे लंघ गए। ये साध संगत दे ਅਸੀਂ ਤਾਂ ਹਰ ਰੋਜ਼ ਹੀ ਪਰਮੇਸ਼ਰ ਨੂੰ ਯਾਦ ਨਹੀਂ ਕਰਦੇ, ਫਿਰ ਸਿਮਰਦੇ ਨਹੀਂ। ਜੇ ਸਿਮਰਦੇ ਹਾਂ, ਆਪਾਂ ਕਵਾਂਗੇ ਜੀ ਅਸੀਂ ਤਾਂ ਬਾਣੀ ਪੜ੍ਹਦੇ ਹਾਂ, ਬਾਣੀ ਪੜ੍ਹਦੇ ਹਾਂ ਕੇਵਲ ਸਾਧ ਸੰਗਤ ਦੀ ਸਵਾਰਥ ਦੇ ਲਈ, ਕਾਰਜ ਦੀ ਪੂਰਤੀ ਲਈ। ਪਰਮੇਸ਼ਰ ਦਾ ਆਰਾਧਨ ਕੀ ਹੁੰਦਾ ਅਗਲੇ ਬਚਨਾਂ ਵਿੱਚ ਮਹਾਰਾਜ ਸਮਝਾਉਣਗੇ। ਤੇ ਸਾਹਿਬ ਬਚਨ ਕਰਦੇ, ਜਾਣੋ ਬਰਸ ਪਚਾਸਾ, ਜਿਵੇਂ ਕਿਸੇ ਤਰ੍ਹਾਂ 50 ਸਾਲ ਬੀਤ ਗਏ ਮਹਾਰਾਜ ਜੀ, ਸਾਨੂੰ ਤੂੰ ਇੱਕ ਪਲ ਇੱਕ ਛਿਨ ਲਈ ਵਿਸਰ ਜਾਵੇਂ ਤੇ ਅਸੀਂ ਆਪਣੀ ਜ਼ਿੰਦਗੀ ਦੇ 50 ਸਾਲ ਬੀਤੇ ਜਾਣਾਂਗੇ।
1: ਹਮ ਮੂੜ ਮੁਗਦ ਸਦਾ ਸੇ ਭਾਈ,
0: ਅਸੀਂ ਮੂੜ ਮੁਗਦ, ਮੂੜ ਨਾਮ ਹੁੰਦਾ ਮੂਰਖ ਦਾ, ਜਿਹੜਾ ਸਾਧ ਸੰਗਤ ਦੀ ਜਿਹਨੂੰ ਸੰਸਾਰ ਦੇ ਵਿਵਹਾਰਕ ਕਾਰਜ ਕਰਨ ਦੀ ਕੋਈ ਸਮਝ ਗਿਆਤ ਨਾ ਹੋਵੇ, ਤੇ ਮੁਗਦ ਨਾਮ ਉਹਨੂੰ ਕਿਹਾ, ਉਹਦਾ ਕਿਹਾ ਜਾਂਦਾ ਜਿਸ ਨੂੰ ਪਰਮੇਸ਼ਰ ਦੀ ਪ੍ਰਾਪਤੀ ਦੇ ਪਰਮਾਰਥ ਦੇ ਕਾਰਜਾਂ ਦੀ ਕੋਈ ਗਿਆਨ ਨਾ ਗਿਆਤ ਨਾ ਹੋਵੇ। ਇਸ ਲਈ ਮਹਾਰਾਜ ਅਸੀਂ ਮੂੜ ਹਾਂ, ਨਾ ਸਾਨੂੰ ਸੰਸਾਰ ਦੇ ਵਿਵਹਾਰ ਕਾਰਜ ਕਰਨ ਦੀ ਕੋਈ ਸੋਝ ਸਮਝ ਹੈ, ਤੇ ਨਾ ਸਾਨੂੰ ਪਰਮਾਰਥ ਪਰਮੇਸ਼ਰ ਦੀ ਪ੍ਰਾਪਤੀ ਕਰਨ ਦੀ ਕੋਈ ਸੋਝ ਸਮਝ ਗਿਆਤ ਹੈ। ਇਸ ਪ੍ਰਕਾਰ ਹਮ ਮੂੜ ਮੁਗਦ ਸਦਾ ਸੇ ਭਾਈ, ਭਾਈ ਨਾਮ ਭਰਾਵਾਂ ਦਾ ਕਹੀਏ, ਕਿਉਂ? ਕਿਉਂਕਿ ਸਾਰਿਆਂ ਦੇ ਵਿੱਚ ਸਾਧ ਸੰਗਤ ਦੀ ਉਹ ਪਰਮੇਸ਼ਰ ਦੀ ਜੋਤ ਹੈ। ਇਹ ਸਾਰਿਆਂ ਵਿੱਚ ਇੱਕ ਪਰਮੇਸ਼ਰ ਦੀ ਜੋਤ ਹੋਣ ਕਰਕੇ, ਸਾਰੇ ਹੀ ਪਰਮੇਸ਼ਰ ਦੀ ਅੰਸ਼ ਹੋਣ ਕਰਕੇ ਭਾਈ ਭਰਾ ਹੋਏ। ਤੋ ਭਾਈ ਹਮ, ਅਸੀਂ ਤਾਂ ਮੂੜ, ਭਾਈ ਪਰਮੇਸ਼ਰ ਪਾਉਣ ਵਾਲੇ। ਵਾਹਿਗੁਰੂ
1: ਗੁਰ ਕੈ ਸ਼ਬਦ ਪ੍ਰਗਾਸਾ,
0: ਗੁਰੂ ਸਾਹਿਬ ਜੀ ਕੇ ਪਾਵਨ ਸ਼ਬਦ ਦੇ ਦੁਆਰਾ ਹੀ ਪ੍ਰਗਾਸਾ ਗਿਆਨ ਚਾਨਣ ਨੂੰ ਪ੍ਰਾਪਤ ਹੋ ਸਕਦੇ ਹਾਂ। ਗੁਰੂ ਕਾ ਸ਼ਬਦ, ਸ਼ਬਦ ਨਾਮ ਹੁੰਦਾ ਗੁਰੂ ਸਾਹਿਬ ਜੀ ਕਾ ਉਪਦੇਸ਼, ਗੁਰੂ ਕੀ ਸਿੱਖਿਆ, ਗੁਰੂ ਕਾ ਬਚਨ, ਉਹ ਗੁਰੂ ਕੇ ਬਚਨ ਦੁਆਰਾ ਹੀ ਹਿਰਦੇ ਨੂੰ ਗਿਆਤ ਹੁੰਦੀ।
1: ਹਰ ਜੀਓ ਤੁਮ ਆਪੇ ਦੇਹ ਬੁਝਾਈ,
0: ਹਰੀ ਵਾਹਿਗੁਰੂ ਪਰਮੇਸ਼ਰ ਜੀ ਤੁਸੀਂ ਕਿਰਪਾ ਕਰਕੇ ਆਪ ਹੀ ਆਪਣੇ ਸਰੂਪ ਨੂੰ ਬੁਝਾ ਦੇਵੋ, ਜੁਣਾ ਦੇਵੋ ਸਾਨੂੰ। ਮਹਾਰਾਜ ਜਿਹੜੀ ਗੱਲ ਸਾਡੇ ਹਿਰਦੇ ਦੇ ਵਿੱਚ ਗਿਆਤ ਨਹੀਂ ਹੈ ਨਾ, ਉਹ ਆਪ ਹੀ ਕਿਰਪਾ ਕਰਕੇ ਸਾਨੂੰ ਬੁਝਾ ਦੇਵੋ, ਜੁਣਾ ਦੇਵੋ, ਕਿਉਂਕਿ ਇਹ ਮੁੰਦਾਵਣੀ ਹੈ ਇੱਕ ਸਤਿਗੁਰੂ ਜੀ ਨੇ ਪਾਈ ਹੋਈ, ਬੁਝਾਰਤ ਹੈ ਸਾਧ ਸੰਗਤ ਦੀ, ਇਸ ਨੂੰ ਗੁਰੂ ਕਿਰਪਾ ਤੋਂ ਬਿਨਾਂ ਕਦੇ ਕੋਈ ਸੁਲਝਾ ਨਹੀਂ ਸਕਦਾ। ਗੁਰੂ ਕੀ ਸੰਗਤ ਗੁਰੂ ਕੇ ਸੰਗ ਵਿੱਚ ਆਏ ਤੋਂ ਬਿਨਾਂ ਕਦੇ ਸੁਲਝਦੀ ਨਹੀਂ ਹੈ। ਇਸ ਲਈ ਮਹਾਰਾਜ ਜੀ ਨੂੰ ਬੇਨਤੀ ਕਰਦੇ ਨੇ, ਬੇਨਤੀ ਦਾ ਢੰਗ ਦਰਸਾਉਂਦੇ ਨੇ, ਕਿਵੇਂ ਕਹੋ ਹਰ ਜੀਓ ਹੇ ਹਰੀ ਵਾਹਿਗੁਰੂ ਪਰਮੇਸ਼ਰ ਜੀ, ਤੁਸੀਂ ਆਪ ਬੁਝਾ ਦੇਵੋ, ਜਣਾ ਦੇਵੋ।
1: ਹਰ ਜੀਓ ਤੁਧ ਵਿਟੋਂ ਵਾਰਿਆ ਸਦ ਹੀ,
0: ਹੇ ਹਰੀ ਵਾਹਿਗੁਰੂ ਪਰਮੇਸ਼ਰ ਜੀ ਸਦਾ ਹੀ, ਸਦ ਹੀ ਨਾਮ ਹੈ ਹਮੇਸ਼ਾ ਦਾ, ਸਦ ਨਾਮ ਹੈ ਸੈਂਕੜੇ ਵਾਰ ਦਾ, ਸਦਾ ਸਦਾ ਦਾ ਮਹਾਰਾਜ ਆਪ ਜੀ ਦੇ ਉੱਤੋਂ ਅਸੀਂ ਵਲਿਹਾਰ ਜਾਂਦੇ।
1: ਤੇਰੇ ਨਾਮ ਵਿਟੋਂ ਬਲ ਜਾਏ,
0: ਆਪ ਜੀ ਦੇ ਨਾਮ ਤੋਂ ਵੀ ਮਹਾਰਾਜ ਅਸੀਂ ਬਲਿਹਾਰ ਜਾਣਾ।

0: ਗੁਰੂ।
1: ਇਹ ਸ਼ਬਦ ਹੈ ਸਾਧ ਸੰਗਤ ਜੀ ਮਹਾਰਾਜ ਜੀ ਨੇ ਗੁਰਮੰਤਰ ਸਰੂਪ ਵਿੱਚ ਸਭ ਤੋਂ ਸੌਖਾ ਸਾਡੀ ਕਲਿਆਣ ਭਲੇ ਵਾਸਤੇ ਸਾਨੂੰ ਬਖਸ਼ਿਆ। ਇਸ ਨੂੰ ਆਪਣੇ ਹਿਰਦੇ ਵਸਾਈਏ। ਆਓ ਲੜੀਵਾਰ ਪਾਵਨ ਬਾਣੀ ਦੇ ਬਚਨ ਜੋ ਦੱਖਣੀ ਦੀ ਵਾਰ ਸਾਧ ਸੰਗਤ ਜੀ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਮੁਲਤਾਨ ਦੀਆਂ ਸੰਗਤਾਂ ਦੇ ਕਲਿਆਣ ਭਲੇ ਵਾਸਤੇ ਉਚਾਰਨ ਕੀਤੀ ਤੇ ਇਸ ਦੇ 21 ਸਲੋਕ ਮਹੱਲੇ ਪੌੜੀਆਂ ਦੇ ਸਮੇਤ ਆਪ ਜੀ ਨੇ ਪਿੱਛੇ ਸਰਵਣ ਕੀਤੇ ਨੇ। 22ਵੇਂ ਸਲੋਕ ਦੀ ਮਹਾਰਾਜ ਸਾਹਿਬ ਮਹੱਲਿਆਂ ਤੇ ਪੌੜੀ ਸਮੇਤ ਬਖਸ਼ਿਸ਼ ਕਰ ਰਹੇ ਹਨ।
0: ਸਲੋਕ ਦੱਖਣ ਮਹੱਲਾ ਪੰਜਵਾਂ।
1: ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਇਸ ਪਾਵਨ ਬਚਨ ਦੀ ਬਖਸ਼ਿਸ਼ ਕਰ ਰਹੇ

ਸਾਨੂੰ ਉਪਦੇਸ਼ ਦੇ ਰਹੇ ਨੇ ਮਹਾਰਾਜ ਕਹਿੰਦੇ ਕੱਚੜਿਆਂ ਦੇ ਨਾਲੋਂ ਆਪਣਾ ਸੰਗ ਤੋੜ ਲੈ ਪਈ ਜਿਹੜੇ ਪੱਕੇ ਨੇ ਉਹਨਾਂ ਦੇ ਨਾਲ ਆਪਣੀ ਸਾਂਝ ਪਾਉਣ ਵਾਸਤੇ ਉਹਨਾਂ ਦੀ ਖੋਜ ਕਰ ਪੱਕੇ ਕੌਣ ਨੇ ਸੰਤ ਕੱਚੇ ਕੌਣ ਨੇ ਸਾਧ ਸੰਗਤ ਜੀ ਜਿਨ੍ਹਾਂ ਦਾ ਮੁੱਖ ਗੁਰੂ ਵੱਲੋਂ ਟੁੱਟਾ ਹੋਇਆ ਗੁਰੂ ਵੱਲੋਂ ਵਿਛੜੇ ਹੋਏ ਨੇ ਜਿਹੜੇ ਉਹ ਕੱਚੇ ਹਨ ਅਤੇ ਉਹਨਾਂ ਦੇ ਨਾਲੋਂ ਮਹਾਰਾਜ ਕਹਿੰਦੇ ਆਪਣਾ ਸੰਗ ਤੋੜ ਦੇ ਮਹਾਰਾਜ ਹੋਰ ਵੀ ਕੁਝ ਕੱਚਾ ਹੈ ਸਾਹਿਬ ਕਹਿੰਦੇ ਜਿਹੜੇ ਮਨ ਵਿੱਚ ਵਿਕਾਰ ਅਤੇ ਵਿਸ਼ੇ ਲਾਏ ਹੋਏ ਨੇ ਇਹ ਵੀ ਕੱਚੇ ਹਨ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਨਾਲ ਆਪਣਾ ਚਿੱਤ ਲਾਇਆ ਹੋਇਆ ਨਾ ਇਹ ਵੀ ਕੱਚੇ ਹਨ ਇਹਨਾਂ ਦੇ ਨਾਲੋਂ ਤੋੜ ਅਤੇ ਢੂੰਡ ਸੱਜਣ ਸੰਤ ਪੱਕਿਆਂ ਜਿਹੜੇ ਪਰਮੇਸ਼ਰ ਦੇ ਪ੍ਰੇਮ ਵਿੱਚ ਪੱਕੇ ਸੰਤ ਹਨ ਤਿਨ੍ਹਾਂ ਦੇ ਨਾਲ ਜੁੜ ਜਾਣਾ।

ਕਿਉਂਕਿ ਜਿਹੜੇ ਕੱਚੇ ਨੇ ਨਾ ਉਹ ਜੀਵਨ ਦੇ ਵਿਛੜੇ ਹੋਏ ਉਹ ਤਾਂ ਜਿਉਂਦਿਆਂ ਦਾ ਹੀ ਸੰਗ ਛੱਡ ਜਾਂਦੇ ਹਨ, ਜਿਹੜੇ ਪੱਕੇ ਨੇ ਉਹ ਮੋਇਆ ਨਾ ਜਾਹੀ ਛੋੜ। ਫਿਰ ਭਾਵੇਂ ਜੀ ਸੰਸਾਰ ਤੋਂ ਚਲੇ ਵੀ ਜਾਵੇ, ਪਰਮੇਸ਼ਰ ਦੇ ਪਿਆਰੇ ਕਦੇ ਸਾਧ ਸੰਗਤ ਦੀ ਸੰਗ ਵਿਛੋੜਦੇ ਨਹੀਂ ਹਨ। ਜਿਹੜੇ ਪੱਕੇ ਹਨ, ਪੱਕੇ ਕੌਣ ਨੇ? ਸਤ ਸੰਤੋਖ ਦਇਆ ਧਰਮ ਧੀਰਜ ਕਰਨਾ ਮੈਤੀ ਮੁਤਰਾ ਅਪੇਖਿਆ ਆਦਿ ਸਾਰੇ ਸ਼ੁਭ ਗੁਣ ਜਿਹੜੇ ਹਨ, ਇਹ ਜੇ ਇਹਨਾਂ ਦੇ ਨਾਲ ਸੰਗ ਬਣ ਜਾਵੇ ਤੇ ਫਿਰ ਸਾਧ ਸੰਗਤ ਦੀ ਮਰਨ ਤੋਂ ਬਾਅਦ ਵੀ ਇਹ ਕਦੇ ਸੰਗ ਨਹੀਂ ਵਿਛੋੜਦੇ ਹਨ। ਕੋਏ ਜੀ ਬੰਦੇ ਵਿਛੜੇ

0: ਤਾਂ ਜਿਹੜੇ ਕੱਚੇ ਨੇ ਵਿਕਾਰ ਨੇ ਤਾਂ ਜਿਹੜੇ ਕੱਚਿਆਂ ਦੇ ਨਾਲ ਸੰਗ ਲਾਇਆ ਜਿਹਨਾਂ ਨੂੰ ਆਪਣੇ ਸੰਗੀ ਸਮਝ ਕੇ ਬੈਠਾ ਸੀ ਜਿਸ ਵੇਲੇ ਸਾਧ ਸੰਗਤ ਜੀ ਜਿਹਨਾਂ ਨਾਲ ਬਹੁਤਾ ਪਿਆਰ ਸੀ ਉਹ ਵੀ ਸੰਗ ਛੱਡ ਕੇ ਚਲੇ ਜਾਂਦੇ ਹਨ ਉਹ ਵੀ ਸਾਥ ਤਿਆਗ ਕੇ ਚਲੇ ਜਾਂਦੇ ਜਿਸ ਵੇਲੇ ਮੌਤ ਦਾ ਸਮਾਂ ਆ ਜਾਂਦਾ ਸਰੀਰ ਨਾ ਸੋਣ ਤੋਂ ਬਾਅਦ ਜੀ ਦੇ ਨਾਲ ਕੌਣ ਨਿਭਦਾ ਹੈ ਜਿਹੜੇ ਸ਼ੁਭ ਗੁਣ ਧਾਰਨ ਕੀਤੇ ਹਨ ਸਤ ਸੰਤੋਖ ਦਇਆ ਧਰਮ ਧੀਰਜ ਦੇ ਇਹਨਾਂ ਗੁਣਾਂ ਦਾ ਸੰਗ ਹੀ ਨਾਲ ਨਿਭਣ ਵਾਲਾ ਹੈ ਜਿਹੜੇ ਕੱਚੇ ਨੇ ਉਹ ਤੇ ਸਰੀਰ ਦੇ ਨਾਲ ਹੀ ਸਾਥ ਛੱਡ ਜਾਂਦੇ ਨੇ ਵਿਕਾਰ ਵੀ ਸਾਥ ਛੱਡ ਜਾਂਦੇ ਜਿਹਨਾਂ ਦੇ ਸਰੀਰ ਦੇ ਬਲ ਕਰਕੇ ਵਿਕਾਰ ਵਿਸ਼ੇ ਭੋਗਦਾ ਸੀ ਨਾ ਪਰ ਸਤ ਸੰਗਤ ਜੀ ਜਿਸ ਵਕਤ ਸਰੀਰ ਦਾ ਬਲ ਗਿਆ ਸਰੀਰ ਦੇ ਵਿੱਚੋਂ ਜੋਤ ਗਈ ਉਸ ਵੇਲੇ ਇਹ ਸਾਰੇ ਹੀ ਸਾਥ ਛੱਡ ਗਏ ਤੇ ਨਾਲ ਕੌਣ ਨਿਭਦਾ ਹੈ ਕੇਵਲ ਵਾਹਿਗੁਰੂ ਪਰਮੇਸ਼ਰ ਦਾ ਨਾਮ
1: ਮਹੱਲਾ ਪੰਜਵਾਂ
0: ਗੁਰੂ ਅਰਜਨ ਦੇਵ ਸਾਹਿਬ ਅਗਲਾ ਬਚਨ ਬਖਸ਼ਿਸ਼ ਕਰ ਰਹੇ ਹਨ
1: ਨਾਨਕ ਬਿਜਲੀਆਂ ਚਮਕਨ ਕੁਰਨ ਘਟਾਂ ਅਧ ਕਾਲੀਆਂ
0: ਬਿਜਲੀਆਂ ਚਮਕਦੀਆਂ ਸਾਵਣ ਦੇ ਮਹੀਨੇ ਵਿੱਚ ਆਕਾਸ਼ ਵਿੱਚ ਆ ਕੇ ਲਿਸ਼ਕੋਰਾਂ ਪੈਂਦੀਆਂ ਹਨ ਘਟਾ ਅਤ ਕਾਲੀਆਂ ਕਾਲੀਆਂ ਘਟਾਵਾਂ ਚੜ ਕੇ ਆਉਂਦੀਆਂ ਤੇ ਬਦਲਾਂ

0: ਬਰਸਨ ਮੇਘ ਅਪਾਰ, ਬੱਦਲ ਚੜ ਕੇ ਆਉਂਦਾ ਤੇ ਬੜੀ ਭਾਰੀ ਵਰਖਾ ਕਰਦਾ ਹੈ। ਨਾਨਕ ਸੰਗਮ ਪਿਰੀ ਸੁਹੰਦੀਆਂ, ਜਿਹਨਾਂ ਇਸਤਰੀਆਂ ਨੂੰ ਪਤੀ ਦਾ ਸੰਗ ਹੈ ਉਹ ਸੋਭਨੀਕ ਹੁੰਦੀਆਂ ਸਾਵਣ ਦਾ ਮਹੀਨਾ। ਪਰ ਸਾਧ ਸੰਗਤ ਜੀ, ਇਸੇ ਪ੍ਰਕਾਰ ਇਹਦੇ ਅੰਤਰੀ ਭਾਵ, ਨਾਨਕ ਬਿਜਲੀਆਂ ਚਮਕਨ ਘੁਰਨ ਘਟਾ ਅਤ ਕਾਲੀਆਂ, ਜਿਹੜੀ ਵਿਕਾਰਾਂ ਦੀ ਸਾਧ ਸੰਗਤ ਦੀ ਲੋਹ ਹੈ ਨਾ ਵਿਸ਼ੇਸ਼ ਕਰਕੇ, ਉਹ ਬਿਜਲੀ ਦੀ ਤਰ੍ਹਾਂ ਲਿਸ਼ਕੋਰ ਮਾਰ ਰਹੀ ਹੈ। ਤੇ ਜਿਹੜੀਆਂ ਘਟਾਵਾਂ ਨੇ ਮੋਹ ਦੀਆਂ, ਉਹ ਆਣ ਕਰਕੇ ਚੜੀਆਂ ਹੋਈਆਂ ਨੇ। ਤੇ ਫਿਰ ਸਾਧ ਸੰਗਤ ਦੀ, ਬਰਸਨ ਮੇਘ ਅਪਾਰ, ਪਰ ਜਿਹਨਾਂ ਦੇ ਹਿਰਦਿਆਂ ਦੇ ਵਿੱਚ ਅਪਾਰ ਪਾਰਾਵਾਰ ਤੋਂ ਰਹਿਤ ਵਾਹਿਗੁਰੂ ਪਰਮੇਸ਼ਰ ਦਾ ਪ੍ਰੇਮ ਆਣ ਕਰਕੇ ਵਰਸਦਾ ਹੈ ਨਾ, ਜਿਵੇਂ ਬੱਦਲਾਂ ਤੋਂ ਵਰਖਾ ਹੁੰਦੀ ਹੈ, ਉਹ ਨਾਨਕ ਸੰਗਮ ਪਿਰੀ ਸੁਹੰਦੀਆਂ, ਫਿਰ ਪਤੀ ਵਾਹਿਗੁਰੂ ਪਰਮੇਸ਼ਰ ਦੇ ਨਾਲ ਉਹਦੇ ਸੰਗ ਵਿੱਚ ਉਹ ਜੀ ਰੂਪ ਇਸਤਰੀਆਂ ਫਿਰ ਸੋਭਦੀਆਂ ਹਨ।
1: ਮਹੱਲਾ ਪੰਜਵਾ, ਜਲ ਥਰ ਨੀਰ ਭਰੇ, ਸੀਤਲ ਪਵਨ ਚੁਲਾਰ ਦੇ।
0: ਜਲ ਪਾਣੀ ਵਾਲੇ ਥਾਂ, ਥਲ ਜਿਹੜੇ ਖੁਸ਼ਕ ਥਾਂ ਸੀ, ਉਹ ਸਾਰੇ ਨੀਰ ਪਾਣੀ ਨਾਲ ਭਰ ਗਏ। ਇਹ ਸਾਧ ਸੰਗਤ ਦੀ ਸੀਤਲ ਤਾਈ, ਠੰਡੀ ਹਵਾਵਾਂ ਦੇ ਚੁਲਾਰੇ ਹੱਲੇ ਉਲਾਰੇ ਆਉਣ ਲੱਗ ਪਏ।
1: ਸੇਜੜੀਆਂ ਸੋਇਨ ਹੀਰੇ ਲਾਲ ਜੜੰਦੀਆਂ,
0: ਫਿਰ ਸੋਹਣੀਆਂ ਸੇਜਾਵਾਂ ਸਾਧ ਸੰਗਤ ਜੀ, ਜਿਹਨਾਂ ਵਿੱਚ ਹੀਰੇ ਲਾਲ ਜੜੇ ਹੋਏ ਸੋਭਨੀਕ।
1: ਸੁਭਰ ਕਪੜ ਭੋਗ, ਨਾਨਕ ਪਿਰੇ ਵਹੋਣੇ ਤੱਤੀਆਂ।
0: ਸੁਭਰ ਸਾਧ ਸੰਗਤ ਜੀ, ਸੁਹਾਗਵੰਤੀਆਂ ਦਾ ਸੋਹਣਾ ਸੁਹਾਣਾ ਜਿਹੜਾ ਵਸਤਰ ਹੈ, ਸੁਹਾਗ ਵਾਲਾ ਤਨ ਤੇ ਕੱਪੜ ਵਸਤਰ ਧਾਰਨ ਕੀਤਾ ਹੋਇਆ, ਉਹ ਭੋਗ ਉਹਨਾਂ ਦੇ ਰੰਗ ਆਨੰਦ ਮਾਣੇ ਹੋਏ, ਇਹ ਸਾਰੇ ਸੋਭਨੀਕ ਹਨ। ਪਰ ਪਿਰੀ ਵਿਹੋਣੀ ਤੱਤੀਆਂ, ਪਰ ਜੇ ਪਤੀ ਪਰਮੇਸ਼ਰ ਦਾ ਸੰਗ ਨਹੀਂ, ਪ੍ਰਤੱਖ ਪਤੀ ਦਾ ਸੰਗ ਨਹੀਂ ਇਸਤਰੀ ਵਾਸਤੇ, ਤੇ ਫਿਰ ਤਨ ਤੇ ਸੁਹਾਗ ਵਾਲਾ ਜੋੜਾ ਧਾਰਨ ਕੀਤਾ, ਸੋਹਣੇ ਵਸਤਰ ਧਾਰਨ ਕੀਤੇ, ਸੋਹਣੇ ਪਦਾਰਥਾਂ ਦੇ ਭੋਗ ਵਾਸਤੇ, ਉਹ ਆਨੰਦ ਮਾਣਨ ਵਾਸਤੇ ਤਿਆਰੀ ਕੀਤੀ, ਸਾਰਾ ਕੁਝ ਹੀ ਤੱਤੀਆਂ ਦੁੱਖ ਦੇਣ ਵਾਲਾ ਹੀ ਹੈ। ਮੈਨੇ ਜੇ ਸਾਧ ਸੰਗਤ ਜੀ, ਕੱਲਾ ਲਿਬਾਸ ਹੀ ਹੈ ਪਰ ਪਤੀ ਦਾ ਸੰਗ ਨਹੀਂ, ਤੇ ਫਿਰ ਵੀ ਦੁੱਖ। ਤੇ ਜੇ ਹਿਰਦੇ ਵਿੱਚ ਐਸਾ ਪ੍ਰੇਮ ਨਹੀਂ, ਬਾਹਰੋਂ ਹੀ ਲਿਬਾਸ ਧਾਰਨ ਕੀਤੇ, ਵਿਖਾਵਾ ਹੀ ਕੀਤਾ, ਤੇ

0: ਕਰਤਾ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਨੇ, ਕਾਰਨ ਕਰਤਾ ਜੋ ਕੀਆ, ਜੋ ਉਸਨੇ ਕੀਤਾ ਹੈ, ਸੋਈ ਹੈ ਕਰਨਾ ਉਹ ਕੋਦੀ ਹੋਣਾ ਕਰਦਾ ਹੈ, ਉਹ ਕੋਦੀ ਪਹਿਲਾਂ ਪਿਛਲੇ ਸਮੇਂ ਵਿੱਚ ਹੁੰਦਾ ਸੀ, ਉਹ ਕੋਦੀ ਹੁਣ ਵਰਤਮਾਨ ਸਮੇਂ ਵਿੱਚ ਹੋ ਰਿਹਾ ਹੈ, ਤੇ ਉਹ ਕੁਝ ਅੱਗੇ ਨੂੰ ਵੀ ਹੋਏਗਾ।
1: ਜੇ ਸੌ ਧਾਵੇ ਪ੍ਰਾਣੀਆ ਬਾਵੈ ਧੁਰ ਲਹਿਣਾ,
0: ਜੇ ਸੌ ਧਾਵੇ ਪ੍ਰਾਣੀਆ, ਸਾਧ ਸੰਗਤ ਜੀ, ਜੇ ਇਹ ਪ੍ਰਾਣਾ ਧਾਰੀ ਜੀ, ਜੇ ਮਹਾਰਾਜ ਕਹਿੰਦੇ ਤੂੰ ਬਹੁਤਾ ਧਾਵੇ ਦੌੜ ਭਜਾਈ ਕਰੇ ਨਾ, ਪਾਵਹਿ ਧੁਰ ਲਹਿਣਾ, ਜੋ ਤੇਰੇ ਧੁਰ ਮਾਦ ਮਸਤਕ ਦੇ ਉੱਤੇ ਲੇਖ ਲਿਖਿਆ ਮੁੱਢ ਤੋਂ, ਉਹੀ ਤੈਨੂੰ ਪ੍ਰਾਪਤ ਹੋਣਾ ਕੀਤੇ ਹੋਏ ਕਰਮ ਦੇ ਅਨੁਸਾਰ। ਇਹ ਨਹੀਂ ਹੈ ਬਾਬਾ ਫਰੀਦ ਸਾਹਿਬ ਬਚਨ ਕਰਕੇ ਸਮਝਾਉਂਦੇ, ਇਹ ਫਰੀਦਾ ਲੋੜ ਹੈ ਦਾਖ ਵਜਾਉਰੀਆਂ, ਕਿੱਕਰ ਬੀਜਾ ਜੱਟ, ਹੰਡੈ ਉਨ ਕਤਾਇੰਦਾ ਪੈਦਾ ਲੋੜ ਹੈ ਪੱਟ। ਇਹ ਨਹੀਂ ਹੋ ਸਕਦਾ ਕਦੇ ਵੀ, ਇਹ ਜਿੰਨੇ ਮਰਜ਼ੀ ਹੋਰ ਯਤਨ ਕਰ, ਪਰਮੇਸ਼ਰ ਦਾ ਪ੍ਰੇਮ ਹਿਰਦੇ ਵਿੱਚ ਨਹੀਂ ਤੇ ਪ੍ਰਾਪਤੀ ਕੋਈ ਨਹੀਂ।
1: ਬਿਨ ਕਰਮਾ ਕਿਛੂ ਨਾ ਲੱਭਈ, ਜੇ ਫਿਰ ਹੈ ਸਭ ਧਰਣਾ।
0: ਜੇ ਬਿਨ ਕਰਮਾ, ਕਰਮਾ ਨਾਮ ਹੁੰਦਾ ਬਖਸ਼ਿਸ਼ ਦਾ, ਕਰਮਾ ਨਾਮ ਕੀਤੇ ਹੋਏ ਕਰਮਾਂ ਦੇ ਕਰਕੇ, ਕਰਮਾ ਨਾਮ ਗੁਰੂ ਕੀ ਬਖਸ਼ਿਸ਼ ਤੋਂ ਬਿਨਾਂ, ਬਿਨ ਕਰਮਾ ਕਿਛੂ ਨਾ ਲੱਭਈ, ਕੁਝ ਵੀ ਨਹੀਂ ਲੱਭਦਾ ਹੈ। ਜੇ ਸ੍ਰੇਸ਼ਟ ਕਰਮ ਨਹੀਂ ਕੀਤਾ ਤੇ ਕੁਝ ਵੀ ਪ੍ਰਾਪਤੀ ਨਹੀਂ। ਸੰਸਾਰੀ ਪੱਖ ਵਿੱਚ ਵਿਚਾਰ ਕੇ ਵੇਖ ਲਓ, ਕੋਈ ਕਰਮ ਨਾ ਕਰੇ, ਕੰਮ ਨਾ ਕਰੇ ਤੇ ਕਿਸੇ ਨੂੰ ਪ੍ਰਾਪਤੀ ਹੁੰਦੀ ਹੈ? ਕੁਝ ਮੰਗਣਾ ਹੀ ਪੈਂਦਾ ਨਾ, ਦੂਸਰਿਆਂ ਦੇ ਸਾਹਮਣੇ ਹੱਥ ਜੋੜ ਕੇ, ਅੱਡ ਕੇ ਹੱਥ ਵੀ ਮੈਨੂੰ ਦੇ ਦੇ ਭਾਈ, ਉੱਥੇ ਤਾਂ ਨਹੀਂ ਇਹ ਕੁਝ ਮਿਲਣਾ, ਇੱਥੇ ਤਾਂ ਹੋ ਸਕਦਾ ਕੋਈ ਸਹਾਇਤਾ ਕਰ ਦੇਵੇ। ਤੇ ਕਰਮਾ ਨਾਮ ਬਖਸ਼ਿਸ਼ ਦਾ ਵੀ ਹੈ, ਜੇ ਗੁਰੂ ਕੀ ਬਖਸ਼ਿਸ਼ ਨਾ ਪ੍ਰਾਪਤ ਕਰ ਸਕੇ, ਕਿਛੂ ਨਾ ਲੱਭੇ, ਕੁਝ ਨਹੀਂ ਲੱਭੇਗਾ ਸਾਧ ਸੰਗਤ ਜੀ, ਕੇਵਲ ਜਨਮਾਂ ਜਨਮਾਂਤਰਾਂ ਦਾ ਗੇੜਾ, ਜੰਮਣ ਤੇ ਮਰਨ ਦਾ ਗੇੜਾ ਹੀ ਬਣਿਆ ਰਹੇਗਾ। ਤਾਂ ਮਹਾਰਾਜ ਕੀ ਕਹਿ ਰਹੇ, ਕਹਿੰਦੇ ਬਿਨ ਕਰਮਾ ਕਿਛੂ ਨਾ ਲੱਭੇ, ਜੇ ਫਿਰ ਇਹ ਸਭ ਧਰਨਾ, ਧਰਨਾ ਨਾਮ ਧਰਤੀ ਦਾ, ਕਹਿੰਦੇ ਫਿਰ ਭਾਵੇਂ ਸਾਰੀ ਧਰਤੀ ਤੇ ਜਾ ਕੇ ਫਿਰਦਾ ਰਹੇ, ਸਾਰੀ ਧਰਤੀ ਦੀ ਯਾਤਰਾ ਕਰਦਾ ਰਹੇ, ਥਾਂ ਥਾਂ ਤੇ ਭਟਕਦਾ ਫਿਰਦਾ ਰਹੇ, ਪਰ ਬਿਨਾਂ ਗੁਰੂ ਕੀ ਬਖਸ਼ਿਸ਼ ਤੋਂ ਕੁਝ ਵੀ ਲੱਭਦਾ ਨਹੀਂ, ਬਿਨਾਂ ਗੁਰੂ ਕੀ ਮਿਹਰ ਤੋਂ ਕੁਝ ਵੀ ਪ੍ਰਾਪਤੀ ਨਹੀਂ ਹੁੰਦੀ ਹੈ।
1: ਗੁਰ ਮਿਲ ਪਾਉ ਗੋਇੰਦ ਕਾ ਭੈ ਡਰ ਦੂਰ ਕਰਨਾ,
0: ਗੁਰ ਮਿਲ, ਗੁਰੂ ਸਾਹਿਬ ਜੀ ਦੇ ਨਾਲ ਮਿਲ ਕਰਕੇ, ਗੋ ਧਰਤੀ ਦੀ ਵਿੰਦ ਰੱਖਿਆ ਕਰਨ ਵਾਲੇ ਵਾਹਿਗੁਰੂ ਪਰਮੇਸ਼ਰ ਦਾ ਭਾਉ ਪ੍ਰੇਮ ਹਿਰਦੇ ਵਿੱਚ ਧਾਰਨ ਕਰਕੇ, ਜੰਮਣ ਮਰਨ ਦਾ ਭੈ ਤੇ ਸੰਸਾਰ ਦੇ ਵਿੱਚ ਜਿਹੜਾ ਮੌਤ ਦਾ ਭੈ ਹੁੰਦਾ ਉਸ ਨੂੰ ਦੂਰ ਕਰ ਲਈਦਾ ਹੈ। ਸੱਤ ਤਰ੍ਹਾਂ ਦਾ ਡਰ ਮੰਨਿਆ ਜਾਂਦਾ, ਇੱਕ ਡਰ ਹੁੰਦਾ ਸਾਧ ਸੰਗਤ ਜੀ, ਜੀ ਭੈ ਦੇ ਵਿੱਚ ਡਰ ਦੇ ਸਹਿਤ ਹੋਇਆ ਹੋਇਆ ਕਦਮ ਵੀ ਨਹੀਂ ਪੁੱਟਦਾ, ਤੇ ਇੱਕ ਭੈ ਪ੍ਰੇਮ ਵਾਲਾ ਹੁੰਦਾ, ਭਾਉ ਭਗਤੀ ਜਿਹਨੂੰ ਕਹਿੰਦੇ ਆ, ਉਹਦੇ ਵਿੱਚ ਆਪਣਾ ਸੀਸ ਵੀ ਕੁਰਬਾਨ ਕਰ ਦਿੰਦੇ ਨੇ ਗੁਰਮੁਖ, ਆਪਣੀ ਸੀਸ ਦੀਆਂ ਕੁਰਬਾਨੀਆਂ ਵੀ ਦੇ ਦਿੰਦੇ, ਤਨ ਚਰਖੜੀਆਂ ਤੇ ਚੜ ਜਾਂਦੇ, ਸੀਸ ਤੇ ਆਰੇ ਚੱਲ ਜਾਂਦੇ ਨੇ, ਫਿਰ ਸਤ ਸੰਗਤ ਜੀ ਬੰਦ ਬੰਦ ਕੱਟੇ ਜਾਂਦੇ, ਖੋਪਰੀ ਲੈ ਜਾਂਦੀ, ਇਹ ਪ੍ਰੇਮ ਹੈ, ਇਹ ਪ੍ਰੇਮ ਵਾਲਾ ਭਾਉ ਹੈ। ਕਹਿੰਦੇ ਗੁਰੂ ਨਾਲ ਮਿਲ ਤੇ ਇਹ ਗੋਬਿੰਦ ਪਰਮੇਸ਼ਰ ਵਾਹਿਗੁਰੂ ਦਾ ਭਾਉ ਪ੍ਰੇਮ ਆਪਣੇ ਹਿਰਦੇ ਵਿੱਚ ਧਾਰਨ ਕਰ, ਜਿਹੜਾ ਸੰਸਾਰੀ ਡਰ ਤੇ ਭੈ ਹੈ ਨਾ, ਜੰਮਣ ਮਰਨ ਦਾ, ਜਮਾਂ ਦਾ, ਉਹ

0: ਕਰਨ ਦੇ ਨਾਲ ਵੈਰਾਗ ਵਿਸ਼ੇਸ਼ ਕਰਕੇ ਰਾਗ ਪ੍ਰੇਮ ਹਿਰਦੇ ਚ ਪੈਦਾ ਹੋ ਜਾਏਗਾ। ਹਰ ਖੋਜਤ ਫਿਰਨਾ ਹਰੀ ਵਾਹਿਗੁਰੂ ਪਰਮੇਸ਼ਰ ਨੂੰ ਖੋਜਣਾ ਲੱਭਣਾ।
1: ਖੋਜਤ ਖੋਜਤ ਸਹਿਜ ਉਪਜਿਆ ਫਿਰ ਜਨਮ ਨਾ ਮਰਨਾ।
0: ਜਦੋਂ ਉਹਦੇ ਖੋਜਣ ਵਾਸਤੇ ਚੱਲ ਪਏ ਵੀ ਮੈਨੂੰ ਹੁਣ ਪਰਮੇਸ਼ਰ ਚਾਹੀਦਾ, ਜਦੋਂ ਉਹਦਾ ਪ੍ਰੇਮ ਵੈਰਾਗ ਹਿਰਦੇ ਵਿੱਚ ਪੈਦਾ ਹੋ ਗਿਆ ਸ਼ੁਭ ਗੁਣਾਂ ਦੇ ਸਹਿਤ, ਫਿਰ ਕਹਿੰਦੇ ਖੋਜਤ ਖੋਜਤ ਸਹਿਜ ਉਪਜਿਆ। ਖੋਜਦਿਆਂ ਖੋਜਦਿਆਂ ਲੱਭਦਿਆਂ ਲੱਭਦਿਆਂ ਵੇਦਾਂ ਨੂੰ ਸ਼ਾਸਤਰਾਂ ਨੂੰ ਖੋਜ ਖੋਜ ਕੇ ਗ੍ਰੰਥਾਂ ਨੂੰ ਥਾਂ ਥਾਂ ਨੂੰ ਕੀ ਲੱਭਾ? ਜਦੋਂ ਹਿਰਦੇ ਚ ਭੈ ਸੀ, ਪ੍ਰੇਮਾ ਭਗਤੀ ਸੀ, ਫਿਰ ਸਹਿਜ ਗਿਆਨ ਪ੍ਰਗਟ ਹੋਇਆ ਹਿਰਦੇ ਵਿੱਚ, ਸਹਿਜ ਦੀ ਅਵਸਥਾ ਪੈਦਾ ਹੋ ਗਈ। ਫਿਰ ਜਨਮ ਨਾ ਮਰਨਾ, ਜਦੋਂ ਸਹਿਜ ਗਿਆਨ ਅਵਸਥਾ ਦੀ ਪ੍ਰਾਪਤੀ ਹੋਈ ਫਿਰ ਸਾਧ ਸੰਗਤ ਦੀ ਜਨਮ ਤੇ ਮਰਨ ਨਹੀਂ ਹੁੰਦਾ ਹੈ, ਫਿਰ ਜੰਮਣ ਤੇ ਮਰਨ ਤੋਂ ਰਹਿਤ ਹੋ ਜਾਂਦਾ।
1: ਹਿਆਏ ਕਮਾਏ ਧਿਆਇਆ ਪਾਇਆ ਸਾਧ ਸਰਣਾ।
0: ਚਾਹੇ ਹਿਰਦੇ ਚ ਕਮਾ ਕਰਕੇ ਕਮਾਈ ਕਰਕੇ, ਜਿਹੜਾ ਕਿਹਾ ਸੀ ਨਾ ਵੀ ਧਿਆਉਣਾ ਨਾਮ ਕਿਵੇਂ ਜਪਣਾ, ਮਹਾਰਾਜ ਕਹਿੰਦੇ ਧਿਆਏ ਹਿਰਦੇ ਦੀ ਧਿਆ ਕਰ ਬਿਰਤੀ ਦੇ ਨਾਲ, ਇਹ ਕਮਾਈ ਕਰਨੀ, ਇਹ ਨਹੀਂ ਕਿ ਮੁੱਖੋਂ ਪੜੀ ਗਏ, ਹਿਰਦੇ ਤੋਂ ਕਮਾਇਆ। ਹਿਆਏ ਕਮਾਏ ਧਿਆਇਆ ਕਿੱਥੋਂ ਪ੍ਰਾਪਤੀ ਹੋਈ? ਪਾਇਆ ਸਾਧ ਸਰਨ, ਪਰਮੇਸ਼ਰ ਦੇ ਪਿਆਰਿਆਂ ਦੀ ਸ਼ਰਨ ਵਿੱਚੋਂ।
1: ਬੋਸਥ ਨਾਨਕ ਦੇਓ ਗੁਰ ਜਿਸ ਹਰ ਚੜਾਏ ਤਿਸ ਭਾਉਜਲ ਤਰਣਾ।
0: ਸਾਧ ਸੰਗਤ ਜੀ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਿੱਖਿਆ ਦੇ ਰਹੇ ਨੇ, ਕਹਿੰਦੇ ਬੋਹਿਥ ਨਾਨਕ ਦੇਓ ਗੁਰ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਉਹ ਜਹਾਜ਼ ਹਨ ਜਿਸ ਹਰ ਚੜਾਏ, ਜਿਸ ਨੂੰ ਹਰੀ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਦੇ ਲਈ ਆਪਣੇ ਇਸ ਨਾਮ ਦੇ ਆਪਣੇ ਸੰਗ ਦੇ ਜਹਾਜ਼ ਤੇ ਮਹਾਰਾਜ ਚੜਾ ਲੈਂਦੇ ਨੇ, ਤਿਸ ਭਾਉਜਲ ਤਰਨਾ, ਉਸੇ ਨੇ ਭੈ ਦਾਏ ਕਿ ਸੰਸਾਰ ਸਾਗਰ ਨੂੰ ਤਰਨਾ ਕੀਤਾ ਹੈ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਗੁਰੂ ਕਾ ਬਚਨ ਉਹ ਜਹਾਜ਼ ਹੈ ਸਾਧ ਸੰਗਤ ਦੀ, ਜਿਸ ਦੇ ਸੰਗ ਵਿੱਚ ਮਿਲਿਆ ਇਹ ਸੰਸਾਰ ਰੂਪ ਸਾਗਰ ਤੋਂ ਪਾਰ ਲੰਘ ਜਾਈਦਾ, ਤਰ ਜਾਈਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪਾਵਨ ਬਚਨਾਂ ਦੀ ਵਿਚਾਰ ਸਾਨੂੰ ਬਖਸ਼ੀ ਹੈ। ਸਾਹਿਬ ਜੀ ਦੇ ਚਰਨਾਂ ਪਾਸ ਬੇਨਤੀ ਕਰੀਏ, ਮਹਾਰਾਜ ਦਇਆ ਕਰੋ, ਆਪ ਜੀ ਦਾ ਬਖਸ਼ਿਆ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਵਸ ਜਾਵੇ, ਸਾਡਾ ਜੀਵਨ ਜ਼ਿੰਦਗੀ ਸਫਲ ਹੋਵੇ। ਇੱਕ ਵਿਸ਼ੇਸ਼ ਬੇਨਤੀ ਹੈ ਸਾਧ ਸੰਗਤ ਦੀ, ਜਿਵੇਂ ਅਸੀਂ ਆਪਣੇ ਲਈ ਅਤੇ ਆਪਣੇ ਪਰਿਵਾਰ ਲਈ ਹਮੇਸ਼ਾ ਸੁੱਖ ਮੰਗਦੇ ਹਾਂ ਕਿ ਮਹਾਰਾਜ ਸਾਨੂੰ ਸੁੱਖ ਦੇਵੀਂ, ਸਾਡਾ ਪਰਿਵਾਰ ਸੁੱਖ ਦੇ ਸਹਿਤ ਵਸੇ, ਬੇਨਤੀ ਹੈ ਸਾਧ ਸੰਗਤ ਦੀ। ਖਾਲਸਾ ਪੰਥ ਪਰਿਵਾਰ ਹੈ ਸਾਡਾ, ਆਪਣੇ ਪਰਿਵਾਰ ਖਾਲਸਾ ਪੰਥ ਦੀ ਹਰ ਰੋਜ਼ ਜਿੱਥੇ ਆਪਣੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਾਂ, ਵਿਸ਼ੇਸ਼ ਕਰਕੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਅਰਦਾਸ ਕਰੀਏ। ਔਰ ਗੁਰੂ ਕੇ ਪ੍ਰੇਮ ਦੇ ਵਿੱਚ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਕੁਰਬਾਨ ਕਰ ਦਿੱਤੀ ਹੈ, ਜੇਲ੍ਹਾਂ ਵਿੱਚ ਬੰਦ ਨੇ, ਉਹਨਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਕਰੀਏ। ਇਹ ਦੋ ਬਚਨ ਆਪਣੀ ਅਰਦਾਸ ਵਿੱਚ ਜ਼ਰੂਰ ਸ਼ਾਮਿਲ ਕਰੀਏ। ਮਹਾਰਾਜ ਕਿਰਪਾ ਕਰਨ, ਭੁੱਲਾਂ ਚੁੱਕਾਂ ਦੀ ਖਿਮਾ, ਆਪ ਸਾਰੀਆਂ ਸੰਗਤਾਂ ਦਾ ਧੰਨਵਾਦ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਕੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਸਾਹਿਬ ਜੀ ਦਾ, ਸਾਰੇ ਗ੍ਰੰਥੀ ਸਿੰਘ ਸਾਹਿਬਾਨ ਸਤਿਕਾਰਯੋਗ ਸੇਵਾਦਾਰ ਸਿੰਘ ਸਾਹਿਬਾਨ ਜੀ ਦਾ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ, ਅਸੀਸ ਪ੍ਰਾਪਤ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਫਰਨੀਚਰਸ ਐਂਡ ਡੈਕੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਇੰਡੀਅਨ ਟੀਕ ਵੁੱਡ ਮੇਡ ਬੈੱਡ ਬਾਕਸ, ਸੋਫੇ, ਲਿਵਿੰਗ ਡਾਇਨਿੰਗ ਤੇ ਬੈਡਰੂਮ ਫਰਨੀਚਰ ਤੋਂ ਇਲਾਵਾ ਹੋਮ ਡੈਕੋਰ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪੰਜਾਬ ਫਰਨੀਚਰਸ ਐਂਡ ਡੈਕੋਰ ਨੂੰ 403-798-0063 ਯਾਨੀ 403-798-0063 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਫਰਨੀਚਰਸ ਐਂਡ ਡੈਕੋਰ ਦਾ ਪਤਾ ਹੈ, ਯੂਨਿਟ ਨੰਬਰ 2110, 76 ਵੈਸਟ ਵਿੰਡਸ ਕ੍ਰਿਸੈਂਟ, ਨਾਰਥ ਈਸਟ ਕੈਲਗਰੀ। ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਜ਼ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਜ਼, ਯੂਨਿਟ ਨੰਬਰ 124, 4774 ਵੈਸਟ ਵਿੰਡਸ ਡਰਾਈਵ, ਨਾਰਥ ਈਸਟ ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ ਯਾਨੀ 403-605-6300 ਤੇ।
2: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811, 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ, 1130 4818 ਵੈਸਟ ਵਿੰਡਸ ਡਰਾਈਵ, ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ, ਯੂਨਿਟ ਨੰਬਰ 11, 2316 27 ਐਵਨਿਊ, ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ, 202 17th Avenue, South East Calgary, near

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰ ਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰ ਡੀਲ ਫਰਨੀਚਰ ਨੂੰ ਕਾਲ ਕਰੋ 403-250-5646, 403-250-5546। ਇਹਨਾਂ ਦਾ ਪਤਾ ਹੈ 2023 34th Street, North East, Calgary।

0: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ ਯੂਨਿਟ ਨੰਬਰ 1507 14 ਐਵਨਿਊ ਸਾਊਥ ਵੈਸਟ ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ ਸੱਤੋ ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 V ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਫਰਨੀਚਰ ਐਂਡ ਡੈਕੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਇੰਡੀਅਨ ਟੀਕ ਵੁੱਡ ਮੇਡ ਬੈੱਡ ਬਾਕਸ, ਸੋਫੇ, ਲਿਵਿੰਗ ਡਾਇਨਿੰਗ ਤੇ ਬੈਡਰੂਮ ਫਰਨੀਚਰ ਤੋਂ ਇਲਾਵਾ ਹੋਮ ਡੈਕੋਰ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪੰਜਾਬ ਫਰਨੀਚਰ ਐਂਡ ਡੈਕੋਰ ਨੂੰ 403-798-0063 ਯਾਨੀ 403-798-0063 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਫਰਨੀਚਰ ਐਂਡ ਡੈਕੋਰ ਦਾ ਪਤਾ ਹੈ ਯੂਨਿਟ ਨੰਬਰ 2110 76 West Winds Crescent, Northeast Calgary।

0: ਕੈਲਗਰੀ ਵਿੱਚ 24 ਘੰਟੇ 7 ਦਿਨ ਚੱਲਣ ਵਾਲੇ
1: ਪੰਜਾਬੀ ਰੇਡੀਓ 102.7 FM ਵੱਲੋਂ ਹਰ ਰੋਜ਼ ਸ਼ਬਦ ਕੀਰਤਨ, ਧਾਰਮਿਕ ਕਥਾ, ਢਾਡੀ ਵਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਜਿਨ੍ਹਾਂ 'ਚ ਸਟੂਡੀਓ ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
0: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-283-4067, 403-238-6667।
1: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ punjabiradio.ca।

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary, near

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary, near

0: ਵਾਹਿਗੁਰੂ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th ਸਟਰੀਟ ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਨੇਡੀਅਨ ਸਕ੍ਰਿਊ ਪਾਇਲਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਮ ਐਕਸਟੈਂਸ਼ਨ, ਪੈਟੀਓ ਡੈਕ, ਪ੍ਰੀਕਾਸਟ ਕੰਕਰੀਟ ਸਟੈਪ ਅਤੇ ਕਿਸੇ ਵੀ ਤਰ੍ਹਾਂ ਦੀ ਸੌਫਟ ਗਰਾਊਂਡ ਜਿਵੇਂ ਗਰਾਜ ਫਲੋਰ ਦੇ ਸਟਰੋਂਗ ਅਤੇ ਸਿਕਿਓਰ ਬੇਸ ਲਈ ਸਕ੍ਰਿਊ ਪਾਇਲਸ ਇੰਸਟਾਲ ਕਰਾਉਣ ਲਈ ਜਸਕਰਨ ਬਰਾੜ ਨੂੰ ਕਾਲ ਕਰੋ 403-439-7700 403-439-7700।
3: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ ਯੂਨਿਟ ਨੰਬਰ 144 3670 63 ਐਵੀਨਿਊ ਨਾਰਥ ਈਸਟ ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ ਸੱਤੋ ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

ਤੁਹਾਡੇ ਤੱਕ HMP ਕਸਟਮ ਕੈਬਿਨੇਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਕਸਟਮ ਕਿਚਨ, ਬਾਰਸ, ਵਾਸ਼ਰੂਮ ਵੈਨਿਟੀ, ਕਲੋਜ਼ਟ ਅਤੇ ਕਮਰਸ਼ੀਅਲ ਮਿਲ ਵਰਕ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪਾਲ ਸੇਖੋ ਜੀ ਨੂੰ 403-5000 ਜਾਂ ਫਿਰ 403-701-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਿਨੇਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316 27 ਐਵਨਿਊ ਨਾਰਥ ਈਸਟ ਕੈਲਗਰੀ।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6666 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲ

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲ

0: ਲਈ ਅੱਜ ਹੀ ਆਪਣੀਆਂ ਕਾਰਾਂ ਤੇ ਘਰਾਂ ਦੇ ਰੇਡੀਓ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਪ੍ਰਸਾਰਿਤ ਗੁਰਬਾਣੀ ਕੀਰਤਨ ਹਰ ਰੋਜ਼ ਸਵੇਰੇ 4 ਤੋਂ 8 ਵਜੇ ਤੱਕ ਤੇ ਸ਼ਾਮ 5 ਤੋਂ 6 ਵਜੇ ਤੱਕ ਰਿਲੇ ਕੀਤੇ ਜਾਂਦੇ ਨੇ। ਪੰਜਾਬੀ ਰੇਡੀਓ 102.7 FM ਕੈਲਗਰੀ ਵਿੱਚ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ ਹੈ।
1: ਜ਼ਿਆਦਾ ਜਾਣਕਾਰੀ ਲਈ ਕਾਲ ਕਰ ਸਕਦੇ ਹੋ। ਫੋਨ ਨੰਬਰ ਹੈ 403-238-6067 ਜਾਂ ਵਿਜ਼ਿਟ ਕਰੋ www.

ਜਿਨੀ ਮੇਰਾ ਸਤਿਗੁਰ ਦੇਖਿਆ ਜਾਏ ਸਾ ਧਰਤੀ ਪਈ ਹਰਿਆਵਲੀ ਸਾ ਧਰਤੀ ਪਈ ਹਰਿਆਵਲੀ ਹਰਿਆ

धन धन रामदास गुर धन धन रामदास गुर धन धन रामदास गुर धन

0: ਪ੍ਰਸਾਦ ਨਾਨਕ।
1: ਲੋਕਮ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸਰਾ ਦੁਏ ਦਾਈ ਦਾਇਆ ਖਿਲੈ ਸਗੁਰ ਜਗ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ

ਗੁਰਪੁਰੇ ਤੂੰ ਰੱਖਿਆ ਹਮ ਅਵਗੁਣ ਪਰੇ ਏਕ ਗੁਣ ਨਾਹੀਂ।

ਸੁੱਤ ਦਾ ਰਾਸ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ।

ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ।

असा महला चौथा शांत कर चौथा हरे अमृत पिन लोए ना।

0: ਜਨ ਨਾਨਕ ਮੁਸਤ ਜਗੋਨਿਆ ਸਭ ਜਨਮ ਤਨ ਤੰਨਾ ਜਨ ਨਾਨਕ ਮੁਸਕ ਚਕੋਲਿਆ
1: ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਾਹਿਬ ਹੰਗੁਰ ਪ੍ਰਸਾਦ ਆਸਾ ਮਹਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕ ਵੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਅੱਜੇ ਕੀ ਧੁਨੀ ਸਲੋਕ ਮਹਲਾ ਪਹਿਲਾ ਬਲਹਾਰੀ ਗੁਰਿਆ

ਇੱਥੇ ਚਾਨਣ ਹੁੰਦਿਆਂ ਗੁਰਬਿੰਦ ਪੂਰਨਦਾਰ ਮਹਲਾ ਪਹਿਲਾ ਨਾਨਕ ਗੁਰੂ ਨਾ ਚੇਤਨੀ ਮਨ ਆਪਣਾ ਸੁਚੇਤ ਛੁੱਟੇ ਤਿਲਬਵਾੜ ਜੂੰ ਸੰਜੇ ਅੰਦਰ ਖੇਤ ਖੇਤੇ ਅੰਦਰ ਛੁੱਟਿਆ ਕਹੂ ਨਾਨਕ ਸੋਨਾ ਫਲੀਏ ਫੁਲੀਏ ਵਪੜੇ ਈ ਤਨ ਵਿੱਚ ਸਵਾ ਪੌੜੀ ਆਪੀ ਨੇ ਵਸਾਜਿਓ ਆਪੀ ਨੇ ਰਚਿਓ ਨਾਉ ਦੋਈ ਕੁਦਰਤ ਸਾਜੀਏ ਕਰ ਆਸਨ ਡਿਠੋ ਚਾਉ ਦਾਤ ਕਤਿਆ ਕੂ।

ਪੌੜੀਆ ਪਿਨਿਆ ਸਾਜੋ ਰਚਿਓ ਨਾਮ ਦੋਈ ਪੁੱਤਰ ਸਾਜੀਆ ਕਰਿਆ ਸੁਨਿਠੋ ਚਾਓ ਦਾਤਾ ਕਰਤਾ ਆਪ ਕੋ ਕੁਛ ਦੇਵੇ ਕਰੇ।

ਖਾਸਾ ਮਹੱਲਾ ਚੌਥਾ।

ਘੜੀਆਂ ਸਭੇ ਗੋਪੀਆਂ ਪਹਿਰ ਕਨ ਗੋਪਾਲ, ਗਹਿਣੇ ਪੌਣ ਪਾਣੀ ਬੈਸਤਰ ਚੰਦ ਸੂਜਵਤਾ, ਸਗਲੀ ਧਰਤੀ ਮਾਲ ਧਨ ਵਰਤਨ ਸੁਰਜਨਜਾਲ।

Vayın kelin etin gör, per halayın ferin sir. Udur rava çatte paye ve kalo kase kar jaye. Rotiyan karn pure tal, ap çade tarti nal gavan gopiyan gavan kan. Gavan sita raje rav nirpao, nirankar sach naam janka kiya sagal jahan. Sevak seva karm chadao, pini rehan janaman chao. ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਓਲੂ ਚਰਖਾ ਚੱਕੀ ਚੱਕ ਥਲ ਵਾਰ ਰੋਲੇ ਬਹੁਤ ਅਨੰਤ ਲਾਟੂ ਮਧਾਣੀਆਂ ਅਨਗਾ ਪੰਕੀ ਪਾਉਂਦੀਆਂ ਲੈ ਨਸਾ ਸੂਏ ਚੜ ਭਵਾਈਐ ਜੰਤ ਨਾਨਕ ਪਾਉਂਦਾ ਗੰਤ ਨਯੰਤ ਬੰਦਰ ਬੰਦ ਭਵਾਏ ਸੋਏ ਪਾਇਆ ਕਿਰਤ ਨੱਚੇ ਸਭ ਕੋਏ ਨੱਚ ਨੱਚ ਹੱਸੇ ਚਲੇ ਸੇ ਰੋਏ ਉਡਣਾ ਜਾਹੀ ਸਿਧਨਾ ਹੋਏ ਨੱਚਣ ਕੁਦਨ ਮਨ ਕਾ ਚਾਓ ਨਾਨਕ ਜਿਨ ਮਨ ਪਾਓ ਤਿਨਾ ਮਨ ਪਾਓ ਪੌੜੀ ਨਾ ਉਤਰਨ ਕਰ ਹੈ ਨਾ ਲਏ ਨਰਕ ਨਾ ਜਾਈਏ ਜੀ ਉਪਣ ਸਭ ਤਿਸਦਾ ਦੇਖਾ ਜੈ ਹਰਖ ਗਵਾਈਏ ਜੇ ਲੋੜ ਚੰਗਾ ਆਪਣਾ ਹਰ ਕੁਨੋ ਨੀਚ ਸਦਾਈਏ ਜੇ ਜਰਵਾਣਾ ਪਰ ਹਰ ਜਰ ਵੇਸ ਪੰਥ ਦਸਾਵਾ ਨਿਤ ਖੜੀ ਮੁੰਦ।

ਮੁਸਲਮਾਨਾ ਸਿਫਤ ਸਰੀਅਤ ਪੜ ਪੜ ਕਰੇ ਵਿਚਾਰ ਬੰਦੇ ਸੇ ਜੇ ਭਵਿੱਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਾਲਾ ਹੀ ਸਾਲਾ ਦਰਸ਼ਨ ਰੂਪ ਪਾਰ ਤੀਰਥ ਨਹਾਵੇ ਅਰਜਾ ਪੂਜਾ ਅਗਰਵਾਸ ਬੇਕਾਰ ਯੋਗੀ ਸੁਣ ਧਿਆਉਣ ਜਿਤੇ ਅਲੱਖ ਨਾਮ ਕਰਤਾਰ ਸੁਖ ਮੂਰਤ ਨਾਮ ਨਿਰਜਨ ਕਾਇਆ ਕਾਕਾਰ ਸਤੀਆ ਮਨ ਸੰਤੁਪਜੇ ਦੇਣਾ ਕੈ ਵਿਚਾਰ ਦੇ ਦੇ ਮੰਗੇ ਸੈਸਾ ਗੁਣਾ ਸੋ ਕਰੇ।

0: ਮਿੱਟੀ ਮੁਸਲਮਾਨ ਕੀ ਪੀੜੈ ਪਈ ਕੁਮਿਆਰ, ਘੜ ਭਾਂਡੇ ਟਾਕੀਆਂ ਜਲਦੀ ਕਰੇ ਪੁਕਾਰ, ਜਲ ਜਲ ਰੋਵੇ ਬੱਪੜੀ ਚੜ ਚੜ ਪਵੈ ਅੰਗਿਆਰ, ਨਾਨਕ ਜਨ ਕਰਤੇ ਕਾਰਨ ਕੀਆ ਸੋ ਜਾਣੇ ਕਰਤਾਰ, ਪੌੜੀ ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਓ ਹਰ ਪ੍ਰਗਟ ਆਖ ਸੁਣਾਇਆ, ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ ਤੁਮੇ ਵਿਚਾਰੇ, ਜਿਨ ਸੱਚੇ ਸਿਉਂ ਚਿਤ ਲਾਇਆ, ਜਗ ਜੀਵਨ ਦਾਤਾ ਪਾਇਆ, ਦਾਤਾ ਪਾਇਆ, ਦਾਤਾ ਪਾਇਆ,
1: ਸਤਿਗੁਰ ਵਿਚਾਰ ਰੱਖਿਓ ਕਰ ਪ੍ਰਗਟ ਆਖ ਸੁਣਾਇਆ, ਸਤਿਗੁਰ ਮਿਲਿਆ।

0: ਹਉ ਚ ਦਿੱਤਾ ਹਉ ਚ ਲਿਆ ਹਉ ਚ ਖੱਟਿਆ ਹਉ ਚ ਗਿਆ ਹਉ ਚ ਸਚਿਆਰ ਕੁੜਿਆ ਹਉ ਚ ਪਾਪਨ ਵਿਚਾਰ ਹਉ ਚ ਨਰਕ ਸੁਰਗ ਅਵਤਾਰ ਹਉ ਚ ਹੱਸੈ ਹਉ ਚ ਰੋਵੈ ਹਉ ਚ ਭਰ ਗੈ ਹਉ ਚ ਧੋਵੈ ਹਉ ਚ ਜਾਤੀ ਜਿਨਸੀ ਖੋਵੈ ਹਉ ਚ ਮੂਰਖ ਹਉ ਚ ਸਿਆਣਾ ਮੋਖ ਮੁਤਕੀ ਸਾ ਜਾਣਾ ਹਉ ਵਿੱਚ ਮਾਇਆ ਹਉ ਚ ਛਾਇਆ ਹਉ ਮੈਂ ਕਰ ਕਰ ਜੰਤੂ ਪਾਇਆ ਹਾਂ ਮੈਂ ਬੁਝੇ ਤਾਂ ਦਰ ਸੁਝੇ ਗਿਆਨ ਮੈਂ ਹੁਣਾ ਕਦ ਕਰ ਲੂਜੇ ਨਾਨਕ ਮਿਲਕੀਏ ਲੇਖ ਜਿਹਾ ਵੇਖੈ ਤਿਹਾ ਵੇਖ ਮਹੱਲਾ ਦੂਜਾ
1: ਹਉ ਮੈਂ ਇਹਾ ਜਾਤ ਹੈ ਹਉ ਮੈਂ ਕਰਮ ਕਮਾਹੇ

ਤੰਗ ਕਾ ਸ਼ਬਦ ਕਮਾਹੇ। ਨਾਨਕ ਕਹਿ ਸੁਣੋ ਜਨੋ, ਇਤ ਸੰਜਮ ਦੁਖ ਜਾਇ ਪੌੜੀ ਸੇਵਕ ਦੀ ਸੰਤੋਖੇ। ਇਨ ਸਚੋ ਸਚ ਤੇ ਆਇਓ, ਨੀ ਮੰਦ ਪੈਰਾਂ ਰੱਖਿਓ। ਕਰ ਸੋ ਕਿਰਤ ਧਰਮ ਕਮਾਇਓ, ਨੀ ਦੁਨੀਆਂ ਤੋੜੇ ਬੰਧਨਾ। ਅੰਨ ਪਾਣੀ ਤੋੜਾ ਕਾਇਆ, ਤੂੰ ਸੀ ਅਗਲਾ। ਨਿਤ ਦੇਵੈ ਚੜੇ ਸਵਾਇਆ, ਵੱਡਿਆਈ ਵੱਡਾ ਪਾਇਆ, ਵੱਡਾ ਪਾਇਆ, ਵੱਡਾ ਪਾਇਆ।

0: ਸਾਵਰ ਪੰਡਾ ਅੰਡ ਜੇਰ ਜਾਂ ਖਾਣੀ ਸਿਰ ਜਾ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨਕ ਜੰਤੂ ਪਾਏ ਕੈ ਸਮਾਲੇ ਸਵਨਾ ਕਰਤੇ ਕਰਨਾ ਕੀਆ ਚਿੰਤਾ ਪੇ ਕਰਨੀਤਾ ਸੋ ਕਰਤਾ ਚਿੰਤਾ ਕਰੇ ਜਿਹਨੂੰ ਪਾਇਆ ਜਾਗ ਤਿਸ ਜੁਹਾਰੀ ਸਵਸਥ ਤਿਸ ਤਿਸ ਦਿਵਾਨ ਪੱਗ ਨਾਨਕ ਸੱਚੇ ਨਾਮ ਬਿਨ ਕਿਆ ਕਾ ਕਿਆ ਤਾਗ ਮਹੱਲਾ ਪਹਿਲਾ
1: ਲੱਖ ਨਿੱਕੀਆਂ ਤੰਗਿਆਈਆਂ ਲੱਖ ਪੁਨਾ ਪ੍ਰਵਾਨ ਲੱਖ ਤਪੂ ਪ੍ਰਤੀਰਥਾਂ ਸਹਿਜ ਜੋਗ ਵਿਵਾਨ ਲੱਖ ਸੁਰਤਨ ਸੰਗਰਾਮ ਰਨ ਮੈਂ ਛੁਟੇ ਪ੍ਰਾਣ ਲੱਖ ਸੁਰਤੀ ਲੱਗ ਗਿਆਨ ਧਿਆਨ ਪੜੀ ਹੈ ਪਾਠ ਪੁਰਾਣ ਜਿਨ ਕਰਤੇ ਕਰਨਾ ਕੀਆ ਲਿਖਿਆ ਮਨ ਜਾਨ ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸ਼ਾਨ ਪੜੀ ਸੱਚਾ ਸਭ ਇੱਕ ਤੂੰ ਜਿਨ ਸੱਚੋ ਸੱਚ ਵਰਤਾਇਆ ਜਿਤੁ ਮਿਲੇ ਸੱਚ ਆਤਮੀ ਸੱਚ ਕਮਾਇਆ ਸਗੁਣ ਮਿਲੇ ਸੱਚ ਪਾਇਆ ਜਿਨ ਕੈ ਹਿਰਦੈ ਸੱਚ ਵਸਾਇਆ ਮੁਖ ਸੱਚ ਨ ਜਾਣਨੀ ਮਨ ਮੁਖੀ ਜਨਮ ਗਵਾਇਆ ਵਿੱਚ ਦੁਨੀਆ ਕਾਹੇ ਆਇਆ ਕਾਹੇ ਆਇਆ ਕਾਹੇ ਆ ਗੁਰ ਸਤਿਗੁਰ ਕਾ ਜੋ ਸਿੱਖ ਅਖਾਈ

हरि अमृत भगत भंडार है।

0: ਪੜਪੜ ਗੱਡੀ ਲੱਦੀ ਐ ਪੜਪੜ ਪਰੀਆਂ ਸਾਥ ਪੜਪੜ ਬੇੜੀ ਪਾਈ ਐ ਪੜਪੜ ਗੱਡੀਏ ਖਾਤ ਪੜੀਏ ਜਿੱਤੇ ਬਰਸ ਬਰਸ ਪੜੀਏ ਜਿੱਤੇ ਮਾਤ ਪੜੀਏ ਜੇ ਤਿਆਰ ਜਾ ਪੜੀਏ ਜਿੱਤੇ ਸਾਥ ਨਾਨਕ ਲੇਖੈ ਇੱਕ ਗੱਲ ਹੋਰ ਹੁਣ ਮੈਂ ਚੱਕਣਾ ਚਾਖ ਮੱਲਾ ਪਹਿਲਾ
1: ਲਿਖ ਲਿਖ ਪੜਿਆ ਤੇ ਤਾਕੜਿਆ ਬਹੁ ਤੀਰਥ ਭਵਿਆ ਤੇ ਤੂੰ ਲਵਿਆ ਬਹੁ ਭੇਖ ਕੀਆ ਦੇਹੀ ਦੁਖ ਦੀਆ ਸਹਵੇ ਜੀਆ ਆਪਣਾ ਕੀਆ।

ਪੱਗ ਉੱਪੇ ਤਣਾ ਆਪਣਾ ਕੀਆ ਕਮਾਣਾ, ਹਲ ਮਲ ਖਾਈ ਸਿਰ ਛਾਈ ਪਾਈ, ਮੂਰਖਿਆਂ ਦੇ ਪੱਤ ਗਵਾਈ, ਵਿਣ ਨਾ ਵੇ ਕਿਛ ਥਾਏ ਨਾ ਪਾਈ, ਰਹੇ ਬੇਬਾਣੀ ਮਰੀ ਮਸਾਣੀ, ਆਂਦਨਾ ਜਾਣਾ ਫਿਰ ਪਛਤਾਣੀ, ਸਤਿਗੁਰ ਭੇਟੇ ਸੋ ਸੁਖ ਪਾਏ, ਹਰ ਕਾ ਨਾਮ ਮਨ ਵਸਾਏ, ਨਾਨਕ ਨਦਰ ਕਰੇ ਸੋ ਪਾਏ, ਆਸ ਵੰਦੇ ਸੇ ਤੇ ਨੇ ਕੇਵਲ, ਹਉ ਮੈਂ ਸ਼ਬਦ ਚਲਾਏ ਪੌੜੀ ਭਗਤ ਰੇ ਮਨ ਭਾਵਦੇ, ਦਰ ਸੋਹ ਕੀਰਤ ਗਾਉਂਦੇ ਨਾਨਕ ਕਰਮ ਬਾਰੇ, ਦਰ ਟੋਲਾ ਲੈਣੀ ਤਾਉਂਦੇ ਕਮੂਲਾਂ ਬੁੱਝਣੇ ਆਪਣਾ, ਅਨਹੋਂਦਾ ਗੁਣਾਇੰਦੇ ਹੋ ਕਾਢੀ ਕਾਢੀ ਜਾ, ਹੋਰ ਜਗਤ ਸਦਾਇੰਦੇ ਤਿੰਨ ਮੰਗਾ, ਜੇ ਤੁਝੇ ਧਿਆਇੰਦੇ ਤੁਝੇ ਧਿਆਇੰਦੇ ਤੁਝੇ ਧਿਆਏ।

ਸਭ ਭਾਗ ਤੁਦੇ ਸਾਜਿਆ ਵਿੱਚ ਵਸ ਹਰ ਥਾਰ ਜੋ ਪਾਵੇ ਪੰਡ ਵਿੱਚ ਵਸ ਸਾ ਨਿਕਲੇ ਕਿਆ ਕੋਈ ਕਰੇ ਵਿਚਾਰ ਜਨ ਨਾਨਕ ਕਉ ਹਰ ਬਖਸ਼ਿਆ ਜਨ ਨਾਨਕ ਕਉ ਹਰ

0: ਹੋਰ ਨਾਲ ਕੋ ਖਾਣੇ ਬੇਨਤੀ ਬਾਜ ਕੂੜੋ ਕੂੜ ਮਹੱਲਾ ਪਹਿਲਾ।
1: ਸੱਚ ਤਾਂ ਪਰਜਾਣੀਆ ਜਾਰਦਾ ਸੱਚਾ ਹੋਏ ਕੂੜ ਕੀ ਮਾਲ ਉਤਰੈ ਤਨ ਕਰੇ ਹਛਾ ਤੋਏ। ਸੱਚ ਤਾਂ ਪਰਜਾਣੀਆ ਜਾਂ ਸੱਚ ਧਰੇ ਪਿਆਰ ਨਾਉ ਸੁਣਵਣ ਰਹਿਸੀਐ ਤਾਂ ਪਾਏ ਮੁਖ ਦੁਆਰ। ਸੱਚ ਤਾਂ ਪਰਜਾਣੀਆ ਜਾਂ ਜੁਗਤ ਜਾਣੇ ਜੀਉ ਧਰਤ ਕਾਇਆ ਸਾਧਕੈ ਵਿੱਚ ਦੇ ਕਰਤਾ ਬੀਓ। ਸੱਚ ਤਾਂ ਪਰਜਾਣੀਐ ਜਾਂ ਸਿੱਖ ਸੱਚੀ ਲੇ ਦਇਆ ਜਾਣੈ ਜੀ ਕੀ ਕਿਸ਼ਪੁਨ ਦਾਨ ਕਰੇ। ਸੱਚ ਤਾਂ ਪਰਜਾਣੀਐ ਜਾਂ ਆਤਮ ਤਿਧ ਕਰੇ ਨਿਵਾਸ ਸਤਿਗੁਰੂ ਨੂੰ ਪੁੱਛ ਕੇ ਬਹਿਰੇ ਕਰੇ ਨਿਵਾਸ। ਸੱਚ ਸਭਨਾ ਹੋਏ ਦਾਰੂ ਪਾਪ ਕੱਢੇ ਧੋਏ ਨਾਨਕ ਵਖਾਣੇ ਬੇਨਤੀ ਜਿਨ ਸੱਚ ਪੱਲੇ ਹੋਏ ਪੌੜੀ ਦਾਨ ਮਹਿੰਡਾ ਤਲੀਕਾ। ਜੇ ਮਿਲੈ ਤਾਂ ਮਸਤਕ ਲਾਈਐ ਕੂੜਾ ਲਾਲਚ ਛੱਡੀਐ ਹੋਏ ਇੱਕ ਮਨ ਲੱਖ ਪਿਆਈਏ ਪਲ ਤੇਰੇ ਪਾਈਏ ਜੇ ਵੇਹੀ ਕਰ ਕਮਾਈਏ ਜੇ ਹੋਵੇ ਪੁਰਬ ਲਿਖਿਆ ਤਾਂ ਤੂੜ ਨਾਦੀ ਪਾਈਐ ਮਤ ਥੋੜੀ ਸੇਵ ਗਵਾਈਏ ਸੇਵ ਗਵਾਈਏ ਸੇਵ ਗਵਾਈਏ। ਹਮ ਕਿਆ ਗੁਣ ਤੇਰੇ ਵਿਚ ਰਹਿ ਸਵਾਮੀ ਤੂੰ ਅਪਾਰ ਅਪਾਰ।

0: ਪਹਿਲਾਂ ਸੱਚ ਕਾਲ ਕੁੜ ਵਰਤਿਆ ਕਾਲ ਕਾਲ ਕਿਵੇਂ ਤਾਲ ਬੀਓ ਬੀਜ ਪੱਤ ਲੈ ਗਏ ਆਪਣੇ ਕਿਵੇਂ ਦਾਲ ਜੇ ਕੁ ਹੋਏ ਤਾਂ ਕਿਵੇਂ ਰੁੱਤੀ ਹੁਣ ਤੋਏ ਨਾਲ ਪਾਹੇ ਬਾਹਰਾ ਕੋਰੇ ਰੰਗ ਨਾ ਸੋਏ ਭੈ ਵਿੱਚ ਖੁੰਮ ਚੜਾਈ ਹੈ ਸਰਮ ਪਰਨ ਹੋਏ ਨਾਨਕ ਭਗਤੀ ਜੇ ਰਪੈ ਕੁੜੇ ਸੋਏ ਨਾ ਕੋਈ ਮਹੱਲਾ ਪਹਿਲਾ
1: ਲਭ ਪਾਪ ਦੋਏ ਰਾਜਾ ਮਹਿਤਾ ਕੂੜ ਹੋਵਾ ਸਕਦਾਰ ਕਾਮ ਨੇਬ ਸਦ ਪੁੱਛੀਏ ਵਹਿ ਵਹਿ ਕਰੇ ਵਿਚਾਰ ਅੰਧੀ ਰਹੀਤ ਗਿਆਨ ਵੇ ਹੋਣੀ ਪਾਏ ਪਰੇ ਮੁਰਦਾਰ ਗਿਆਨੀ ਨੱਚੈ ਵਾਜੈ ਵਾਵੇ ਰੁਕਰ ਸਿੰਗਾਰ ਉੱਚੇ ਕੁਕੈ ਵਾਦਾ ਗਾਵੈ ਜੋਦਾ ਕਾ ਵਿਚਾਰ ਮੂਰਖ ਪੰਡਿਤ ਹਿਕਮਤ ਹੁਜਤ ਸੰਜੈ ਕਰੇ ਪਿਆਰ

0: ਚੰਗੇ ਸੇਈ ਕੇ ਪੌੜੀ ਤੁਰ ਕਰਮ ਜਨਕ ਤੁਦਵਾਇਆ ਤਾਤਨੀ ਕਸਮ ਤੇ ਆਇਆ ਨਾ ਜਾਂਦਾ ਕਿ ਬਸ ਕਿਛ ਨਹੀਂ ਤੁਦਵੇ ਕੀ ਜਗਤ ਪਾਇਆ ਇਕਣਾ ਨੂੰ ਤੂੰ ਮੇਰੇ ਲੈ ਇੱਕ ਆਪੋ ਤੁਦ ਪਵਾਇਆ ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਦ ਆਪ ਬੁਝਾਇਆ ਸਹਿਜ ਹੀ ਸੱਚ ਸਮਾਇਆ ਸੱਚ ਸਮਾਇਆ ਸੱਚ ਸਮਾਇਆ
1: ਕਸਮ ਤੇ ਆਇਆ ਇਹਨਾਂ ਦੇ ਅੱਗੇ ਬਸ ਕੁਛ ਨਹੀਂ।

0: ਜਨ ਨਾਨਕ ਦਾਸ ਹਰ ਕੰਡਿਆ ਹਰ ਪੈ ਜੁਰ ਖਾਏ ਪੈ ਜੁਰ ਖਾਏ।
1: ਸਲੋਕ ਮਹਲਾ ਪਹਿਲਾ। ਦੁੱਖ ਦਾਰੂ ਸੁਖ ਰੋਗ ਪਾਇਆ ਜਾਂ ਸੁਖਤਾ ਨਾ ਹੋਈ, ਤੂੰ ਕਰਤਾ ਕਰਨਾ ਮੈਂ ਨਾਹੀ, ਜਾਹੋ ਕਰੀ ਨਾ ਹੋ ਬਲਹਾਰੀ। ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਓ, ਜਾਤ ਮਹਿ ਜੋਤ ਜੋਤ ਮਹਿ ਜਾਤਾ, ਅਕਲ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਸ ਵਾਲਿਓ, ਜਿਨ ਕੀਤੀ ਸੋ ਪਾਰ ਪਿਆ, ਕਹੋ ਨਾਨਕ ਕਰਦੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਿਹਾ ਮਹੱਲਾ ਦੂਜਾ।
0: ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਹਮਣ, ਖੱਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਾਕ੍ਰਿਤ ਹੈ।

0: ਦਿਓ ਮਹੱਲਾ ਪਹਿਲਾ।
1: ਕੁੰਭੇ ਬਦਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ। ਗਿਆਨ ਕਬਦ ਮਨ ਰਹੇ, ਗਿਆਨ ਕਬਦ ਮਨ ਰਹੇ। ਗੁਰ ਬਿਨ ਗਿਆਨ ਨਾ ਹੋਏ, ਪੋਈ ਪੜਿਆ ਹੋਵੇ ਗੁਣਗਾ। ਤਾਇਓ ਮੀ ਸਾਧਨ ਮਾਰੀਆ, ਜਿਹਾ ਕੱਲ ਕੱਲ ਨਾ ਤੇਰੇ ਹੋ ਨਾਮ ਪਚਾਰੀਆ। ਸੀ ਕਲਨ ਖਿੜੀਏ ਜਿਤ ਦਰ ਗਏ, ਗਿਆ ਹਾਰੀਏ ਪੜਿਆ ਤੇਮੀਆ। ਵਿਚਾਰ ਅੱਗੇ ਵਿਚਾਰੀਏ, ਮੋਹ ਚੱਲੇ ਅੱਗੇ ਮਾਰੀਏ, ਅੱਗੇ ਮਾਰੀਏ ਮੋਹ ਚੱਲੇ ਸੋ ਅੱਗੇ ਮਾਰੀਏ।
2: ਪੜਿਆ ਤਿਉਂ ਵਿਚਾਰ ਕੇ ਵਿਚਾਰੀਏ, ਮੋਹ ਚੱਲੇ ਸੋ ਅੱਗੇ ਮਾਰੀਏ।

0: ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਾਤੇ ਅੰਗਦ ਭਇਓ ਤਤ ਸਿਓ ਤਤ ਮਿਲਾਇਓ। ਅੰਗਦ ਕਿਰਪਾ ਧਾਰ ਅਮਰ ਸਤ ਗੁਰ ਥਿਰ ਕੀ ਆਹੋ, ਅਮਰਦਾਸ ਅਮਰਤ ਸ਼ਤਰ ਗੁਰ ਰਾਮ ਹੈ ਦਿਓ। ਗੁਰ ਰਾਮਦਾਸ ਦਰਸ਼ਨ ਪਰਸ ਕਹੇ ਮਥੁਰਾ ਅੰਮ੍ਰਿਤ ਬੈਣ, ਮੂਰਤ ਪੰਚ ਪਰਮਾਨ ਪੁਰਖ ਗੁਰ ਅਰਜੁਨ ਪਿੱਖੋ ਨੈਣ।
1: ਅਬ ਰਾਖੋ ਦਾਸ ਭਾਟ ਕੀ ਲਾਜ, ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ, ਹਰਨਾਖਸ ਫਾਰੇ ਕਰ ਆਜ। ਹੁਣ ਦ੍ਰੋਪਦੀ ਲਾਜ ਰਖੀ ਹਰ ਪ੍ਰਭ ਜੀ, ਸ਼ੀਨਤ ਬਸਤ੍ਰ ਦੀਨ ਬਹੁ ਸਾਜ। ਸੋਦਾਮਾ ਅਪਦਾ ਤੇ ਰਾਖਿਆ, ਗਨਕਾ ਪੜਤ ਪੁਰਹਿ ਤੈ ਕਾਜ। ਸ੍ਰੀ ਸਤਗੁਰ ਸੁਪ੍ਰਸੰਨ ਕਲ ਜੁਗ ਹੋਏ, ਰਾਖੋ ਦਾਸ ਭਾਟ ਕੀ ਲਾਜ।
2: ਨਾਮ ਅਵਖਦ ਨਾਮ ਆਧਾਰ, ਅਰ ਨਾਮ ਸਮਾਧ ਸੁਖ, ਸਦਾ ਨਾਮ ਨਿਸ਼ਾਨ ਸੋਹੈ, ਰੰਗ ਰਤੋ ਨਾਮ ਸਿਉ, ਕਲ ਨਾਮ ਸੁਰ ਨਰੈ ਬੋਹੈ। ਨਾਮ ਪਰਸ ਜਿਨ ਪਾਇਓ, ਸਤ ਪ੍ਰਗਟਿਓ।

ਪੀਏ ਅਹਨਸ ਸਹਿਜ ਸੁਭਾਇ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੇ ਸਿਫਤ ਖਸਾਮਦੀ ਨੂਰ ਅਰਸੋਂ ਕੁਰਸੋਂ ਚਟੀ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੇ ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾ ਦਾ ਵੇਸਾਹੁ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੇ ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾ ਦਾ ਵੇਸਾਹੁ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਸ਼ਾਂਤ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ ਸਤਿਗੁਰ ਮਿਲੈ ਸੁਭਾਇ ਸਹਿਜ ਗੁਣ ਗਾਈਐ ਜੀਉ ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ ਸਤਿਗੁਰ ਮਿਲੈ ਸੁਭਾਇ ਸਹਿਜ ਗੁਣ ਗਾਈਐ ਜੀਉ ਗੁਣ ਗਾਏ ਬਿਗਸੈ ਸਦਾ ਅਨ ਦਿਨ ਜਾਂ ਆਪ ਸਾਚੇ ਭਾਵੈ ਅਹੰਕਾਰ ਹਉਮੈ ਤਜੈ ਮਾਇਆ ਸਹਿਜ ਨਾਮ ਸਮਾਵੈ ਆਪ ਕਰਤਾ ਕਰੇ ਸੋਈ ਆਪ ਦੇ ਤਾਂ ਪਾਈਐ ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ ਅੰਦਰ ਸਾਚਾ ਨੇਹੁ ਪੂਰੇ ਸਤਿਗੁਰੈ ਜੀਉ ਹਾਂ ਤਿਸ ਸੇਵੀ ਦਿਨ ਰਾਤ ਮੈਂ ਕਦੇ ਨਾ ਵਿਸਰੈ ਜੀਉ ਕਦੇ ਨਾ ਵਿਸਾਰੀ ਅਨ ਦਿਨ ਸਮਾਰੀ ਜਾਂ ਨਾਮ ਲਈ ਤਾਂ ਜੀਵਾਂ ਸ੍ਰਵਣੀ ਸੁਣੀ ਤਾਂ ਇਹੋ ਮਨ ਤ੍ਰਿਪਤੈ ਗੁਰਮੁਖ ਅੰਮ੍ਰਿਤ ਪੀਵਾਂ ਨਦਰ ਕਰੇ ਤਾਂ ਸਤਿਗੁਰ ਮੇਲੇ ਆਨ ਦਿਨ ਬਿਵੇਕ ਬੁੱਧ ਵਿਚਰੈ ਅੰਦਰ ਸਾਚਾ ਨੇਹੁ ਪੂਰੇ ਸਤਿਗੁਰੈ ਸਤ ਸੰਗਤ ਮਿਲੈ ਬੜ ਭਾਗ ਤਾਂ ਹਰ ਰਸ ਆਵੈ ਜੀਉ ਆਨ ਦਿਨ ਰਹਿ ਲਿਵ ਲਾਇ
ਤਾਂ ਸਹਿਜ ਸਮਾਵੈ ਜੀਉ। ਸਹਿਜ ਸਮਾਵੈ ਤਾਂ ਹਰ ਮਨ ਭਾਵੈ, ਸਦਾ ਅਤੀਤ ਬੈਰਾਗੀ। ਹਾਲਤ ਪਲਤ ਸੋਭਾ ਜਗ ਅੰਤਰ, ਰਾਮ ਨਾਮ ਲਿਵ ਲਾਗੀ। ਹਰਖ ਸੋਗ ਦੋਹਾਂ ਤੇ ਮੁਕਤ, ਜੋ ਪ੍ਰਭ ਕਰੇ ਸੋ ਭਾਵੈ। ਸਤ ਸੰਗਤ ਮਿਲੈ ਬੜ ਭਾਗ, ਤਾਂ ਹਰ ਰਸ ਆਵੈ ਜੀਉ। ਦੂਜੈ ਭਾਏ ਦੁਖ ਹੋਏ, ਮਨ ਮੁਖ ਜਮ ਜੋਹਿਆ ਜੀਉ। ਹਾਏ ਹਾਏ ਕਰੇ ਦਿਨ ਰਾਤ, ਮਾਇਆ ਦੁਖ ਮੋਹਿਆ ਜੀਉ। ਮਾਇਆ ਦੁਖ ਮੋਹਿਆ ਹੋਮੈ ਰੋਹਿਆ, ਮੇਰੀ ਮੇਰੀ ਕਰਤ ਬਿਹਾਵੈ। ਜੋ ਪ੍ਰਭ ਦੇ ਤਿਸ ਚੇਤੈ ਨਾਹੀ, ਅੰਤ ਗਇਆ ਪਛਤਾਵੈ। ਬਿਨ ਨਾਵੈ ਕੋ ਸਾਥ ਨ ਚਾਲੈ, ਪੁੱਤਰ ਕਲਤਰ ਮਾਇਆ ਧੋਹਿਆ। ਦੂਜੈ ਭਾਏ ਦੁਖ ਹੋਏ, ਮਨ ਮੁਖ ਜਮ ਜੋਹਿਆ ਜੀਉ। ਕਰ ਕਿਰਪਾ ਲਿਹੋ ਮਿਲਾਏ, ਮਹਿਲ ਹਰ ਪਾਇਆ ਜੀਉ। ਸਦਾ ਰਹਿ ਕਰ ਜੋੜ, ਪ੍ਰਭ ਮਨ ਪਾਇਆ ਜੀਉ। ਪ੍ਰਭ ਮਨ ਭਾਵੈ ਤਾਂ ਹੁਕਮ ਸਮਾਵੈ, ਹੁਕਮ ਮਨ ਸੁਖ ਪਾਇਆ। ਆਨ ਦਿਨ ਜਪਤ ਰਹਿ ਦਿਨ ਰਾਤੀ, ਸਹਿਜੇ ਨਾਮ ਧਿਆਇਆ। ਨਾਮੋ ਨਾਮ ਮਿਲੀ ਵਡਿਆਈ, ਨਾਨਕ ਨਾਮ ਮਨ ਭਾਵੈ। ਕਰ ਕਿਰਪਾ ਲਿਹੋ ਮਿਲਾਏ, ਮਹਿਲ ਹਰ ਪਾਵੈ ਜੀਉ। ਨਾਮੋ ਨਾਮ ਮਿਲੀ ਵਡਿਆਈ, ਨਾਨਕ ਨਾਮ ਮਨ ਭਾਵੈ। ਕਰ ਕਿਰਪਾ ਲਿਹੋ ਮਿਲਾਏ, ਮਹਿਲ ਹਰ ਪਾਵੈ ਜੀਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਸ਼ਾਂਤ ਮਹੱਲਾ ਚੌਥਾ, ਘਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ, ਸਤਿਗੁਰ ਮਿਲੈ ਸੁਭਾਏ, ਸਹਿਜ ਗੁਣ

ਆਸਾ ਮਹੱਲਾ ਚੌਥਾ ਜਿਨ ਮਸਤਕ ਤੁਰ ਹਰ ਲਿਖਿਆ ਇਹਨਾਂ ਸਤਿਗੁਰ ਮਿਲਿਆ ਰਾਮ ਰਾਮ।

0: ਨਾਨਕ ਮੇ ਸਰੀਰ ਕਾ ਇਕ ਰਾਤ ਕਿਰਤ ਵਾਹੋ, ਜੁਗ ਜੁਗ ਫਿਰ ਵਟਾਈਐ ਗਿਆਨੀ ਪੁੱਜੇ ਤਾਹੀ। ਸਤਿਗੁਰ ਸੰਤੋ ਕਾ ਧਰਮ ਕਿਰਤ ਵਾਹੋ, ਤ੍ਰੇਤੇ ਰਥ ਜਤੇ ਕਾ ਜੋਰ ਕਿਰਤ ਵਾਹੋ, ਦੁਆਪਰ ਤਪੇ ਕਾ ਸਤ ਕਿਰਤ ਵਾਹੋ, ਕਲਯੁਗ ਰਥਗਨ ਕਾ ਕੂੜ ਕਿਰਤ ਵਾਹੋ। ਮਹੱਲਾ ਪਹਿਲਾ।
1: ਸਾਮ ਕਹਿ ਸਤੰਬਰ ਸਵਾਮੀ, ਸੱਚ ਮੈਂ ਅਕਸ਼ ਸੱਚ ਰਹੇ, ਸਭ ਕੁਛ ਸੱਚ ਸਮਾਵੈ, ਰਿਗ ਕਹਿ ਰਹਿਆ ਭਰਪੂਰ, ਰਾਮ ਨਾਮ ਦੇਵਾ ਮਸੂਰ, ਨਾਇ ਲਯੈ ਪ੍ਰਾਸ਼ਤ ਜਾਏ, ਰਣ ਤਉ ਮੁਕੰਤਰ ਪਾਹੇ, ਜੁਜ ਮੈਂ

0: ਕਲ ਮੈਂ ਬੇਦ ਤ੍ਰਿਭਨ ਹੂਆ ਨਾਉ ਕਦਾਈ ਅਲੋ ਪਾਇਆ ਨੀਲ ਵਸਲ ਕਪੜੇ ਪਹਿਰੇ ਤੁਰਕ ਪਟਾਣੀ ਅਮਲ ਕੀਆ ਚਾਰੇ ਵੇਦ ਹੋਏ ਸਚਿਆਰ ਪੜ੍ਹੈ ਗੁਣੈ ਤਿੰਨ ਚਾਰ ਵਿਚਾਰ ਆਓ ਭਗਤ ਕਰ ਨੀਚ ਸਦਾਏ ਤਾਉ ਨਾਨਕ ਮੁਖ ਅੰਤਰ ਪਾਏ ਪੌੜੀ ਸਤਿਗੁਰ ਵਿੱਟੋਂ ਵਾਲਿਆ ਜਿਤ ਮਿਲਿਆ ਖਸਮ ਸੰਭਾਲਿਆ ਜਿਨ ਕਰ ਦੇਗਾ ਨੰਜ ਦਿੰਦੀਆ ਇਨ ਨੇਤਰੀ ਜਗਤ ਨਿਹਾਲਿਆ ਖਸਮ ਛੋਟ ਦੂਜੇ ਲੱਗੇ ਡੂਬੇ ਸੇਵਨ ਜਾਰਿਆ ਸਤਿਗੁਰੂ ਹੈ ਬੋਇਤਾ ਵਿਰ ਲੈ ਕਿਨੇ ਵਿਚਾਰਿਆ ਕਰ ਕਿਰਪਾ ਪਰ ਤਰਿਆ ਪਰ ਤਰਿਆ ਪਰ ਤਾਰਿਆ
1: ਗਿਆਨ ਅੰਜਲ ਦੀਆ ਨੇਤਰੀ ਜਗਤ ਨਿਹਾਲਿਆ ਕਸਮ ਛੇ ਲੱਗੇ ਡੂਬੇ ਸੇਵਨ ਜਾ ਰਿਹਾ

0: பச்சோத்தாவனா பச்சோத்தாவனா பச்சோத்தாவனா
1: ਬੰਦਾ ਚੰਗਾ ਆਪਣਾ ਪੇ ਕੀਤਾ ਭਾਵਨਾ ਹੁਕਮ ਕੀ ਮਨ ਭਾਵਦੇ ਰਹੇ ਭੀੜੇ ਅੱਗੇ ਜਾਵਣਾ ਨੰਗਾ ਦੁੱਜ ਕਚਾਲਿਆ ਤਾਂ ਪਿੱਛੇ ਖੜਾ ਡਰਾਵਣਾ ਸਾਰੇ ਉਗਣ ਪਛੋਤਾਵਣਾ।

ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਦਾ ਪਾਇਆ ਸਹਿਜ ਸਿੱਧੀ ਮਨ ਵਜੀਆਂ।

0: ਨਾਮ ਮਨ ਵਸਾਰੇ, ਨਾਮ ਜਿਨਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰੇ, ਸੱਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ ਜਿਨ
1: ਭੁੱਖਾ ਸਭ ਗਵਾਇਆ,
0: ਹਰ ਸ਼ਾਂਤ ਸੁਖ ਮਨ ਵਸਿਆ ਜਿਨ ਇੱਛਾ ਸਭ ਬੁਝਾਇਆ, ਸਦਾ ਕੁਰਬਾਨ ਕੀਤਾ ਗੁਰੂ ਤੂੰ ਜਿਸ ਦੀਆਂ ਏ ਵਡਿਆਈਆਂ। ਕਹੇ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ, ਸੱਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ
1: ਘਰਤ ਪਾ ਗਏ, ਘਰਤ ਪਾ ਗਏ ਸ਼ਬਦ ਵਾਜੇ
0: ਕਲਾ।

0: ਵਾਚਤ ਕਰਨ ਅਨੰਤ ਸੁਨੋ ਵਟ ਪਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ
1: ਤਰੇ ਸਗਲ ਵਿਤੂਰੇ
0: ਦੁਖ ਰੋਗ ਸੰਤਾਪੇ ਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਧਰਤੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ
1: ਭਰਪੂਰੇ
0: ਨਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ
2: ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮ ਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨਾ ਸਿਮਰੋ ਸ਼੍ਰੀ ਹਰ ਰਾਏ ਸ਼੍ਰੀ ਹਰ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਐ ਘਰ ਨਾਉ ਨਿਧਿ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਂ

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤੀਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਹੀ ਤਿਨ੍ਹਾਂ

ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ।

ਆਵੇ। ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆਰੇ ਆਏ ਤਾ। ਦੇਗ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ।

ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਾ।

ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ। ਧੰਨ ਧੰਨ ਸਤਿਗੁਰੁ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ, ਉਲ ਚੁੱਕ ਮੁਆਫ ਕਰਨੀ। ਸੱਚੇ ਪਾਤਸ਼ਾਹ ਜੀਓ, ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ, ਤਿਨ੍ਹਾਂ ਦੀ ਅਰਦਾਸ, ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ, ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਦਕ ਭਰੋਸਾ ਨਾਮਦਾਨ ਬਖਸ਼ਣਾ, ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ। ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਸੁੱਖ ਹੋਵੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਜਨੇਊ ਜੀ ਕਾਹੀ ਤਾਂ ਪਾਂਡੇ ਕੱਤ ਨਾ ਟੁੱਟੇ ਨਾ ਮਨ ਲੱਗੇ ਨਾ ਉਜੜ ਨਾ ਜਾਏ ਤਨ ਸੋ ਮਾਨਸ ਨਾਨਕਾ ਜੋਗਲ ਚੱਲੇ ਪਾਏ ਚੌਕੜ ਮੁਰਣਾ ਆਇਆ ਬਹਿ ਚੌਕੇ ਪਾਇਆ ਸਿੱਖਾ ਕਣ ਚੜਾਇਆ ਗੁਰੂ ਬ੍ਰਾਹਮਣ ਥਿਆ ਉਹ ਮੂਆ ਉਹ ਚੜ ਪਿਆ ਵੇ ਤੱਗਾ ਗਿਆ ਮਹਲਾ ਪਹਿਲਾ
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੁੜੀਆਂ ਲੱਖ ਗਾਲ ਲੱਖ ਠੱਗੀਆਂ ਪਹਿਨਾਮੀਆਂ ਰਾਤ ਦਿਨ ਸਜੀ ਨਾਲ ਤੱਗ ਕਪਾਹ ਕੱਤੀਐ ਬਾਮਣ ਵੱਟੇ ਆਏ ਕੋਹ ਬੱਕਰਾ ਰਨ ਖਾਇਆ ਸਭ ਕੁ ਆਖੇ ਪਾਏ ਹੋਏ ਪੁਰਾਣਾ ਸੁੱਟੀਐ ਫੀ ਫਿਰ ਪਾਈਐ ਹੋਰ ਨਾਨਕ ਤੱਗ ਨਾ ਟੁੱਟਈ ਜੇ ਤੱਗ ਹੋਵੇ ਜੋਰ ਮਹਲਾ ਪਹਿਲਾ
0: ਨਾਇ ਮਨੈ ਪਾਤੂ ਪਜੈ ਸਾਲਾ ਈ ਸਾਸੂਤ ਦਰਗੇ ਅੰਦਰ ਪਾਈਐ ਤੱਗ ਨਾ ਤੋੜ ਸਪੂਤ ਮਹਲਾ ਪਹਿਲਾ
1: ਤੱਗ ਨਾ ਇੰਦਰੀ ਤੱਗ ਨਾ ਨਾਰੀ ਭਲਕੇ ਥੁੱਕ ਪਵੇ ਨਿਤ ਦਾੜੀ ਤੱਗ ਨਾ ਪੈਰੀ ਤੱਗ ਨਾ ਹੱਥੀ ਤੱਗ ਨਾ ਦੇਵਾ ਤੱਗ ਨਾ ਅੱਖੀ ਵੇ ਤੱਗਾ ਆਪੇ ਵੱਤੈ ਵਟ ਧਾਗੇ ਅਵਰਾ ਕਤੈ ਲੈ ਪਹਾੜ ਕਰੇ ਵਿਆਹੋ ਕੜ ਕਾਗਲ ਦੱਸੇ ਰਾਹੋ ਸੁਣ ਵੇਖੋ ਲੋਕਾਂ ਇਹੋ ਵਿਡਾਣ ਮਨ ਅੰਧਾ ਨਾ ਸੁਜਾਣ ਪੌੜੀ ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾਂ ਸਾਈ ਕਾਲ ਕਰਾਏ ਸੀ ਸੋ ਸਿੱਖ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ ਹੁਕਮ ਨੇ ਹੋਵੇ ਪ੍ਰਵਾਹ ਤਾਂ ਖਸਮੇ ਕਾਮਲ ਪਾਏ ਸੀ ਕਸਮ ਪਾਵੇ ਸੋ ਕਰੇ ਮਨੁ ਜਿੰਦਿਆ ਸੋ ਫਲ ਪਾਏ ਸੀ ਤਾਂ ਦਰ ਗਏ ਪੈਦਾ ਜਾ ਸੀ ਪੈਦਾ ਜਾਏ ਸੀ ਪੈਦਾ ਜਾਏ ਸੀ
0: ਕਿਰਪਾ ਕਰੇ ਤਾਂ ਸਾਈ ਕਾਲ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ ਖਸਮੇ ਭਾਵੇ ਰਹੇ ਮੈਨੂੰ ਜਿੰਦਿਆ ਸੋ ਫਲ ਪਾਏ ਸੀ ਤਾਂ ਦਰਗੇ ਪੈਦਾ ਜਾਏ ਸੀ ਤਾਂ ਦਰਗੇ ਪੈਦਾ ਜਾਏ ਸੀ
1: ਕੋਈ ਗਾਵੇ ਰਾਗੀ ਨਾਦੀ ਵੇਦੀ ਬਹੁ ਬਾਤ ਕਰ ਨਹੀਂ ਹਰ ਹਰ ਕੀ ਜੈ ਰਾਮ ਰਾਜੇ ਜਨਾ ਅੰਤਰ ਕਰ

0: ਅੰਤਰ ਪੂਜਾ ਪੜਿਕ ਦੇ ਬਾਅਦ ਸੰਜਮ ਤੁਰਕਾ ਪਾਈ ਛੋੜੀ ਲੈ ਪਖੰਡਾ ਨਾਮ ਲੈ ਜਾਏ ਤਰੰਦ ਮਹੱਲਾ ਪਹਿਲਾ
1: ਮਾਨਸ ਗਾਣ ਕਰੇ ਨਵਾਜ ਛੁਰੀ ਵਗਾਇਨ ਤਿੰਨ ਗਲਤਾਗ ਤਿੰਨ ਘਰ ਬ੍ਰਾਹਮਣ ਪੂਰੇ ਨਾ ਦਿਓ ਨਾ ਪੇ ਆਵੇ ਓਈ ਸਰ ਕੂੜੀ ਰਾਸ ਕੂੜਾ ਵਾਪਾਰ ਕੂੜ ਬੋਲ ਕਰੇ ਆਹਾਰ ਸਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਹਿਆ ਭਰਪੂਰ ਮੱਥਾ ਟਿਕਾ ਤੇਰ ਧੋਤੀ ਖਾਈ ਹੱਥ ਛੁਰੀ ਜਗਤ ਕਾ ਸਾਈ ਨੀਲ ਵਤਰ ਬੈਰੋਏ ਪ੍ਰਵਾਨ ਮਲੇਸ਼ ਧਾਨ ਲੈ ਪੂਜ ਹੈ ਪੁਰਾਨ ਅਪਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਕੀ ਉੱਪਰ ਕਿਸੇ ਨਾ ਜਾਣਾ ਦੇਖ ਕੇ ਚੌਕਾ ਕੱਢੀ ਕਾਰ ਉੱਪਰ ਆਏ ਬੈਠੇ ਕੂੜਿਆਰ ਮਤ ਪਿੱਟੈ ਵੇ ਮਤ ਪਿੱਟੈ ਇਹੋ ਅੰਨ ਸਾਡਾ ਫਿੱਟੈ ਤਨ ਫਿੱਟੈ ਫੇੜ ਕਰੇਨ ਮਨ ਜੂਠੇ ਚੁਲੀ ਭਰੇਨ ਕਹੋ ਨਾਨਕ ਸੱਚ ਧਿਆਈ ਹੈ ਸੁੱਚ ਹੋਵੇ ਤਾਂ ਸੱਚ ਪਾਈਏ ਪੌੜੀ ਚਿੱਤੇ ਅੰਦਰ ਸਭ

0: ਠਰਿਆ ਸੋ ਕੋਏ। ਸੂਤ ਕਿਉਂਕ ਰੱਖੀਏ ਸੂਤ ਪਵੇ ਸੋਏ, ਨਾਨਕ ਸੁਤਕੇ ਉਹਨਾਂ ਉਤਰੇ ਗਿਆਨ ਉਤਾਰੇ ਧੋਏ ਮਹਲਾ ਪਹਿਲਾ।
1: ਮਨ ਕਾ ਸੂਤਕ ਲੋਭ ਹੈ ਜਿਹਵਾ ਸੂਤਕ ਕੂੜ, ਅਕੀ ਸੂਤਕ ਵਿਕਣਾ ਪਰ ਤ੍ਰੈ ਪਰ ਧਨ ਰੂਪ, ਕਨੀ ਸੂਤਕ ਕਰਨ ਪੈ ਲਾਇਤ ਵਾਰੀ ਕਾਹੇ, ਨਾਨਕ ਹੰਸਾ ਆਦਮੀ ਬਦੇ ਜੰਪੁਰ ਜਾਹੇ ਮਹਲਾ ਪਹਿਲਾ।
0: ਸਭ ਸੂਤਕ ਪਰਮ ਹੈ ਦੂਜੇ ਲੱਗੇ ਜਾਏ ਜੰਮਣ।

0: ਨਾਨਕ ਜਿਨੀ ਗੁਰਮੁਖ ਬੁੱਝਿਆ ਤਿੰਨਾ ਸੂਤਕ ਨਾਹ ਪੌੜੀ ਸਤਿਗੁਰ ਵੱਡਾ ਕਰ ਸਲਾਹੀਏ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮਿਲਤ ਨਦਰੀ ਆਈਆਂ
1: ਗੁਰਸਿੱਖਾਂ।

ਮਨ ਕੱਢਿਆ ਕਿਤਾਬ ਆਪਣਾ ਆਪੇ ਹੀ ਲੇਖਾ ਸੰਗੀਏ ਜਰਾ ਨਾਇਤ ਜਗ ਤਾਂ ਕਾਇਤ ਗਾਲ ਭਾਂਡੀਏ ਮੰਦਾ ਕਿਸੇ ਨਾ ਆਖੀਏ।

0: ਆਪਣਾ ਜਿਸ ਨਾ ਹੀ ਸੋਚ ਨੂੰ ਕੱਢੀਐ ਕੀਤਾ ਆਪੋ ਆਪਣਾ ਆਪ ਹੀ ਲਿਖਾ ਸੰਡੀਐ ਜਾ ਰਹਿਣੇ ਜਗ ਤੱਕ ਆਏ ਦਾਰ ਤੁਹੰਡੀਐ ਮੰਦਾ ਕਿਸੇ ਨਾ ਕੀਆ ਪੜ ਕਰੇ ਹੋ ਬੁਝੀਐ ਮੂਰਖੇ ਨਾਲ ਨਾ ਰੁਝੀਐ ਮੂਰਖੇ ਨਾਲ ਨਾ ਰੁਝੀਐ
1: ਗੁਰਸਿੱਖਾ ਮਨ ਵਧਾਈਆਂ ਜਿਨ ਮੇਰਾ ਸਤਿਗੁਰ ਡਿਠਾ ਰਾਮ ਰਾਜੇ

0: ਨਾਲ ਫਿੱਕੇ ਬੋਲੀਏ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸੱਦੀਏ ਫਿੱਕੀ ਫਿੱਕੀ ਸੋਏ, ਫਿੱਕਾ ਦਰਗੇ ਸੱਟੀਏ ਮੁਤੁੱਕਾ ਫਿੱਕੇ ਪਾਏ, ਫਿੱਕਾ ਮੂਰਖਾ ਖੀਏ ਪਾਣ ਲਈ ਸਜਾਏ ਮਹੱਲਾ ਪਹਿਲਾ।
1: ਅੰਦਰੋਂ ਝੂਠੇ ਪੈ ਜਬਾਰ ਦੁਨੀਆਂ ਅੰਦਰ ਫੈਲ, ਅੜਸੜ ਤੀਰਥ ਜੇ ਨਾਵੇ ਉਤਰੇ ਨਾਹੀ ਮੈਂ, ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਤਿੰਨ ਨੇ ਹੋ ਲੱਗਾ ਰੱਬ ਸੇਤੀ ਦੇਖਨੇ ਵਿੱਚ, ਰੰਗ ਹੱਸੇ ਰੰਗ ਰੋਵੇ ਚੁੱਪ ਪੀ ਕਰ ਜਾਏ, ਪਰਵਾਹ ਨਾਹੀਂ ਕਿਸੇ ਕੇਰੀ ਬਾਜ ਸੱਚੇ ਨਾਹ, ਦਰਬਾਰ ਪਰ ਖਰਚ ਮੰਗਾਂ ਜਬੈ ਦੇ ਤਾਂ ਕਾਹੇ, ਦੇ ਬਾਣ ਕੁ ਕਲਮੇ ਕਾ ਹਮਾ ਤੁਮਾ ਮੇਲ, ਦਰ ਲੈ ਲੇਖਾ ਪੀੜ ਛੁੱਟੇ ਨਾਨਕ ਜਿਉਂ ਤੇਲ ਪੌੜੀ ਆਪੇ ਕਰਨਾ ਕੀਓ, ਖਲ ਆਪੇ ਕੀਤੇ ਤਾਰੀਆ ਦੇਖ ਕੀਤਾ ਆਪਣਾ, ਤਰ ਕੱਚੀ ਪੱਕੀ ਸਾਰੀਆ ਜੋ ਐਸ ਚਲ ਸੀ, ਸਭ ਕੋਈ ਆਈ ਕਿਉਂ ਸਾਹਿਬ ਮਨੋਂ ਵਿਸਾਰੀਆ ਆਪਣਾ ਤੀ ਆਪਣਾ, ਆਪੇ ਹੀ
2: ਪ੍ਰਭ।

सोहना प्रभु हर मंदिर, सोहना प्रभु हर मंदिर।

इसकी तृष्णा भुख सदे उतरे जो हर नाम ते आवे जो हर हर नाम

0: ਰੇ ਮੁੰਡੋ ਕੁੱਥਾ ਜਾਏ, ਨਾਨਕ ਦੋਵੇਂ ਪੂੜੀਆਂ ਥਾਏ ਨਕਾਈ ਪਾਏ, ਪੌੜ ਜਿੱਤ ਸੇ ਵੀ ਹੈ ਸੁਖ ਪਾਈਏ, ਸੋ ਸਾਹਿਬ ਸਦਾ ਸੰਭਾਲੀਏ ਜੁਖੀ ਤਪਾਈਏ ਆਪਣਾ ਸਾਕਾਲ, ਬੁਰੀ ਕਿਉਂ ਕਾਲੀਏ ਮੰਦ ਨੂੰ ਨਗੇ ਜਾਏ, ਦੇ ਲੰਮੀ ਨਦਰ ਨਿਹਾਲੀਏ ਜੋ ਸਾਹਿਬ ਨਾਲ ਹਾਰੀਏ, ਤੇ ਬੇਹਾ ਪਾਸਾ ਟਾਲੀਏ ਕਿਛਲਾ ਹੈ ਉੱਪਰ ਕਾਲੀਏ, ਉੱਪਰ ਕਾਲੀਏ, ਉੱਪਰ
1: ਕਾਲੀਏ।

0: ਚਾਕਰ ਲੱਗੇ ਚਾਕਰੀ ਨਾਲੇ ਗਰਵਾਦ ਗੱਲਾਂ ਕਰੇ ਕਨੇਰੀਆਂ ਖਤਮ ਨਾ ਪਾਏ ਸਾਧ ਆਪ ਗੁਆਏ ਸੇਵਾ ਕਰੇ ਤਾਂ ਕੁਛ ਪਾਏ ਮਾਣ ਨਾਲ ਜਿਸਨੂੰ ਲੱਗਾ ਤਿਸਮੇ ਲੈ ਲਗਾ ਸੋ ਪ੍ਰਵਾਨ ਮਹੱਲਾ ਦੂਜਾ
1: ਜੋ ਜੀ ਹੋਏ ਸੋ ਗਵੈ ਮੋਹ ਕਾ ਕਹਿਆ ਵਾਹੁ ਬੀਜੈ ਬਿਕ ਮੰਗੇ ਅੰਮ੍ਰਿਤ ਵੇਖੋ ਇਹੋ ਨਿਆਉ ਮਹੱਲਾ ਦੂਜਾ ਨਾਲ ਇਆਣ ਦੋਸਤੀ ਕਦੇ ਨਾ ਆਵੇ ਰਾਸ ਜਿਹਾ ਜਾਣੇ ਤਿਹੋ ਵਰਤੇ ਵੇਖੋ ਕੋ ਨਿਰਜਾਸ ਵਸਤੂ ਅੰਦਰ ਵਸ ਮਾਵੇ ਦੂਜੀ ਹੋਵੇ ਪਾਸ ਸਾਹਿਬ ਸੱਚ ਹੁਕਮ ਨਾ ਚਲੇ ਕਹੀ ਬਣੇ ਅਰਦਾਸ ਕੂੜਕ ਮਾਣੇ ਕੂੜ ਹੋਵੇ ਨਾਨਕ ਸਿਫਤ ਵਿਗਾਸ ਮਹੱਲਾ ਦੂਜਾ
0: ਆਲਿਆਂ ਨੇ ਦੋਤੀ ਵਾੜਾ ਰੁੱਸਿਓ ਨੇ ਹੋ ਪਾਣੀ ਅੰਦਰ ਲੀਕ ਜਿਉਂ ਤਿਰਦਾ ਥਾ ਉਹਨਾਂ ਥੇ ਉਹ ਮਹੱਲਾ ਦੂਜਾ ਹੋਏ ਆਣਾ ਕਰੇ ਕੰਮ ਆੜ ਨਾ ਸਕੇ ਰਾਸ
1: ਜੇ ਕਦ ਚੰਗੀ ਕਰੇ ਦੂਜੀ ਪੀਵੇ ਰਸ ਪੌੜੀ ਚੱਕ ਲੱਗ ਚੱਕਰੇ ਜੇ ਚੱਲੇ ਖਸਮੇ ਪਾਏ ਹੁਰਮਤ ਸਿਉਂ ਅਗਲੇ ਉਹ ਵਜੋਂ ਪੇ ਦੂਣਾ ਖਾਏ ਖਸਮੇ ਕਰੇ ਬਰਾਬਰੇ ਫਿਰ ਗੈਰ

ਚੱਲੇ ਖਸਮੇ ਭਾਏ, ਹਰਮਤ ਕਿਸਮੋ ਅਗਲੀ ਉਹ ਵਜਬ ਦੋਣਾ ਖਾਏ, ਖਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ, ਵਜਬ ਭਾਣਾ ਖਾਏ, ਜਿਸਦਾ ਦਿੱਤਾ ਖਾਵਣਾ ਤਿਸ ਕਹੀਏ ਸਵਾਸ, ਨਾਨਕ ਹੁਕਮ ਨਾ ਚੱਲੇ ਨਾਲ ਖਸਮ ਚੱਲੇ ਅਰਦਾਸ।

0: ਸਾਹਿਬ ਟੁੱਟੇ ਜੋ ਮਿਲੇ ਮਹੱਲਾ ਦੂਜਾ।
1: ਇੱਕ ਨਹੀਂ ਚਾਕਰੀ ਜਿਤ ਪਾਓ ਖਸਮ ਨਾ ਜਾਏ, ਨਾਨਕ ਸੇਵਕ ਕਾਢੀਐ ਜੇ ਸੇਤੀ ਖਸਮ ਸਮਾਏ। ਪੌੜੀ ਨਾਨਕ ਤਨ ਜਪਣੀ ਹਰ ਤਾਂ ਕੇ ਪਾਰਾ ਵਾਰੇ ਆਪਣੇ ਸਾਖੀ ਫਿਰ ਆਪ ਕਰਾਏ ਮਾਰ।

0: ਤ੍ਰੈ ਕਰਿਆ ਭੋਗੈ ਸੋ ਤੇਰੀ ਪੁਕਾਰ, ਨਾਨਕ ਨਾ ਜਿਨ ਕੀਆ ਤਿਸ ਹੀ
1: ਹਮ ਭੀਖਕ ਭਿਖਾਰੀ ਤੇਰੇ, ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ, ਤੂੰ ਨਿਜ ਪਤ ਹੈ ਦਾਤਾ, ਤੂੰ ਨਿਜ ਪਤ ਹੈ ਦਾਤਾ, ਤੂੰ ਨਿਜ ਪਤ ਹੈ ਦਾਤਾ, ਤੂੰ ਨਿਜ ਪਤ ਹੈ ਦਾਤਾ, ਹਮ ਭੀਖਕ ਭਿਖਾਰੀ ਤੇਰੇ, ਹਮ ਭੀ

ਸਤਿਗੁਰ ਸਿਓ ਮਨ ਮਾਨਿਆ, ਸਤਿਗੁਰ ਸਿਓ ਮਨ ਮਾਨਿਆ, ਸਤਿਗੁਰ ਸਿਓ ਮਨ ਮਾਨਿਆ, ਸਤਿਗੁਰ ਸਿਓ ਮਨ ਮਾਨਿਆ। ਹਮ ਭੀ ਕਕ ਪੇਕਾਰੀ ਤੇਰੇ, ਹਮ ਭੀ ਕਕ ਪੇਕਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ।

ਨਿਜ ਪਤ ਹੈ ਦਾਤਾ, ਤੂੰ ਨਿਜ ਪਤ ਹੈ ਦਾਤਾ, ਤੂੰ ਨਿਜ ਪਤ ਹੈ ਦਾਤਾ, ਤੂੰ ਨਿਜ ਪਤ ਹੈ ਦਾਤਾ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ ਹਰ ਨਾਕ ਚ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਉਤਰਾਇਆ ਅਹੰਕਾਰ ਅਨੰਦ ਕਾ ਪਿੱਠ ਦੇ, ਨਾਮ ਦੇਓ ਮੁਕਲਾਇਆ ਜਨ ਨਾਨਕ ਵੈਸਾ ਸੇਵਿਆ, ਅੰਤ ਲਾ

ਆਪੇ ਭਾਂਡੇ ਸਾਜਿਆ ਆਪੇ ਪੂਰਨ ਦੇ ਇੱਕ ਨੇ ਦੁੱਧ ਸਮਾਈ ਹੈ ਚੁੱਲ੍ਹੇ ਰਹਿਣ ਚੜੇ ਇੱਕ ਨੇ ਹਾਲੀ ਪੈ ਸਵਨ ਕੁੱਪ ਰਹਿਣ ਖੜੇ ਤੇ ਨਾ ਸਵਾਰੇ ਨਾਨਕਾ ਜਿਨ ਕੋ ਨਜ਼ਰ ਕਰੇ ਮਹੱਲਾ ਦੂਜਾ ਆਪ ਸਜ ਕਰੇ ਆਪ ਜਾਈ ਪੇ ਰੱਖੇ ਆਪ ਤਿਸ ਵਿੱਚ ਜੰਤੂ ਪਾਏ ਕੈਦ ਕੈ ਥਾਪ ਥਾਪ।

ਪਿਆ ਪੌੜੀ ਵੱਡੇ ਕਿਉਂ ਵੜਿਆਈਆਂ ਕਿਛ ਕਹਿਣਾ ਕਹਿ ਨਾ ਜਾਏ ਸੋ ਕਰਤਾ ਕਦਰ ਕਰੀ ਏ ਜੀਆ ਇਹ ਜਗ ਸੰਭਾਹੇ ਸਾਈ ਕਰ ਕਮਾਵਣੀ ਗੁਰ ਛੋਟੀ ਇਹਨੇ ਪਾਏ ਨਾਨਕ ਕੀ ਬਾਰੀ।

0: ਹੋੜੀ ਵੱਡੀ ਵੱਡਾ ਭਰ ਤੇਰਾ ਮਰਤਬ ਰੰਗ ਪਰੰਗ ਨੇਕਲਾ ਜਪਨ ਕਰਤਬਾ ਜੀ ਅੰਦਰ ਜੀ ਸਭ ਜਾਣ ਲਾ ਸਭ ਤੇਰੇ ਵਾਸਤੇ ਰਖ ਬਲਾ ਤੇਰੇ ਕਰ ਆਨੰਦ ਦਾਈ ਤੁਧ ਕਰ ਮਾਰਨਾ ਸਤੇਜ ਆਪਣਾ ਆਪ ਜਰ ਸਰਬ ਕਲਾ ਭਰਪੂਰ ਦਿਸੇ ਜਗਤ ਨਾਨਕ ਦਾ ਸੰਧਾ ਤੁਧ ਆ ਕੇ ਬਿਨਵਤਾ ਜੀ ਤੇਰਾ ਤੇਰਾ ਨਾਮ ਸਤ ਹੈ ਸ੍ਰੀ ਵਾਹਿਗੁਰੂ
1: ਪੌੜੀ ਵੱਡੇ ਕਿਉਂ ਡਿਆਈਆਂ ਕਿਛ ਕਹਿਣਾ ਕਹਿਣਾ ਜਾਏ ਪੌੜੀ ਵੱਡੇ ਵੱਡਾ ਪਾਰ ਤੇਰਾ ਮਰਤਬਾ ਰੰਗ ਪਰੰਗ ਨੇਕਣਾ ਜਪਨ ਕਰਦਬਾ ਜੀ ਆਂਦਰ ਜੀ ਉਸੇ ਜਾਣ ਲਾ ਸਭ ਕਿ ਤੇਰੇ ਵੱਸ ਤੇਰਾ ਕਰ ਪਲਾ ਤੇਰੇ ਘਰ ਆਨੰਦ ਉਦਾਈ ਤੁਧ ਕਰ ਮਾਣ ਮੱਤਾ ਤੇਜ ਆਪਣਾ ਆਪ ਜਰ ਸਰਬ ਕਲਾ ਭਰਪੂਰ ਦਿਸੇ ਜਦ ਕਤਾ ਨਾਨਕ ਦਾਸਨ ਦਾ ਸੁਦਿਆ ਕਹਿ ਬਿਨਵਤਾ
0: ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬੋਲ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ। ਅਰਜਨ ਹਰਗੋਬਿੰਦ ਸਿਮਰਾ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰ ਹੈ ਘਰ ਨਾਉ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ

0: ਤਾਂ ਨੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਸਾ ਦੀਵਾਰ ਦੇ ਭੋਗ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਧੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਪੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਏਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਚੱਕਰ ਚਿਹਨ ਅਰ ਭਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹੇ ਅਚਲ ਮੂਰਤ ਅਨਭਉ ਪ੍ਰਕਾਸ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਣ ਗਣਿਜੈ ਤਿਰ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤੋ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਆਵ ਰਾਖੋ ਦਾਸ ਭਾਟ ਕੀ ਲਾਜ ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ ਹਰਨਾਖ ਸ਼ਫਾਰੇ ਕਰ ਆਜ ਫੁਨ ਦਰੋਪਦੀ ਲਾਜ ਰੱਖੀ ਹਰ ਪ੍ਰਭ ਜੀ ਸ਼ੀਨਤ ਬਸਤਰ ਦੀਨ ਬਹੁ ਸਾਜ ਸੋ ਦਾਮਾ ਆਪਦਾ ਤੇ ਰਾਖੇ ਗਨ ਕਾ ਪੜਤ ਪੂਰੇ ਤਿਹ ਕਾਜ ਸ੍ਰੀ ਸਤਿਗੁਰ ਸੋ ਪ੍ਰਸੰਨ ਕਲ ਯੁਗ ਹੋਏ ਰਾਖੋ ਦਾਸ ਭਾਟ ਕੀ ਲਾਜ ਜਿਉਂ ਜਨ ਹੋ ਤਿਉਂ ਰਾਖ ਹਰ ਪ੍ਰਭ ਤੇਰਿਆ ਕੇਤੇ ਗਨੋ ਅਸੰਖ ਅਵਗਣ ਮੇਰਿਆ ਅਸੰਖ ਅਵਗਣ ਖਤੇ ਫੇਰੇ ਨਿਤ ਪ੍ਰਤ ਸਦ ਭੁੱਲੀਐ ਮੋਹ ਮਗਨ ਬਿਕਰਾਲ ਮਾਇਆ ਤੋ ਪਰਸਾਦੀ ਭੁੱਲੀਐ ਲੋਕ ਕਰਤ ਵਿਕਾਰ ਵਿਖੜੇ ਪ੍ਰਭ ਨੇਰ ਹੋਂ ਤੇ ਨੇਰਿਆ ਬਿਨਵੰਤ ਨਾਨਕ ਦਇਆ ਧਾਰੋ ਕਾਢ ਭਵ ਜਲ ਫੇਰਿਆ ਦਰਸ਼ਨ ਪਿਆਸੀ ਦਿਨ ਸਰਾਤ ਚਿਤ ਬਵਨ ਦਿਨ ਨੀਤ ਖੋਲ ਕਪਟ ਗੁਰ ਮੇਲੀਐ ਨਾਨਕ ਹਰ ਸੰਗ ਮੀਤ ਸੁਖ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਇ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਾਮ ਦੀ ਨੂਰ ਅਰਸੋਂ ਕੁਰਸੋਂ ਚਟੀ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀ ਸੱਜਣ ਸੱਚਾ ਪਾਤਸ਼ਾਹ ਸਿਰ ਸਾਂਦੇ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੁ ਸੱਜਣ ਸੱਚਾ ਪਾਤਸ਼ਾਹ ਸਿਰ ਸਾਂਦੇ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੁ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਸ਼ਾਂਤ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ ਸਤਿਗੁਰ ਮਿਲੈ ਸੁਭਾਇ ਸਹਿਜ ਗੁਣ ਗਾਇਐ ਜੀਉ ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ ਸਤਿਗੁਰ ਮਿਲੈ ਸੁਭਾਇ ਸਹਿਜ ਗੁਣ ਗਾਇਐ ਜੀਉ ਗੁਣ ਗਾਏ ਬਿਗਸੈ ਸਦਾ ਆਨੰਦਿਨ ਜਾਂ ਆਪ ਸਾਚੇ ਭਾਵੈ ਅਹੰਕਾਰ ਹਉਮੈ ਤਜੈ ਮਾਇਆ ਸਹਿਜ ਨਾਮ ਸਮਾਵੈ ਆਪ ਕਰਤਾ ਕਰੇ ਸੋਈ ਆਪ ਦੇ ਤਾਂ ਪਾਈਐ ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ ਅੰਦਰ ਸਾਚਾ ਨੇਹੁ ਪੂਰੇ ਸਤਿਗੁਰੈ ਜੀਉ ਹਉ ਤਿਸ ਸੇਵੀ ਦਿਨ ਰਾਤ ਮੈਂ ਕਦੇ ਨਾ ਵਿਸਰੈ ਜੀਉ ਕਦੇ ਨਾ ਵਿਸਾਰੀ ਅਨ ਦਿਨ ਸਮਾਰੀ ਜਾਂ ਨਾਮ ਲਈ ਤਾਂ ਜੀਵਾਂ ਸਰਵਣੀ ਸੁਣੀ ਤਾਂ ਇਹੋ ਮਨ ਤ੍ਰਿਪਤੈ, ਗੁਰਮੁਖ ਅੰਮ੍ਰਿਤ ਪੀਵਾ। ਨਦਰ ਕਰੇ ਤਾਂ ਸਤਿਗੁਰ ਮੇਲੇ, ਆਨ ਦਿਨ ਵਿਵੇਕ ਬੁੱਧ ਵਿਚਰੈ। ਅੰਦਰ ਸਾਚਾ ਨੇਹੋ ਪੂਰੇ ਸਤਿਗੁਰੈ, ਸਤ ਸੰਗਤ ਮਿਲੈ ਵਡ ਭਾਗ, ਤਾਂ ਹਰ ਰਸ ਆਵੈ ਜੀਉ। ਆਨ ਦਿਨ ਰਹੈ ਲਿਵ ਲਾਇ, ਤਾਂ ਸਹਿਜ ਸਮਾਵੈ ਜੀਉ। ਸਹਿਜ ਸਮਾਵੈ ਤਾਂ ਹਰ ਮਨ ਭਾਵੈ, ਸਦਾ ਅਤੀਤ ਵੈਰਾਗੀ। ਹਾਲਤ ਪਲਤ ਸੋਭਾ ਜਗ ਅੰਤਰ, ਰਾਮ ਨਾਮ ਲਿਵ ਲਾਗੀ। ਹਰਖ ਸੋਗ ਦੋਹਾਂ ਤੇ ਮੁਕਤਾ, ਜੋ ਪ੍ਰਭ ਕਰੇ ਸੋ ਭਾਵੈ। ਸਤ ਸੰਗਤ ਮਿਲੈ ਵਡ ਭਾਗ, ਤਾਂ ਹਰ ਰਸ ਆਵੈ ਜੀਉ। ਦੂਜੈ ਭਾਇ ਦੁਖ ਹੋਇ, ਮਨ ਮੁਖ ਜਮ ਜੋਹਿਆ ਜੀਉ। ਹਾਇ ਹਾਇ ਕਰੇ ਦਿਨ ਰਾਤ, ਮਾਇਆ ਦੁਖ ਮੋਹਿਆ ਜੀਉ। ਮਾਇਆ ਦੁਖ ਮੋਹਿਆ ਹਉਮੈ ਰੋਹਿਆ, ਮੇਰੀ ਮੇਰੀ ਕਰਤ ਵਿਹਾਵੈ। ਜੋ ਪ੍ਰਭ ਦੇ ਤਿਸ ਚਿਤ ਨਾਹੀ, ਅੰਤ ਗਇਆ ਪਛਤਾਵੈ।

0: ਦੂਜੈ ਪਾਏ ਦੁਖ ਹੋਏ, ਮਨ ਮੁਖ ਜਮ ਜੋਹਿਆ ਜੀਓ। ਕਰ ਕਿਰਪਾ ਲਿਹੋ ਮਿਲਾਏ, ਮਹਿਲ ਹਰ ਪਾਇਆ ਜੀਓ। ਸਦਾ ਰਹਿ ਕਰ ਜੋੜ, ਪ੍ਰਭ ਮਨ ਪਾਇਆ ਜੀਓ। ਪ੍ਰਭ ਮਨ ਭਾਵੈ ਤਾਂ ਹੁਕਮ ਸਮਾਵੈ, ਹੁਕਮ ਮਨ ਸੁਖ ਪਾਇਆ। ਆਨ ਦਿਨ ਜਪਤ ਰਹਿ ਦਿਨ ਰਾਤੀ, ਸਹਿਜੇ ਨਾਮ ਧਿਆਇਆ। ਨਾਮੋ ਨਾਮ ਮਿਲੀ ਵਡਿਆਈ, ਨਾਨਕ ਨਾਮ ਮਨ ਭਾਵੈ। ਕਰ ਕਿਰਪਾ ਲਿਹੋ ਮਿਲਾਏ, ਮਹਿਲ ਹਰ ਪਾਵੈ ਜੀਓ। ਨਾਮੋ ਨਾਮ ਮਿਲੀ ਵਡਿਆਈ, ਨਾਨਕ ਨਾਮ ਮਨ ਭਾਵੈ। ਕਰ ਕਿਰਪਾ ਲਿਹੋ ਮਿਲਾਏ, ਮਹਿਲ ਹਰ ਪਾਵੈ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਸ਼ਾਂਤ ਮਹੱਲਾ ਚੌਥਾ, ਘਰ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ। ਸਤਿਗੁਰ ਮਿਲੈ ਸੁਭਾਏ, ਸਹਿਜ ਗੁਣ ਗਾਈਐ ਜੀਉ।
1: ਕੈਲਗਰੀਜ 24 ਘੰਟੇ 7 ਦਿਨ ਚੱਲਣ ਵਾਲਾ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM। ਧਾਰਮਿਕ ਪ੍ਰੋਗਰਾਮਾਂ ਦਾ ਆਨੰਦ ਮਾਣਨ ਲਈ ਅੱਜ ਹੀ ਆਪਣੇ ਘਰਾਂ ਤੇ ਕਾਰਾਂ ਦੀ ਰੇਡੀਓ ਨੂੰ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਪੰਜਾਬੀ ਰੇਡੀਓ।

ਲੈ ਜਾਏ। ਮੌਤ ਪੁੱਛਣ ਤੋਂ ਬਗੈਰ ਹੀ ਲੈ ਜਾਂਦੀ ਹੈ, ਸਲਾਹ ਨਹੀਂ ਲੈਂਦੀ। ਪਰ ਸੰਸਾਰ ਵਿੱਚ ਦੇਖੋ, ਕੋਈ 50 ਸਾਲ ਜੀ ਲਵੇ, ਕੋਈ 100 ਸਾਲ ਜੀ ਲਵੇ, ਤੇ ਕਿਹਦਾ ਮਰਨ ਨੂੰ ਜੀ ਕਰਦਾ ਹੈ? ਰੱਜ ਨਾ ਕੋਈ ਜੀਵਿਆ, ਜੀ ਦੇ ਕੇ ਕੋਈ ਵੀ ਰਜਿਆ ਨਹੀਂ। ਮਰਨ ਲਿਖਾਏ ਮੰਡਲ ਮੇ ਆਏ। ਆਪਾਂ ਜਿੰਨੇ ਵੀ ਦੇਵ ਆਏ ਹਾਂ ਨਾ, ਸਭ ਨੇ ਮਰਨਾ ਹੈ, ਤੇ ਮਰਨਾ ਪਹਿਲਾਂ ਲਿਖਿਆ ਗਿਆ ਹੈ, ਤਾਂ ਦੁਨੀਆਂ ਵਿੱਚ ਆਏ ਹਾਂ। ਆ ਕਿਸੇ ਬਗੀਚੇ ਵਿੱਚ ਸੈਰ ਕਰਨ ਵਾਸਤੇ ਜਾਈਏ ਨਾ, ਸੋਹਣੇ ਸੋਹਣੇ ਫੁੱਲ ਪੱਤੀਆਂ ਮਨ ਨੂੰ ਮੋਹ ਲੈਂਦੇ ਨੇ। ਇਹਨਾਂ ਫੁੱਲਾਂ ਦੀ ਸੁਰੱਖਿਆ ਵਾਸਤੇ ਮਾਲੀ ਨੇ ਲਿਖ ਕੇ ਲਗਾ ਦਿੱਤਾ ਹੈ ਕਿ ਫੁੱਲ ਤੋੜਨਾ ਸਖਤ ਮਨਾ ਹੈ। ਪਰ ਉਹ ਜੋ ਬੋਰਡ ਲੱਗਾ ਹੈ ਨਾ, ਮਾਲੀ ਵਾਸਤੇ ਨਹੀਂ, ਆਪਣੇ ਦੇਖਣ ਵਾਲਿਆਂ ਵਾਸਤੇ ਹੈ। ਆਪਣੇ ਲਈ ਫੁੱਲ ਤੋੜਨਾ ਮਨਾ ਹੈ। ਮਾਲੀ ਚਾਹੇ ਫੁੱਲ ਨੂੰ ਖਿੜਿਆ ਤੋੜੇ, ਚਾਹੇ ਅੱਧ ਖਿੜਿਆ ਤੋੜੇ, ਜੇ ਉਹਦਾ ਮਨ ਕਰੇ, ਬੇਸ਼ੱਕ ਬੂਟਾ ਵੀ ਜੜੋਂ ਕਿਉਂ ਨਾ ਪੁੱਟ ਦੇਵੇ, ਕਿਉਂਕਿ ਉਹ ਮਾਲੀ ਹੈ, ਉਹ ਮਾਲਕ ਹੈ ਇਸ ਬਾਗ ਦਾ। ਆ ਜਿਉਂਦੇ ਜੀ ਕੋਈ ਸਰੀਰ ਨੂੰ ਹੱਥ ਵੀ ਲਾ ਦੇਵੇ, ਤੇ ਆਪਾਂ ਕਿੱਡੇ ਝਗੜਿਆਂ ਵਿੱਚ ਪੈ ਜਾਈਦਾ ਹੈ। ਉਸ ਮਾਲਕ ਦੀ ਜਦੋਂ ਮਰਜ਼ੀ ਆਉਂਦੀ ਹੈ, ਇਸ ਸਰੀਰ ਵਿੱਚੋਂ ਜਾਨ ਵੀ ਕੱਢ ਕੇ ਲੈ ਜਾਂਦਾ ਹੈ, ਤੇ ਫਿਰ ਸਾਰੇ ਆਖਦੇ ਨੇ, ਆ ਸੁਣਿਆ ਹੈ ਨਾ, ਲੋਕ ਗੱਲਾਂ ਕਰਦੇ ਨੇ ਵੀ ਉਹਦੇ ਅੱਗੇ ਕਿਸੇ ਦਾ ਵੀ ਜ਼ੋਰ ਨਹੀਂ ਹੈ, ਉਹਦੇ ਅੱਗੇ ਕਿਸੇ ਦਾ ਜ਼ੋਰ ਨਹੀਂ। ਉਹ ਮਾਲਕ ਭੇਜਣ ਵਾਲਾ ਬਿਨਾਂ ਸਲਾਹ ਲਿਆ ਹੀ ਲੈ ਜਾਂਦਾ ਹੈ, ਇਸ ਬਾਗ ਦਾ ਮਾਲਕ ਹੈ। ਸਤਿਗੁਰੂ ਬਾਣੀ ਵਿੱਚ ਵੀ ਆਖ ਰਹੇ ਨੇ, ਕਿਆ ਤੂੰ ਰੱਤਾ ਗ੍ਰਿਸਤ ਸਿਉਂ ਫੁੱਲਾਂ ਕੀ ਵਗਾਦ। ਰਾਵਣ ਵਰਗੇ ਜਿਨ੍ਹਾਂ ਨੇ ਮੌਤ ਦੇ ਕਾਲ ਨੂੰ ਬੰਨਿਆ ਹੋਇਆ ਸੀ, ਮੌਤ ਆਈ ਤੇ ਪਤਾ ਹੀ ਨਹੀਂ ਲੱਗਾ। ਹਰਨਾਕਸ਼ ਵਰਗੇ ਜਿਨ੍ਹਾਂ ਨੇ ਭਗਵਾਨ ਕੋਲੋਂ ਬਾਹਰ ਲਏ ਹੋਏ ਸਨ ਕਿ ਅਸੀਂ ਕਦੇ ਵੀ ਨਾ ਮਰੀਏ। ਆ ਦੇਖੋ ਕਿੱਡੀਆਂ ਕਿੱਡੀਆਂ ਉਦਾਹਰਣਾਂ। ਹਰਨਾਕਸ਼ ਨੇ ਏਡੀ ਬੰਦਗੀ ਕੀਤੀ ਤੇ ਇੱਕ ਦਿਨ ਪ੍ਰਭੂ ਖੁਸ਼ ਹੋ ਕੇ ਆਖਣ ਲੱਗੇ, ਮੰਗ ਕੀ ਮੰਗਦਾ ਹੈ? ਇਸਨੇ ਆਖਿਆ, ਮੈਨੂੰ ਇਹ ਵਰ ਦੇਵੋ ਮੈਂ ਕਦੇ ਨਾ ਮਰਾਂ, ਨਾ ਅੰਦਰ ਮਰਾਂ, ਨਾ ਬਾਹਰ ਮਰਾਂ, ਨਾ ਪੁੰਜੇ ਮਰਾਂ, ਨਾ ਆਕਾਸ਼ ਤੇ ਮਰਾਂ, ਨਾ ਦਿਨੇ ਮਰਾਂ ਤੇ ਨਾ ਰਾਤ ਮਰਾਂ, ਨਾ ਕੋਈ ਮੈਨੂੰ ਹਥਿਆਰ ਮਾਰ ਸਕੇ। ਕਿੰਨੇ ਹੀ ਵਾਰ ਮੰਗ ਲਏ ਵੀ ਮੈਂ ਮਰਾਂ ਨਾ। ਭਗਵਾਨ ਨੇ ਆਖਿਆ, ਵੀ ਮੈਂ ਤੇ ਆਪਣੇ ਸੇਵਕਾਂ ਦਾ ਵਧਿਆ ਹੋਇਆ ਹੁੰਦਾ ਹਾਂ, ਚੰਗਾ ਤੈਨੂੰ ਇਹੀ ਕੁਝ ਦਿੱਤਾ, ਤੂੰ ਮਰੇਗਾ ਨਹੀਂ। ਬੰਦਗੀ ਕੀਤੀ, ਸਿਮਰਨ ਕੀਤਾ ਸੀ, ਆ ਹੁਣ ਜਦੋਂ ਆਪਣੀ ਰਾਜਗੱਦੀ ਤੇ ਆਇਆ ਨਾ, ਹੰਕਾਰ ਆ ਗਿਆ। ਇੱਕ ਦਿਨ ਮਨ ਵਿੱਚ ਸੋਚਣ ਲੱਗਾ, ਜਿਹੜਾ ਨਹੀਂ ਜੰਮਦਾ ਨਹੀਂ ਮਰਦਾ ਉਹ ਤੇ ਭਗਵਾਨ ਹੈ, ਬਾਕੀ ਤੇ ਸਾਰੀ ਦੁਨੀਆ ਜੰਮਦੀ ਹੈ ਮਰਦੀ ਹੈ, ਇੱਕ ਰੱਬ ਨਾ ਜਨਮਦਾ ਹੈ ਨਾ ਮਰਦਾ ਹੈ, ਫਿਰ ਤੇ ਮੈਂ ਵੀ ਰੱਬ ਹੀ ਹੋਇਆ। ਕੀ ਐਲਾਨ ਕਰ ਦਿੱਤਾ, ਹੁਣ ਕੋਈ ਵੀ ਰਾਮ ਰਾਮ ਨਾ ਜਪਿਆ ਕਰੋ, ਕੋਈ ਵੀ ਅੱਲਾ ਅੱਲਾ ਨਾ ਕਰਿਆ ਕਰੋ, ਮੇਰਾ ਨਾਮ ਜਪਿਆ ਕਰੋ, ਮੈਂ ਰੱਬ ਹਾਂ। ਬੜਾ ਹੀ ਜ਼ੁਲਮੀ ਹੋ ਗਿਆ, ਬਹੁਤ ਹੰਕਾਰੀ ਹੋ ਗਿਆ। ਹਰ ਜੀ ਹੰਕਾਰ ਨਾ ਪਾਵਈ, ਹੰਕਾਰ ਰੱਬ ਨੂੰ ਚੰਗਾ ਨਹੀਂ ਲੱਗਦਾ। ਜਿਸ ਬੰਦਗੀ ਦੇ ਸਦਕੇ ਜਿਸ ਭਗਵਾਨ ਨੇ ਏਡੇ ਵਰ ਦਿੱਤੇ ਸਨ, ਤੂੰ ਨਾ ਮਰੇ, ਉਹੀ ਅੱਜ ਹੰਕਾਰ ਦੇ ਸਦਕੇ ਹਰਨਾਕਸ਼ ਦੀ ਮੌਤ ਬਣ ਕੇ ਆ ਗਿਆ। ਨਰਸਿੰਘ ਦਾ ਰੂਪ ਧਾਰਿਆ ਭਗਵਾਨ ਨੇ,
अद्धा शरीर बंदे दा ते अद्धा शरीर शेर दा। आके हरनाक्ष नूं चुक लिया ते चुक के दरवाजे दे विचकार लै आंदा। हरनाक्ष देख के डर गया। तू कौन है? मैं तेरी मौत हाँ। मेरी मौत? मौत दा की काम मेरे पुछण तो बगैर मेरी दलीज ते पैर रख जावे? नहीं पलिया, मैं आउण लगी किसे कोलों पुछदी नहीं। तू बार मंगे सन ना, सारे बार पूरे कर लै। ना अंदर है ना बार है, ना जमीन ते है ना आसमान ते है। अपने गोड्यां ते रखिया, गोड्यां दे उपर रखिया। देख मेरे कोल हथियार भी कोई नहीं। अपने नाखूना दे नाल हरनाक्ष दा पेट पाड़ दिता। जिन्हें ये बार लए हुए सन मैं कदी भी ना मरा, वो भी मर गया। सब ने मरना है। दुनिया उदाहरण देंदी है ना। सिकंदर राजा बड़ा धन वाला सी। सारी दुनिया का धन इकट्ठा करके रखिया होया है। लंबी बीमारी तो मंदे ते पिया है। अज वैदा नूं बुलाया, डांट रहा है। तुसी मैनू चंगी दवाई नहीं देंदे, मैनू आराम नहीं आता। वैदा ने आखिया, महाराज जेड़ी तुहानू बीमारी है उही दवाई दे रहे हां, असर नहीं कर दी, असी की करिए। है भी सच्ची गल है, जदों समा आ जावे ना, दवा दारू भी असर करनी छड़ देंदी है। उदों नहीं दवा दारू असर करदी। जिंद नमाणी कढ़िए हड्डां को कड़काए। जदों जिंद निकलदी है ना, हड्ड कड़कदे ने। हुण राजे सिकंदर नूं पता लग गया कि मेरी मौत होण लगी है। वजीरां नूं बुलाया, इंज करो जिड्डा भी धन पिया है सारा लिया के मेरे कोल रख देवो। वजीरां ने सोना चांदी धन दे ढेर मंजे दे कोल ला दिते। हुण ये आखण लगा अपनी मां नूं, ए मेरी अम्मा इंज कर, आ सारा धन दे दे, सारा सोना चांदी दे दे, ते एक दिन दा जीवन मैनू लै दे। मां बड़ी सियाणी सी। पुत्र आ सारी जिंदगी दी कमाई बदले एक भी सवास तैनू नहीं मिल सकता। धन दे नाल दुनिया दियां सब चीजां खरीद सकदा है, सवास नहीं मिलदे होंदे।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਨੇਡੀਅਨ ਸਕ੍ਰਿਊ ਪਾਇਲਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਮ ਐਕਸਟੈਂਸ਼ਨ, ਪੈਟੀਓ ਡੈਕ, ਪ੍ਰੀਕਾਸਟ ਕੰਕਰੀਟ ਸਟੈਪ ਅਤੇ ਕਿਸੇ ਵੀ ਤਰ੍ਹਾਂ ਦੀ ਸੌਫਟ ਗਰਾਊਂਡ ਜਿਵੇਂ ਗੈਰਾਜ ਫਲੋਰ ਦੇ ਸਟਰੋਂਗ ਅਤੇ ਸਿਕਿਓਰ ਬੇਸ ਲਈ ਸਕ੍ਰਿਊ ਪਾਇਲਸ ਇੰਸਟਾਲ ਕਰਾਉਣ ਲਈ ਜਸਕਰਨ ਬਰਾੜ ਨੂੰ ਕਾਲ ਕਰੋ 403-439-7700 403-439-7700। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰਡੀਲ ਫਰਨੀਚਰ ਨੂੰ ਕਾਲ ਕਰੋ 403-250-5646 403-250-5546। ਇਹਨਾਂ ਦਾ ਪਤਾ ਹੈ 2023 34th ਸਟਰੀਟ, ਨੌਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983 825-760-0983। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th ਐਵੀਨਿਊ, ਸਾਊਥ ਈਸਟ, ਕੈਲਗਰੀ, ਨੀਅਰ ਸਟੈਂਪੇਡ ਗਰਾਊਂਡ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਫਰਨੀਚਰਸ ਐਂਡ ਡੈਕੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਇੰਡੀਅਨ ਟੀਕ ਵੁੱਡ ਮੇਡ ਬੈੱਡ ਬਾਕਸ, ਸੋਫੇ, ਲਿਵਿੰਗ ਡਾਇਨਿੰਗ ਤੇ ਬੈਡਰੂਮ ਫਰਨੀਚਰ ਤੋਂ ਇਲਾਵਾ ਹੋਮ ਡੈਕੋਰ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪੰਜਾਬ ਫਰਨੀਚਰਸ ਐਂਡ ਡੈਕੋਰ ਨੂੰ 403-798-0063 ਯਾਨੀ 403-798-0063 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਫਰਨੀਚਰਸ ਐਂਡ ਡੈਕੋਰ ਦਾ ਪਤਾ ਹੈ ਯੂਨਿਟ ਨੰਬਰ 2110 76 ਵੈਸਟ ਵਿੰਡਸ ਕ੍ਰਿਸੈਂਟ, ਨੌਰਥ ਈਸਟ, ਕੈਲਗਰੀ।

0: ਕੈਲਗਰੀ ਵਿੱਚ 24 ਘੰਟੇ 7 ਦਿਨ ਚੱਲਣ ਵਾਲੇ
1: ਪੰਜਾਬੀ ਰੇਡੀਓ 102.7 FM ਵੱਲੋਂ ਹਰ ਰੋਜ਼ ਸ਼ਬਦ ਕੀਰਤਨ, ਧਾਰਮਿਕ ਕਥਾ, ਢਾਡੀ ਵਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਜਿਨ੍ਹਾਂ 'ਚ ਸਟੂਡੀਓ ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
0: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-283-6667।
1: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ punjabiradio.ca।
2: ਪ੍ਰੋਗਰਾਮ ਦਾ ਇਹ ਹਿੱਸਾ ਖਾਲਸਾ ਕਲੈਕਸ਼ਨ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਕੋਲ ਸੱਭਿਆਚਾਰਕ ਅਤੇ ਧਾਰਮਿਕ ਜਿਵੇਂ ਕਿ ਗੁਟਕਾ ਸਾਹਿਬ, ਗਤਕਾ ਅਤੇ ਦੁਮਾਲਾ, ਸ਼ਸਤਰ, ਕਕਾਰ, ਹਰ ਪ੍ਰਕਾਰ ਦੇ ਮਿਊਜ਼ਿਕ ਇੰਸਟਰੂਮੈਂਟਸ, ਦਸਤਾਰਾਂ, ਛੋਟੀ ਬੱਚੀਆਂ ਦੇ ਸੂਟ, ਸਰਬ ਲੋਹ ਦੇ ਭਾਂਡੇ, ਫੁਲਕਾਰੀਆਂ ਤੇ ਲੋਹੀਆਂ ਵਰਗੀਆਂ ਵਸਤਾਂ ਉਪਲਬਧ ਹਨ। ਹੋਰ ਜਾਣਕਾਰੀ ਲਈ 587-917-0807 ਤੇ ਕਾਲ ਕਰੋ। ਖਾਲਸਾ ਕਲੈਕਸ਼ਨ ਦਾ ਪਤਾ ਨੋਟ ਕਰੋ। ਸੈਕੰਡ ਫਲੋਰ, ਯੂਨਿਟ ਨੰਬਰ 3210-4310-104 ਐਵੀਨਿਊ, ਨਾਰਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ, ਡੇਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
0: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
1: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ, ਯੂਨਿਟ ਨੰਬਰ 210, 2323, 32nd ਐਵਨਿਊ, ਨਾਰਥ ਈਸਟ, ਕੈਲਗਰੀ।
3: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰ ਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰ ਡੀਲ ਫਰਨੀਚਰ ਨੂੰ ਕਾਲ ਕਰੋ 403-250-5646, 403-250-5546। ਇਹਨਾਂ ਦਾ ਪਤਾ ਹੈ 2023 34th Street, ਨਾਰਥ ਈਸਟ, ਕੈਲਗਰੀ। ਕੈਲਗਰੀ ਦੇ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ ਤੇ ਆਓ ਹੁਣ ਸਰਵਣ ਕਰੀਏ ਗੁਰਮਤਿ ਵਿਚਾਰ ਭਾਈ ਪਿੰਦਰਪਾਲ ਸਿੰਘ ਜੀ ਦੀ ਰਸਨਾ ਤੋਂ।

0: ਤੂੰ ਚੰਗੀ ਤਰ੍ਹਾਂ ਸਮਝ, ਉਹ ਸਾਡੇ ਨਾਲ ਵਸਦਾ, ਤੇਰੇ ਨਾਲ ਰਹਿੰਦਾ। ਕਾਲੀਦਾਸ ਨੇ ਧੰਨ ਲਫ਼ਜ਼ ਤੇ ਕਾਫੀ ਜ਼ਿਆਦਾ ਟਾਈਮ ਲਾਇਆ ਸੀ ਕਥਾ ਵਿਚਾਰ ਵਿੱਚ, ਖਾਸ ਕਰਕੇ ਪਤ ਤੋਂ ਉਦਾਹਰਨ ਭੈ ਕਰਨ ਇਹਨਾਂ ਤੇ ਵਕਤ ਥੋੜਾ ਆਪਾਂ ਲਾਇਆ, ਕਿਉਂਕਿ ਉਸ ਦਾ ਇੱਕ ਕਾਰਨ ਸੀ ਕਿ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜਿਹੜੇ ਇਹ ਅੰਮ੍ਰਿਤ ਸ਼ਲੋਕ ਨੇ, ਆਪ ਜੀ ਦੇਖੋਗੇ ਇਹਨਾਂ ਵਿੱਚ ਕੁਝ ਸ਼ਲੋਕ ਜਿਹੜੇ ਨੇ ਥੋੜੇ ਜੇ ਅੱਖਰਾਂ ਦਾ ਫਰਕ ਪਾ ਕੇ ਸਤਿਗੁਰੂ ਨੇ ਦੁਹਰਾਓ ਪੈਦਾ ਕੀਤਾ। ਜਿਵੇਂ ਇੱਥੇ ਹੈ ਕਿ ਪਤ ਤੋਂ ਉਧਾਰਨ ਭੈ ਕਰਨ, ਉੱਥੇ ਅੱਗੇ ਅਸੀਂ ਪੜਾਂਗੇ ਭੈ ਨਾਸਨ ਦੁਰਮਤ ਹਰਨ, ਜਾਂ ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨਤ ਧਾਨ। ਇਸ ਕਰਕੇ ਜਿਹੜਾ ਜਿਹੜਾ ਵਿਸ਼ਾ ਆ ਰਿਹਾ ਹੈ, ਦਾਸ ਉਸ ਸੰਬੰਧੀ ਆਪ ਜੀ ਦੀ ਬਖਸ਼ੀ ਹੋਈ ਸੂਝ ਅਨੁਸਾਰ ਬੇਨਤੀ ਕਰ ਰਿਹਾ ਤੇ ਇੱਕ ਅਰਜ਼ ਹੈ ਕਿ ਆਪ ਜੀ ਅੱਜ ਸਲੋਕ ਸੱਤਵਾਂ ਔਰ ਅੱਠਵੇਂ ਦਾ ਪਾਠ ਸਰਵਣ ਕੀਤਾ, ਇਸ ਤੋਂ ਅਗਲੇਰੇ ਸਲੋਕ ਜ਼ਰੂਰ ਦੋ ਕੱਲ ਨੂੰ ਪੜਿਓ, ਤੇ ਚੰਗਾ ਹੋਵੇ ਜਦੋਂ ਆਪਾਂ ਅਰਥ ਕਰ ਰਹੇ ਹਾਂ ਆਪਣੇ ਸਾਹਮਣੇ ਇਹ ਸਲੋਕ ਸਾਡੇ ਕੋਲ ਹੋਣ, ਕਿਉਂਕਿ ਜਿਉਂ ਜਿਉਂ ਅੱਖਰਾਂ ਦੇ ਅਰਥਾਂ ਦੀ ਸਮਝ ਪਏਗੀ ਤਿਉਂ ਤਿਉਂ ਇਹ ਸ਼ਬਦ ਜਦੋਂ ਬਾਣੀ ਵਿੱਚ ਫਿਰ ਕਿਤੇ ਪਾਠ ਕਰਦੇ ਹੋਣਗੇ ਤੇ ਸਾਨੂੰ ਇਹ ਸਮਝ ਪੈ ਜਾਏਗੀ ਵੀ ਇਹਦੇ ਅਰਥ ਕਥਾ ਵਿੱਚ ਇਹ ਕੀਤੇ ਗਏ ਸੀ। ਅੱਜ ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਕੱਲ ਸੀ ਕਿ ਇਨਸਾਨ ਇਸ ਚੀਜ਼ ਨੂੰ ਧਨ ਦਾਰਾ ਸੰਪਤ ਸਗਲ ਜਿਨ ਆਪਣੀ ਕਰਮਾਨ ਇਹਨੂੰ ਆਪਣੀ ਸਮਝੀ ਬੈਠਾ, ਤੇ ਮੈਂ ਫਿਰ ਬੇਨਤੀ ਆਪ ਨੂੰ ਕੀਤੀ ਸੀ ਵੀ ਜੇ ਇਹ ਇਨਸਾਨ ਸਭ ਕੁਝ ਛੱਡ ਜਾਏ, ਧਨ ਪਰਿਵਾਰ ਸੰਪਤੀ, ਤੇ ਫਿਰ ਕੀ ਇਹ ਕਿਤੇ ਹਿੰਦੁਸਤਾਨ ਦੀ ਪੁਰਾਣੀ ਉਹ ਜਿਹੜੀ ਇੱਕ ਫਿਰਕੇ ਦੀ ਇਹ ਰੀਤ ਹੈ ਕਿ ਸਭ ਕੁਝ ਮਿੱਥਿਆ ਨੂੰ ਤਿਆਗ ਦਿਓ, ਜੰਗਲ ਬਾਰ ਸਭ ਕੁਝ ਛੱਡ ਦਿਓ, ਬਸਤਰ ਤੱਕ ਉਤਾਰ ਦਿੱਤੇ। ਅੱਜ ਸਤਿਗੁਰੂ ਨੇ ਉਸ ਗੱਲ ਦਾ ਫਿਰ ਖੁਲਾਸਾ ਕੀਤਾ, ਜਿਨ ਆਪਣੀ ਕਰਮਾਨ, ਜਿਸ ਬੰਦੇ ਨੇ ਆਪਣੀ ਸਮਝ ਲਿਆ ਉਹ ਪਛਤਾਏਗਾ ਤੇ ਫਿਰ ਕਰੇ ਕੀ। ਅੱਜ ਸਤਿਗੁਰੂ ਨੇ ਕਿਹਾ ਤਨ ਧਨ, ਅਸੀਂ ਸਲੋਕ ਦੇ ਅਰਥ ਕਰਨ ਲੱਗੇ, ਤਨ ਮੈਂ ਅਰਥ ਕੀਤੇ ਨੇ ਸਰੀਰ ਸਾਡੀ ਦੇਹ, ਅਗਲਾ ਸ਼ਬਦ ਹੈ ਧਨ, ਧਨ ਦਾ ਅਰਥ ਦੌਲਤ, ਜਿਸ ਪਰਮਾਤਮਾ ਨੇ ਤੋ ਕੋ ਦਿਓ, ਜਿਸ ਪਰਮਾਤਮਾ ਨੇ ਤੈਨੂੰ ਤਨ ਦਿੱਤਾ ਧਨ ਦਿੱਤਾ। ਮਹਾਰਾਜ ਕਹਿੰਦੇ ਤਾਂ ਸੋ ਨਿਹੋ ਨਾਕੀਨ, ਤਾਂ ਸੋ ਦਾ ਅਰਥ ਹੈ ਉਸ ਨਾਲ। ਮਹਾਰਾਜ ਕਹਿੰਦੇ ਨਿਹ ਪਿਆਰ ਮੁਹੱਬਤ, ਨਾਕੀਨ ਤੂੰ ਨਹੀਂ ਕੀਤਾ, ਇਸ ਦੇ ਅਰਥ ਹੋ ਗਏ ਕਿ ਤਨ ਧਨ ਜਿਹ ਤੋ ਕਹੁ ਦਿਓ, ਜਿਸ ਨੇ ਤੈਨੂੰ ਤਨ ਔਰ ਧਨ ਦੀ ਦਾਤ ਦਿੱਤੀ, ਤਾਂ ਸੋ ਨਿਹੋ ਨਾਕੀਨ, ਤੂੰ ਉਸ ਦੇਣ ਵਾਲੇ ਨਾਲ ਪਿਆਰ ਨਹੀਂ ਪਾਇਆ, ਉਸ ਦੇਣ ਵਾਲੇ ਨੂੰ ਮੁਹੱਬਤ ਨਹੀਂ ਕੀਤੀ, ਉਸ ਦੇਣ ਵਾਲੇ ਨਾਲ ਤੂੰ ਆਪਣਾ ਰਿਸ਼ਤਾ ਨਹੀਂ ਜੋੜਿਆ। ਕਿਉਂ? ਕਿਉਂਕਿ ਪਹਿਲੇ ਸਲੋਕ ਵਿੱਚ ਅਸੀਂ ਕੱਲ ਪੜ ਚੁੱਕਿਆ, ਧਨ ਦਾਰਾ ਸੰਪਤ ਸਗਲ ਜਿਨ ਆਪਣੀ ਕਰਮਾਨ, ਜਿਨਨੇ ਦਿੱਤਾ ਉਹਨੂੰ ਮੁਹੱਬਤ ਕਰਨ ਦੀ ਥਾਂ ਜਿਹੜੀ ਚੀਜ਼ ਮਿਲੀ ਸੀ ਤੂੰ ਉਹਦੇ ਨਾਲ ਪਿਆਰ ਪਾ ਲਿਆ। ਮਹਾਰਾਜ ਕਹਿ ਰਹੇ ਨੇ ਕਿ ਤਨ ਧਨ ਜੇ ਤੋ ਕਹੁ ਦਿਓ, ਤਾਂ ਸੋ ਨਿਹੋ ਨਾਕੀਨ, ਤੂੰ ਉਸ ਨਾਲ ਪਿਆਰ ਨਹੀਂ ਕੀਤਾ। ਕਹੋ ਨਾਨਕ ਨਰ ਬਾਵਰੇ, ਕਹੋ ਨਾਨਕ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਿਰਪਾ ਕਰ ਰਹੇ। ਨਰ ਦਾ ਅਰਥ ਹੈ ਇਨਸਾਨ, ਬਾਵਰੇ ਦਾ ਅਰਥ ਹੈ ਝੱਲਾ, ਕਮਲਾ, ਸ਼ੈਦਾਈ। ਕਹੋ ਨਾਨਕ ਨਰ ਬਾਵਰੇ, ਅਬ ਕਿਉਂ ਡੋਲਤ ਦੀਨ, ਇੱਥੇ ਹੁਣ ਤੂੰ ਕਿਉਂ ਝੱਲਾ ਹੋ ਗਏ, ਹੁਣ ਤੂੰ ਕਿਉਂ ਡੋਲਣਾ ਪਏ। ਇੱਥੇ ਦੀਨ ਲਫ਼ਜ਼ ਦੇ ਅਰਥ ਆਪਾਂ ਕਰਾਂਗੇ ਆਤੁਰ, ਨਿਤਾਣਾ, ਜਿਸ ਕੋਲ ਤਾਕਤ ਕੋਈ ਨਹੀਂ। ਅੱਜ ਬੰਦਿਆ ਦੇਖ ਤੂੰ ਨਿਤਾਣਾ ਹੋ ਕੇ ਬਹਿ ਗਏ, ਧਨ ਤੇਰੇ ਕੋਲ, ਤਨ ਤੇਰੇ ਕੋਲ, ਘਰ ਤੇਰੇ ਕੋਲ, ਹਰ ਸੁੱਖ ਦਾ ਸਮਾਨ ਤੇਰੇ ਕੋਲ। ਸੱਚਮੁੱਚ ਅੱਜ ਉਸ ਪਰਮਾਤਮਾ ਦੀ ਖੇਡ ਨੇ ਤੈਨੂੰ ਨਿਤਾਣਾ ਦੀਨ ਬਣਾ ਕੇ ਰੱਖ ਦਿੱਤਾ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਜਿਹੜੀ ਇਹ ਦਾਤ ਉਸ ਪਰਮਾਤਮਾ ਨੇ ਤਨ ਧਨ ਦੀ ਦਿੱਤੀ, ਤੂੰ ਉਹਦੇ ਨਾਲ ਮੁਹੱਬਤ ਕਰਨ ਦੀ ਥਾਂ ਕੇਵਲ ਇਹਨਾਂ ਚੀਜ਼ਾਂ ਵਿੱਚ ਕਚਤ ਹੋ ਗਿਆ। ਅੱਜ ਇਹਨਾਂ ਨੇ ਤੈਨੂੰ ਆਤੁਰ ਕਰਤਿਆ, ਸਿਮਰਨ ਤੋਂ ਬਿਨਾਂ ਤੂੰ ਕਲਪਿਆ ਪਿਆ। ਮਹਾਰਾਜ ਕਹਿ ਰਹੇ ਨੇ ਤਨ ਧਨ ਜੇ ਤੋ ਕਹੁ ਦਿਓ, ਤਾਂ ਸੋ ਨਿਹੋ ਨਾਕੀਨ, ਕਹੁ ਨਾਨਕ ਨਰ ਬਾਵਰੇ, ਅਬ ਕਿਉਂ ਡੋਲਤ ਦੀਨ। ਫਿਰ ਇਸੇ ਹੀ ਸ਼ਲੋਕ ਨੂੰ ਅੱਗੇ ਗੁਰੂ ਜੀ ਨੇ ਅਗਲੇ ਸ਼ਲੋਕ ਵਿੱਚ ਕਿਰਪਾ ਕਰ ਦਿੱਤੀ, ਉਸ ਵੀ ਸ਼ਬਦ ਵਰਤਿਆ ਤਨ ਧਨ ਇਹਦੇ ਅਰਥ ਪਹਿਲਾਂ ਆ ਚੁੱਕੇ ਸਰੀਰ ਔਰ ਦੌਲਤ ਸੰਪੈ ਸੰਪੈ ਦਰਥ ਵਿਭੂਤੀ ਐਸ਼ਵਰਜ ਪਦਾਰਥ ਜਾਇਦਾਦ ਭੋਏ ਭਾਂਡਾ ਜ਼ਮੀਨ ਪਦਾਰਥ ਦੁਕਾਨਾਂ ਫੈਕਟਰੀਆਂ ਪਲਾਜੇ ਮਕਾਨ ਗੱਡੀਆਂ ਕਾਰਾਂ ਸਭ ਕੁਝ ਇਹਦੇ ਚ ਆ ਜਾਏਗਾ। ਮਹਾਰਾਜ ਕਹਿੰਦੇ ਧਨ ਤਨ ਧਨ ਸੰਪੈ ਸੁਖ ਦਿਓ। ਹੁਣ ਇੱਥੇ ਸੁਖ ਦਿਓ ਦਾ ਅਰਥ ਹੈ ਬਾਹਰ ਦੇ ਸੰਸਾਰਕ ਸੁਖ। ਮਹਾਰਾਜ ਅੱਗੇ ਕਹਿੰਦੇ ਨੇ ਅਰ ਅਰਦਰਥ ਅਤੇ ਅਰ ਜਿਹ ਨੀਕੇ ਧਾਮ ਜਿਸ ਨੇ ਨੀਕੇ ਦਾ ਅਰਥ ਸੋਹਣਾ ਤੇ ਧਾਮ ਦਾ ਅਰਥ ਘਰ। ਮਹਾਰਾਜ ਕਹਿੰਦੇ ਨੇ ਜਿਸ ਨੇ ਤਨ ਦਿੱਤਾ ਧਨ ਦਿੱਤਾ ਸੰਪਤੀ ਦਿੱਤੀ ਤੇ ਤੇਰੇ ਰਹਿਣ ਵਾਸਤੇ ਸੋਹਣਾ ਘਰ ਦਿੱਤਾ ਤੇ ਅੱਗੇ ਮਹਾਰਾਜ ਕਹਿੰਦੇ ਨੇ ਕਹੋ ਨਾਨਕ ਸੁਣ ਰੇ ਮਨਾ ਸੰਬੋਧਨ ਕਰ ਰਹੇ ਨੇ ਕਹੋ ਮੇਰੇ ਮਨਾ ਤੂੰ ਗੱਲ ਧਿਆਨ ਨਾਲ ਸੁਣ ਸਿਮਰਤ ਕਾਹੇ ਨਾ ਰਾਮ ਜਿਸ ਨੇ ਤਨ ਧਨ ਸੰਪਤੀ ਸੋਹਣੇ ਵੱਡੇ ਘਰ ਦਿੱਤੇ ਉਹ ਮੇਰੇ ਮਨਾ ਉਸ ਪਰਮ ਪਿਤਾ ਪਰਮਾਤਮਾ ਦੇਣ ਵਾਲੇ ਨੂੰ ਜਿਹੜਾ ਰਾਮ ਦਾ ਅਰਥ ਸਾਰੀਆਂ ਥਾਵਾਂ ਤੇ ਰਮਿਆ ਹੋਇਆ। ਰਾਮ ਕਾ ਮਤਲਬ ਜੋ ਹਰ ਥਾਂ ਤੇ ਰਮਿਆ ਹਰ ਥਾਂ ਵਿਆਪਕ ਹੈ। ਕਹੋ ਨਾਨਕ ਸੁਣ ਰੇ ਮਨਾ ਸਿਮਰਤ ਕਾਹੇ ਨਾ ਰਾਮ ਤੂੰ ਉਸ ਪਾਰ ਬ੍ਰਹਮ ਪਰਮੇਸ਼ਵਰ ਦਾ ਚਿੰਤਨ ਕਿਉਂ ਨਹੀਂ ਕਰਦਾ। ਇਹ ਦੋ ਸ਼ਲੋਕਾਂ ਦੇ ਅਖਰੀ ਅਰਥ ਮੈਂ ਪਹਿਲਾਂ ਇਸ ਕਰਕੇ ਕਰ ਦੇਣਾ ਸਾਧ ਸੰਗਤ ਜੀ ਆਪਾਂ ਸ਼ਬਦ ਦੇ ਦਾਇਰੇ ਵਿੱਚ ਰਹਿ ਕੇ ਜੋ ਸ਼ਬਦ ਚੱਲ ਰਿਹਾ ਆਪਾਂ ਉਸ ਸ਼ਬਦ ਦੀ ਹੀ ਵਿਆਖਿਆ ਕਰਨ ਦਾ ਯਤਨ ਕਰੀ। ਆਰੰਭਕ ਅਰਥ ਮੈਂ ਤਾਂ ਕਰ ਦੇਣਾ ਕਿ ਇਸ ਕਰਕੇ ਕਿ ਜੋ ਅਸੀਂ ਵਿਚਾਰ ਕਰ ਰਹੇ ਹਾਂ ਮੈਂ ਕੱਲ ਵੀ ਕਿਹਾ ਸਾਡੇ ਜ਼ਿਹਨ ਨੂੰ ਪਤਾ ਹੋਵੇ ਮੇਰੀ ਵਿਚਾਰ ਦਾ ਅੱਜ ਮਰਕਜ਼ ਕੀ ਹੈ ਧੁਰਾ ਕੀ ਹੈ। ਆਹ ਹੁਣ ਇਹਦੀ ਵਿਆਖਿਆ ਹੈ। ਪਹਿਲਾ ਸ਼ਬਦ ਬਚਨ ਕਹੇ ਤਨ ਧਨ ਜੇ ਤੋ ਕਹੋ ਦਿਓ। ਦੋਨਾਂ ਸ਼ਲੋਕਾਂ ਦਾ ਜਿਹੜਾ ਭਾਵ ਅਰਥ ਇੱਕੋ ਹੀ ਵਿਚਾਰ ਅਜ ਇੱਕੋ ਹੀ ਹੋਵੇ ਗਿਸ ਦੇ। ਮਹਾਰਾਜ ਕਹਿੰਦੇ ਤਨ ਹੁਣ ਤਨ ਦੇ ਲਫ਼ਜ਼ੀ ਅਰਥ ਸੀ ਸਰੀਰ ਘਰ ਨੇ ਤੇ ਖਾਸ ਕਰਕੇ ਇਸ ਬਚਨ ਨੂੰ ਗੁਰੂ ਜੀ ਨੇ ਦੋ ਵਾਰੀ ਕਿਹਾ ਹੈ ਧਨ ਵੀ ਕਿਹਾ ਤੇ ਤਨ ਵੀ ਕਿਹਾ। ਇਸ ਵਿੱਚ ਸਭ ਤੋਂ ਪਹਿਲੀ ਗੱਲ ਇਹ ਕਹੀ ਜੀ ਧਨ ਬਾਅਦ ਦੀ ਗੱਲ ਹੈ ਸੰਪਤੀ ਬਾਅਦ ਦੀ ਗੱਲ ਹੈ ਦੁਨੀਆਂ ਦੇ ਪਦਾਰਥ ਬਾਅਦ ਦੀ ਗੱਲ ਹੈ। ਸਭ ਤੋਂ ਪਹਿਲਾਂ ਤੂੰ ਪਰਮਾਤਮਾ ਦਾ ਸ਼ੁਕਰ ਕਰ ਜਿਸ ਪਰਿਪੂਰਨ ਪਰਮਾਤਮਾ ਨੇ ਤੈਨੂੰ ਤਨ ਦਿੱਤਾ ਹੈ। ਮੈਂ ਅਰਜ਼ ਕਰਾਂਗਾ ਥੋੜੇ ਜਿਹੇ ਦੇ ਅਰਥ ਕਿ ਤਨ ਦਾ ਲਫ਼ਜ਼ੀ ਅਰਥ ਮੈਂ ਸਰੀਰ ਕਰ ਦਿੱਤਾ ਦੇਹ ਕਰ ਦਿਆਂਗਾ। ਉਂਝ ਵੈਸੇ ਜਿੰਨੀ ਕੁ ਸਤਿਗੁਰੂ ਨੇ ਸੋਝੀ ਬਖਸ਼ੀ ਤਨ ਦੇ ਗੁਰੂ ਗ੍ਰੰਥ ਸਾਹਿਬ ਵਿੱਚ ਤਿੰਨ ਅਰਥ ਵੇਖਣ ਨੂੰ ਮਿਲੇ। ਮੈਂ ਸੋਝੀ ਕਿਹਾ ਜਿੰਨੀ ਬਖਸ਼ੀ ਦਾਵਾ ਨਹੀਂ ਉਸ ਅਰਥ ਚ। ਪਹਿਲਾਂ ਤਾਂ ਤਨ ਦਾ ਅਰਥ ਹੈ ਜੀ ਸਰੀਰ ਜਿਵੇਂ ਅਸੀਂ ਤਨ ਮਨ ਧਨ ਸਭ ਸੌਂਪ ਗੁਰ ਕੋ ਇੱਥੇ ਵੀ ਸ਼ਬਦ ਤਨ ਪੜੇ। ਦੂਸਰਾ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਤਨ ਦਾ ਅਰਥ ਹੈ ਬੇਟਾ ਪੁੱਤਰ ਔਲਾਦ। ਬਾਣੀ ਚ ਇੱਕ ਸ਼ਬਦ ਹੁੰਦਾ ਕੁੰਮੀ ਜਲ ਮੈਂ ਤਨ ਤਿਸ ਬਾਹਰ ਪੰਖ ਖੀਰ ਤਿੰਨ ਰਾਖੀ ਭਗਤ ਧੰਨਾ ਜੀ ਮਹਾਰਾਜ। ਉੱਥੇ ਤਨ ਦਾ ਅਰਥ ਹੈ ਜੀ ਸੰਤਾਨ ਕਹਿ ਲੋ ਔਲਾਦ ਕਹਿ ਲੋ ਬੱਚੇ ਕਹਿ ਲੋ। ਪਹਿਲੇ ਤਨ ਦਾ ਅਰਥ ਬਾਣੀ ਚ ਤਨ ਅਰਥ ਆਇਆ ਸਰੀਰ ਲਈ। ਦੂਸਰਾ ਤਨ ਦਾ ਅਰਥ ਆਇਆ ਔਲਾਦ ਤੇ ਤੀਸਰਾ ਤਨ ਦਾ ਅਰਥ ਹੈ ਸੰਗ ਨਾਲ। ਘਰ ਕੀ ਨਾਰ ਉਰੇ ਤਨ ਲਾਗੀ ਫਿਰ ਬੇਨਤੀ ਸੁਣਿਓ ਉਰੇ ਤਨ ਲਾਗੀ। ਇੱਥੇ ਤਨ ਦਾ ਅਰਥ ਵਿਦਵਾਨਾਂ ਨੇ ਭਾਈ ਸਾਹਿਬ ਭਾਈ ਕਾਨ ਸਿੰਘ ਨਾਭਾ ਹੁਣਾਂ ਨੇ ਇਹਦੇ ਅਰਥ ਸਾਥ ਕੀਤੇ ਨੇ ਨਾਲ ਕੀਤੇ ਨੇ ਜਿਹੜੀ ਉਰ ਨਾਲ ਗਲੇ ਨਾਲ ਲੱਗੀ ਹੈ। ਧਨ ਕੀ ਨਾ ਘਰ ਕੀ ਨਾਰ ਉਰੇ ਤਨ ਲਾਗੀ ਮਰਜ਼ ਕੀਤੀ। ਹੁਣ ਲਫ਼ਜ਼ ਹੈ ਜੀ ਤਨ ਸਰੀਰ ਪਰਮਾਤਮਾ ਨੇ ਦਿੱਤਾ। ਅੱਜ ਮੈਂ ਸਿਰਫ ਖਾਸ ਕਰਕੇ ਰੱਬ ਦੀ ਦਿੱਤੀ ਹੋਈ ਇਹ ਦਾਤ ਜਿਸ ਦਾ ਜ਼ਿਕਰ ਗੁਰੂ ਤੇਗ ਬਹਾਦਰ ਸਾਹਿਬ ਕਰ ਰਿਹਾ ਵੀ ਇਹ ਬੜੀ ਵੱਡੀ ਬਖਸ਼ਿਸ਼ ਕੀਤੀ ਪਰਮਾਤਮਾ ਨੇ ਤੈਨੂੰ ਤਨ ਦਿੱਤਾ। ਇੱਕ ਤਾਂ ਅਧਿਆਤਮਕ ਤੌਰ ਤੇ ਜਿੰਨੇ ਵੀ ਬਾਣੀ ਦੇ ਉਚਾਰਨ ਕਰਤਾ ਨੇ ਜਾਂ ਇਉਂ ਕਹਿ ਲਈਏ ਜਿਹੜਾ ਸਾਡਾ ਪੂਰਬ ਦਾ ਅਧਿਆਤਮਕਤਾ ਹੈ ਇਸ ਵਿੱਚ ਇੱਕ ਗੱਲ ਤੇ ਜ਼ੋਰ ਦਿੱਤਾ ਗਿਆ ਹੈ ਕਿ 84 ਲੱਖ ਜੂਨ ਦੇ ਵਿੱਚੋਂ ਸਭ ਤੋਂ ਉੱਤਮ ਜਿਹੜੀ ਜੂਨ ਹੈ ਉਹ ਇਨਸਾਨ ਦੀ ਹੈ। ਗੁਰਬਾਣੀ ਨੇ ਇਸ ਗੱਲ ਦੀ ਥਾਂ ਥਾਂ ਤੇ ਗਵਾਹੀ ਭਰੀ ਹੈ ਥਾਂ ਥਾਂ ਤੇ ਸਾਨੂੰ ਇਹਦੀ ਬਖਸ਼ਿਸ਼ ਕੀਤੀ ਹੈ। ਜਿਵੇਂ ਅਸੀਂ ਪਾਠ ਕਰਨੇ ਹਾਂ ਦੁਲੱਭ ਦੇ ਪਾਈ ਵਡਭਾਗੀ ਜਾਂ ਮਾਨਸ ਜਨਮ ਦੁਲੰਭ ਹੈ ਇਹ ਵੀ ਸਲੋਕ ਅੱਗੇ ਆਉਣੇ ਨੇ ਉਸ ਦਿਨ ਅਸੀਂ ਖੁੱਲ ਕੇ ਇਹਦੀ ਵਿਚਾਰ ਕਰਾਂਗੇ। ਇੱਕ ਤਾਂ ਇਹ ਮਨੁੱਖਾ ਸਰੀਰ ਬਾਕੀ ਜੂਨਾਂ ਤੋਂ ਉੱਤਮ ਹੈ। ਇਸ ਧਰਤੀ ਮੈਂ ਤੇਰੀ ਸਕਦਾਰੀ, ਅਵਰ ਜੂਨ ਤੇਰੀ ਪਨਹਾਰੀ। ਗੁਰਬਾਣੀ ਨੇ ਕਿਹਾ ਕਿ ਬਾਕੀ ਜੂਨਾਂ ਤੇਰੀਆਂ ਪਾਣੀਕਾਰ ਨੇ, ਤੇਰੀਆਂ ਗੁਲਾਮ ਨੇ, ਤੂੰ ਸਭ ਦਾ ਸਰਦਾਰ ਹੈ। ਪਰ ਮੈਂ ਬੇਨਤੀ ਜਿਹੜੀ ਕਰ ਲੱਗਾ ਕਿ ਇਹ ਬਖਸ਼ਿਸ਼ ਹੈ ਕਿ ਜਿਹੜੇ ਸਾਨੂੰ ਤਨ ਮਿਲਿਆ। ਹੁਣ ਥੋੜੇ ਜਿਹੇ ਅਰਥ ਬੇਨਤੀ ਕਿ ਬਾਣੀ ਚ ਇਹ ਸਰੀਰ ਲਈ, ਜਿਹੜੇ ਇਸ ਵਜੂਦ ਲਈ ਜਿਹੜੇ ਸ਼ਬਦ ਵਰਤੇ ਗਏ, ਮੈਂ ਚਾਰ ਸ਼ਬਦਾਂ ਦੇ ਅਰਥ ਕਰਨੇ ਚਾਹੁੰਦਾ। ਇੱਕ ਤਨ, ਦੂਸਰਾ ਇਹਦੇ ਲਈ ਸ਼ਬਦ ਵਰਤਿਆ ਦੇਹ, ਤੀਸਰਾ ਇਹਦੇ ਲਈ ਸ਼ਬਦ ਵਰਤਿਆ ਕਾਇਆ, ਚੌਥਾ ਇਹਦੇ ਲਈ ਸ਼ਬਦ ਵਰਤਿਆ ਗਿਆ ਗਾਤ, ਤੇ ਇਸ ਲਈ ਸ਼ਬਦ ਸਰੀਰ ਵੀ ਵਰਤਿਆ। ਤਨ, ਦੇਹ, ਕਾਇਆ, ਸਰੀਰ, ਗਾਤ। ਹੁਣ ਜਦੋਂ ਅਸੀਂ ਅਰਥ ਕਰਾਂਗੇ, ਅਸੀਂ ਇੱਕੋ ਹੀ ਅਰਥ ਕਰਾਂਗੇ ਪ੍ਰਿਆਵਾਚੀ ਰੂਪ ਦੇ ਵਿੱਚ। ਤਨ ਲਫ਼ਜ਼ ਆਇਆ, ਸਰੀਰ ਕਹਾਂਗੇ, ਸਰੀਰ ਆਇਆ ਤੇ ਦੇਹ ਕਹਿ ਦਿਆਂਗੇ, ਦੇਹ ਆਇਆ ਤੇ ਕਾਇਆ ਕਹਿ ਦਿਆਂਗੇ। ਪਰ ਉਂਝ ਦਰਅਸਲ ਇਹਨਾਂ ਸਾਰੇ ਲਫ਼ਜ਼ਾਂ ਦੀ ਗਹਿਰਾਈ ਵਿੱਚ ਜਾਈਏ ਤੇ ਇਹਨਾਂ ਸਾਰਿਆਂ ਦੇ ਅਰਥ ਸਰੀਰ ਨਾਲ ਵਰਦੇ ਵਰਤਾਰੇ ਕਰਕੇ ਵੱਖਰੇ ਵੱਖਰੇ। ਹੁਣ ਜਿਵੇਂ ਸ਼ਬਦ ਦੇ ਦੇਹ, ਦੇਹ ਕਿਹਨੂੰ ਕਿਹਾ ਗਿਆ? ਸੂਝਵਾਨ ਵਿਦਵਾਨ ਕਹਿੰਦੇ ਦੇਹ ਲਫ਼ਜ਼ ਦੇਹੂ ਧਾਤੂ ਤੋਂ ਬਣਿਆ ਹੈ, ਜਿਹਦਾ ਅਰਥ ਹੈ ਵਿਕਾਸ ਕਰਨਾ, ਜਿਹਦਾ ਅਰਥ ਹੈ ਫੈਲਣਾ। ਦੇਹ ਧਾਤੂ, ਦੇਹੂ ਧਾਤੂ ਤੋਂ ਬਣਿਆ ਤਾਂ ਦੇਹ ਕਹਿੰਦੇ, ਇਹ ਵਿਕਾਸ ਕਰ ਰਹੀ। ਤੇ ਦਾਸ ਨੇ ਇੱਕ ਵਾਰ ਬੇਨਤੀ ਕੀਤੀ ਸੀ, ਕਈ ਇਨਸਾਨ ਧਰਤੀ ਤੇ ਐਸੇ ਨੇ ਕਿ ਜਿਹੜੇ ਸੱਚਮੁੱਚ ਮਾਨਸਿਕ ਤੌਰ ਤੇ ਮੰਦ ਬੁੱਧੀ ਵਾਲੇ ਨੇ, ਪਰ ਸਰੀਰਕ ਤੌਰ ਤੇ ਉਹਨਾਂ ਦੀ ਬੋਡੀ ਵਿਕਾਸ ਮੰਦ ਬੁੱਧੀ ਹੋਣ ਦੇ ਬਾਵਜੂਦ ਵੀ ਕਰੀ ਜਾਂਦੀ। ਕਈ ਤਾਂ ਐਸੇ ਨੇ ਹੌਸਪੀਟਲ ਵਿੱਚ, ਹਸਪਤਾਲ ਵਿੱਚ ਕੌਮੇ ਵਿੱਚ ਪਏ ਆ, ਕੋਈ ਸਮਝ ਨਹੀਂ, ਨਾ ਉਹਨਾਂ ਨੂੰ ਸੁਰ ਤੇ ਕੋਈ। ਪਰ ਸੱਚ ਇਹ ਵੇ ਕਿ ਉਹਨਾਂ ਬੰਦਿਆਂ ਦੀ ਦੇਹ ਵੀ ਪਲੰਗ ਉੱਤੇ ਪਿਆ ਹੋਇਆ ਵੀ ਵਿਕਾਸ ਕਰੀ ਜਾ ਰਹੀ। ਦੇਹ ਸ਼ਬਦ ਦੇਹੂ ਧਾਤੂ ਤੋਂ ਬਣਿਆ, ਇਹਦਾ ਅਰਥ ਹੈ ਵਿਕਾਸ ਕਰਨ। ਦੂਸਰਾ ਲਫ਼ਜ਼ ਹੈ ਸਰੀਰ। ਸਰੀਰ ਇਸ ਕਰਕੇ ਕਹਿੰਦੇ ਆ ਕਿਉਂਕਿ ਜਿੰਨੇ ਨਾਂ ਇਹਨੂੰ ਦਿੱਤੇ ਗਏ ਇਸ ਵਜੂਦ ਨੂੰ, ਉਹਦੇ ਕੋਈ ਡੂੰਘੇ ਅਰਥ ਨੇ। ਸਰੀਰ ਇਸ ਕਰਕੇ ਕਹਿੰਦੇ ਆ ਕਿਉਂਕਿ ਇਸ ਵਜੂਦ ਵਿੱਚ ਜਾਂ ਇਸ ਢਾਂਚੇ ਵਿੱਚ ਦੋ ਚੀਜ਼ਾਂ, ਸ਼ੀਰਨ ਅਕਸ਼ੀਰਨ, ਸ਼ੀਰਨ ਕਸ਼ੀਰਨ, ਇਹਦਾ ਮਤਲਬ ਟੁੱਟ ਭੱਜ। ਇਹਨੂੰ ਸਰੀਰ ਤਾਂ ਕਹਿੰਦੇ ਆ, ਇਹਦੇ ਵਿੱਚ ਟੁੱਟ ਭੱਜ ਹੋ ਰਹੀ ਹੈ। ਬਹੁਤ ਕੁਝ ਰੋਜ਼ ਬਣਦਾ, ਬਹੁਤ ਕੋਈ ਟੁੱਟਦਾ, ਸੈੱਲ ਬਣਦੇ ਨੇ, ਟੁੱਟਦੇ ਨੇ, ਜੰਮਦੇ ਨੇ, ਮਰਦੇ। ਇਸ ਟੁੱਟ ਭੱਜ ਕਰਕੇ ਇਹ ਟੁੱਟ ਵੀ ਜਾਂਦੇ ਨੇ ਤੇ ਜੋੜ ਵੀ ਲੈਂਦਾ। ਹੱਡੀ ਟੁੱਟਦੀ ਆਪਾਂ ਕਿਹਨੇ ਜੋੜ ਲੈਂਦਾ, ਉਹ ਇਸੇ ਕਰਕੇ ਸਰੀਰ ਕਿਹਾ ਜਾਂਦਾ। ਸ਼ੀਰਨ ਔਰ ਕਸ਼ੀਰਨ ਦੀ ਇਸ ਵਿੱਚ ਵਰਤਾਰਾ। ਤੀਸਰੀ ਬੇਨਤੀ ਨੂੰ ਕਾਇਆ ਤਾਂ ਕਹਿੰਦੇ ਆ ਕਿਉਂਕਿ ਇਹ ਹੱਡੀਆਂ ਦਾ ਢਾਂਚਾ ਚਿਣਿਆ ਹੋਇਆ, ਤਾਂ ਕਾਇਆ ਕਿਹਾ ਜਾਂਦਾ। ਜਿਵੇਂ ਇੱਟਾਂ ਨਾਲ ਚਿਣ ਕੇ ਦੀਵਾਰ ਬਣਾਈ ਜਾਂਦੀ ਹੈ, ਹੱਡੀਆਂ ਨਾਲ ਚੁਣੇ ਹੋਏ ਢਾਂਚੇ ਕਰਕੇ ਨੂੰ ਕਾਇਆ ਕਹਿੰਦੇ। ਜਾਂ ਅਗਲਾ ਸ਼ਬਦ ਹੈ ਜੀ ਗਾਤ। ਗਾਤ ਇਸ ਕਰਕੇ ਕਿਹਾ ਜਾਂਦਾ ਕਿਉਂਕਿ ਗਤੀਸ਼ੀਲ ਹੈ, ਇਹਨੇ ਕਾਰ ਵਿਹਾਰ ਕਰਦੇ ਰਹਿਣਾ ਹੈ। ਮੇਰੇ ਸਿਰਫ ਆਰੰਭ ਵਿੱਚ ਇੰਨੀ ਕੁ ਬੇਨਤੀ, ਜਿਹੜਾ ਤਨ ਸ਼ਬਦ ਹੈ, ਗੁਰੂ ਤੇਗ ਬਹਾਦਰ ਸਾਹਿਬ ਨੇ ਅੱਜ ਕਿਰਪਾ ਕੀਤੀ, ਤਨ ਪਰਮਾਤਮਾ ਨੇ ਦਿੱਤਾ, ਤੂੰ ਇਹਦੇ ਵਿੱਚ ਖਚ ਧੋ ਗਿਆ, ਤੂੰ ਦੇਣ ਵਾਲੇ ਨੂੰ ਭੁੱਲ ਗਿਆ, ਉਹਨੂੰ ਪਿਆਰ ਨਹੀਂ ਕੀਤਾ। ਉਂਝ ਗੁਰਬਾਣੀ ਨੇ ਇਹ ਕਿਹਾ ਹੈ, ਰੋਜ਼ ਅਸੀਂ ਜਪਜੀ ਸਾਹਿਬ ਪੜ੍ਹਨੇ ਕਿ ਇਸ ਧਰਤੀ ਤੇ ਅਨੇਕਾਂ ਐਸੀਆਂ ਰੂਹਾਂ ਨੇ ਜਿਹੜੀਆਂ ਜਿੰਨੀ ਦਾਤ ਰੱਬ ਦੀ ਮਿਲਦੀ ਹੈ, ਉਸ ਦਾਤ ਨੂੰ ਉਹਦੀ ਬਖਸ਼ਿਸ਼ ਦੀ ਨਿਸ਼ਾਨੀ ਸਮਝ ਕੇ ਪਰਮਾਤਮਾ ਦੇ ਗੀਤ ਗਾਉਂਦੇ ਆ, ਤੇ ਅਨੇਕਾਂ ਐਸੀਆਂ ਰੂਹਾਂ ਨੇ ਜਿਹੜੀ ਦਾਤ ਲੈ ਲੈਂਦੀਆਂ ਨੇ ਪਰ ਦਾਤਾਰ ਨੂੰ ਭੁੱਲ ਜਾਂਦੀਆਂ। ਜਪਜੀ ਸਾਹਿਬ ਚ ਬਚਨ ਹੈ, ਗਾਵੈ ਕੋ ਦਾਤ ਜਾਣੈ ਨਿਸ਼ਾਨ, ਗਾਵੈ ਕੋਈ ਗਾਉਂਦਾ ਹੈ, ਗਾਵੈ ਕੋ ਦਾਤ ਜਾਣੈ ਨਿਸ਼ਾਨ। ਤੁਸੀਂ ਦਾਤ ਕੋਈ ਦਿੱਤੀ, ਉਹ ਇਹ ਨਹੀਂ ਕਹਿੰਦਾ ਮੇਰੀ, ਉਹ ਕਹਿੰਦਾ ਪਰਮਾਤਮਾ ਵਾਹਿਗੁਰੂ ਜੀ ਇਹ ਤੇਰੀ ਬਖਸ਼ਿਸ਼ ਦੀ ਨਿਸ਼ਾਨੀ ਹੈ, ਤੂੰ ਇਹ ਸਾਨੂੰ ਦਿੱਤੀ। ਇਸ ਕਰਕੇ ਉਹ ਪਰਮਾਤਮਾ ਦੇ ਗੀਤ ਗਾਉਂਦਾ ਦਾਤ ਜਾਣ ਕੇ। ਪਰ ਕਈ ਐਸੇ ਆ ਉਹਨੂੰ ਨਿਸ਼ਾਨੀ ਦਾਤ ਸਮਝਣ ਦੀ ਬਜਾਏ ਦਾਤ ਪਿਆਰੀ ਵਿਸਰਿਆ ਦਾਤਾਰਾ, ਉਹਨੂੰ ਦਾਤਾਰ ਭੁੱਲ ਜਾਂਦਾ ਹੈ। ਅੱਜ ਮੈਂ ਆਪ ਨੂੰ ਬੇਨਤੀ ਕਰਨੀ ਚਾਹੁੰਦਾ, ਖਾਸ ਕਰਕੇ ਅਸੀਂ ਸਰੀਰਾਂ ਨੂੰ ਲੈ ਕੇ ਬੈਠੇ, ਇਹਨੂੰ ਸਤਿਗੁਰੂ ਨੇ ਦੁਰਲੱਭ ਦੇ ਕਿਹਾ। ਜਦੋਂ ਅਸੀਂ ਬਾਣੀ ਚੋਂ ਗੁਰਮਤਿ ਦੇ ਸਾਹਿਤ ਵਿੱਚੋਂ ਜੇ ਪੜ੍ਹਦੇ ਹਾਂ ਤੇ ਬਹੁਤ ਕੁਝ ਐਸਾ ਸਾਨੂੰ ਮਿਲਦਾ ਹੈ ਕਿ ਬਦੋ ਬਦੀ ਉਹਦੀ ਵਿਚਾਰ ਕੀਤੇ ਸਾਡਾ ਧਿਆਨ ਇੱਕੋ ਦਮ ਜੁੜ ਜਾਏਗਾ, ਪਰਮਾਤਮਾ ਜੀ ਤੁਸੀਂ ਇੰਨਾ ਕੁਝ ਅਣ ਮੰਗਿਆ ਦਾਨ ਮੇਰੀ ਝੋਲੀ ਚ ਪਾ ਦਿੱਤਾ, ਕੁਝ ਕਹਿ ਮੰਗਿਆ ਸਾਨੂੰ ਆਹ ਚੀਜ਼ ਦਿਓ ਆਹ ਦਿਓ, ਮੰਗਿਆ ਨਾ ਜੀ। ਮੰਨ ਲਓ ਅਸੀਂ ਤਲੀਮ ਮੰਗਦੇ ਹਾਂ, ਜਾਂ ਅਸੀਂ ਘਰ ਮੰਗਦੇ ਹਾਂ, ਅਸੀਂ ਪਦਵੀ ਮੰਗਦੇ ਹਾਂ, ਅਸੀਂ ਪਦਾਰਥ ਮੰਗਦੇ ਹਾਂ, ਇਹ ਮੰਗਿਆ ਹੈ ਪਿਆਰਿਓ। ਬਹੁਤ ਕੁਛ ਇਸ ਸਰੀਰ ਵੀ ਦਿੱਤਾ ਹੈ ਜਿਹੜਾ ਅੰਨ ਮੰਗਿਆ ਹੈ, ਅੰਨ ਮੰਗਿਆ ਜਿਹੜਾ ਤੈਨੂੰ ਦੇਈ ਜਾਂਦਾ ਉਹਦਾ ਸ਼ੁਕਰ ਤਾਂ ਮਨਾ ਕਦੀ ਕਰ। ਥੋੜੀਆਂ ਜਿਹੀਆਂ ਬੇਨਤੀਆਂ ਕਰਾਂਗਾ ਬਾਣੀ ਚੋਂ ਸਿਰਫ ਧੰਨ ਬਾਰੇ। ਧੰਨ ਸੰਬੰਧੀ ਕੱਲ ਮੈਂ ਆਪ ਨਾਲ ਡਿਟੇਲ ਨਾਲ ਵਿਚਾਰ ਕਰ ਚੁੱਕਾ ਹਾਂ। ਅਸਲ ਚ ਗੁਰੂ ਸਾਹਿਬ ਜੀ ਨੇ ਇੱਕ ਬਚਨ ਕੀਤਾ ਹੈ ਕਿ ਆਹ ਜਿਹੜਾ ਢਾਂਚਾ ਹੈ ਸਾਡਾ, ਇਹ ਕਿੱਡੀ ਵੱਡੀ ਰੱਬ ਦੀ ਬਖਸ਼ਿਸ਼ ਹੈ। ਮੈਂ ਬੇਨਤੀ ਕਰਾਂ, ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਹੈ ਕਿ ਪਰਮਾਤਮਾ ਨੇ ਜਿਹੜੀ ਇਸ ਸ੍ਰਿਸ਼ਟੀ ਦੀ ਆ ਤਸਵੀਰ ਬਣਾਈ ਨਾ, ਸੱਚਮੁੱਚ ਨੇ ਬਹੁਤ ਕਮਾਲ ਦੀ ਤਸਵੀਰ ਬਣਾਈ ਸੀ, ਜਿਹਨੂੰ ਅੱਜ ਅਸੀਂ ਸਾਰੇ ਕਹੀ ਜਾਂਦੇ ਹਾਂ ਕਿ ਹਰ ਕੋਈ ਕਹੀ ਜਾ ਰਿਹਾ ਸੀ ਕੁਦਰਤ ਨਾਲ ਆਹ ਛੇੜਕਾਂ ਨੇ ਕਿਧਰ ਕੀਤੀ, ਕੁਦਰਤ ਨਾਲ ਇਹ ਕੀਤੀ। ਉੱਥੇ ਫਿਰ ਗੁਰੂ ਗ੍ਰੰਥ ਸਾਹਿਬ ਚ ਮੈਨੂੰ ਇੱਕ ਬਚਨ ਚੇਤੇ ਆਉਂਦਾ, ਚੱਚਾ ਰਤ ਚ ਚਿੱਤਰ ਕਹਿ ਭਾਰੀ, ਪਰਮਾਤਮਾ ਵਰਗਾ ਮੂਰਤੀ ਵਾਹਿਗੁਰੂ ਚਿੱਤਰਕਾਰ ਕੌਣ ਹੈ। ਉਸ ਚਿੱਤਰਕਾਰ ਨੇ ਕਬੀਰ ਜੀ ਕਹਿੰਦੇ ਨੇ ਬਹੁਤ ਕਮਾਲ ਦੀ ਸੰਸਾਰ ਤਸਵੀਰ ਬਣਾਈ, ਪਰ ਬੰਦਿਆ ਤੂੰ ਕੀ ਕੀਤਾ। ਚੱਚਾ ਰਚ ਚਿੱਤਰ ਹੈ ਭਾਰੀ, ਤਦ ਚਿੱਤਰ ਹੈ ਚੇਤੋ ਚਿਤਕਾਰੀ। ਤੂੰ ਤਸਵੀਰ ਨੂੰ ਵੇਖਦਿਆਂ ਵੇਖਦਿਆਂ ਉਹਨੂੰ ਭੁੱਲ ਗਿਆ ਜਿਹਨੇ ਤਸਵੀਰ ਬਣਾਈ ਸੀ। ਜਦੋਂ ਵੇਖੋ ਕੋਈ ਸਿਆਣਾ ਬੰਦਾ ਕਿਤੇ ਪ੍ਰਦਰਸ਼ਨੀ ਲੱਗੀ ਹੋਵੇ, ਪੇਂਟਿੰਗ ਹੋਣ, ਚਿੱਤਰਕਾਰ ਕਿਸੇ ਨੇ ਬਣਾਈਆਂ ਹੋਣ, ਰੰਗ ਭਰੇ ਹੋਣ, ਤੇ ਅਸੀਂ ਉਹਨਾਂ ਸਾਰੀਆਂ ਪੇਂਟਿੰਗਸ ਨੂੰ ਦੇਖਨੇ ਆ, ਉਹਦੇ ਚਿੱਤਰਾਂ ਨੂੰ ਦੇਖਨੇ ਖਾਂ, ਪਰ ਜਦ ਦੇਖਨੇ ਆ ਤੇ ਕਈ ਵਾਰੀ ਉਹ ਇੰਨੀ ਚੰਗੀ ਹੁੰਦੀ ਏ ਉਹ ਸਿਨਰੀ ਜਾਂ ਉਹ ਚਿੱਤਰਕਾਰੀ, ਤੇ ਅਸੀਂ ਇੱਕੋ ਦਮ ਪੁੱਛਣ ਦਾ ਯਤਨ ਕਰਨੀ ਵੀ ਇਸ ਬੰਦੇ ਦਾ ਨਾਂ ਕੀ ਹੈ, ਇੱਥੇ ਕੋਈ ਦਿੱਤਾ ਨੀ ਉਹਨੇ, ਉਹ ਕੌਣ ਏ ਜਿਹਨੇ ਇਹ ਤਸਵੀਰ ਬਣਾਈ, ਕਮਾਲ ਕਰ ਦਿੱਤੀ, ਇਸ ਬੰਦੇ ਦਾ ਕੋਈ ਐਡਰੈਸ ਕੋਈ ਪਤਾ ਹੈ। ਕਬੀਰ ਸਾਹਿਬ ਜੀ ਕਹਿੰਦੇ ਆ ਬੰਦਿਆ, ਬੰਦੇ ਦੀ ਬਣਾਈ ਕੋਈ ਮੂਰਤੀ ਵੇਖ ਕੇ ਤੂੰ ਇੰਨਾ ਪ੍ਰਭਾਵਿਤ ਹੁੰਦਾ, ਤੂੰ ਮੂਰਤੀ ਬਣਾਉਣ ਵਾਲੇ ਦਾ ਘਰ ਦਾ ਪਤਾ ਲੱਭਣਾ। ਕਦੀ ਇਸ ਸਰੀਰ ਦੀ ਮੂਰਤੀ ਵੱਲ ਝਾਤੀ ਮਾਰ, ਸ੍ਰਿਸ਼ਟੀ ਦੀ ਇਸ ਮੂਰਤ ਵੱਲ ਝਾਤੀ ਮਾਰ, ਕਦੀ ਉਹਦਾ ਵੀ ਐਡਰੈਸ ਪਤਾ ਪੁੱਛ ਲੈ ਜਿਹਨੇ ਸਾਰੀ ਕਾਇਨਾਤ ਦੀ ਮੂਰਤ ਬਣਾਈ। ਏਦੋਂ ਵੱਡਾ ਚਿੱਤਰਕਾਰ ਕੌਣ ਹੈ। ਚੱਚਾ ਰਚਿਤ ਚਿੱਤਰ ਹੈ ਭਾਰੀ, ਤਜ ਚਿੱਤਰ ਹੈ ਚੇਤੋ ਚਿਤਕਾਰੀ। ਚਿੱਤਰ ਬਚਿੱਤਰ ਇਹ ਅਵਚੇਰਾ, ਵਾਹ ਸ਼ਬਦ ਸੁਣੋ, ਚਿੱਤਰ ਬਚਿੱਤਰ ਇਹ ਅਵਚੇਰਾ। ਤੂੰ ਇਸ ਤਸਵੀਰ ਦੇ ਵਿੱਚ ਲੜੀ ਜਾ ਰਿਹਾ ਹੈ, ਝਗੜੀ ਜਾ ਰਿਹਾ, ਉਹਦੀ ਬਣਾਈ ਹੋਈ ਏਡੀ ਸੋਹਣੀ ਮੂਰਤ ਤੂੰ ਇਹ ਖੂਨ ਦੇ ਛੱਟੇ ਦੇ ਤੇ ਸੱਟੀ ਜਾ ਰਿਹਾ। ਚਿੱਤਰ ਬਚਿੱਤਰ ਇਹ ਅਵਚੇਰਾ, ਤਜ ਚਿੱਤਰ ਹੈ ਚਿੱਤ ਰਾਖ ਚ ਤੇਰਾ। ਇਸ ਤਸਵੀਰ ਤੋਂ ਉੱਪਰ ਉੱਠ, ਹੈ ਬੜੀ ਸੋਹਣੀ ਮੂਰਤ, ਪਰ ਇਸ ਮੂਰਤ ਨੂੰ ਬਣਾਉਣ ਵਾਲੇ ਦਾ ਕਿਤੇ ਐਡਰੈਸ ਪੁੱਛ ਲੈ ਨਾ, ਉਹ ਕਿੱਥੇ ਰਹਿੰਦਾ। ਅੱਜ ਮੈਂ ਸਿਰਫ ਬੇਨਤੀ ਕਰਨ ਲੱਗਾ ਕਿ ਦੇਖੋ ਆਹ ਜਿਹੜਾ ਸਰੀਰ ਹੈ, ਮਹਾਰਾਜ ਨੇ ਕਿਹਾ ਤਨ ਧਨ ਜੇ ਤੋ ਕਹੋ ਦਿਓ, ਕਿਉਂਕਿ ਆਪਾਂ ਵਿਸ਼ੇ ਤੋਂ ਦੂਰ ਨਹੀਂ ਜਾਣਾ। ਜਾਂ ਅੱਗੇ ਕਿਹਾ ਤਨ ਧਨ ਸੰਪੈ ਸੁਖ ਦਿਓ, ਅਰਜ ਨੀਕੇ ਤਾਂ, ਕਿਉਂਕਿ ਵਿਚਾਰ ਦਾ ਵਿਸ਼ਾ ਇੱਕ ਹੈ ਜੀ। ਹਜ਼ੂਰ ਨੇ ਸਭ ਤੋਂ ਪਹਿਲਾਂ ਤਨ ਦੀ ਗੱਲ ਕਰਾਂ, ਗੁਰਬਾਣੀ ਮੁਤਾਬਕ। ਕਈ ਵਾਰੀ ਮੇਰੇ ਮਨ ਚ ਹੁੰਦਾ ਅਸੀਂ ਸੜਕ ਤੇ ਲੰਘਨੇ ਆ ਤੇ ਸੱਚੀ ਮੁੱਚੀ ਹਿੰਦੁਸਤਾਨ ਦੀ ਖੂਬਸੂਰਤੀ ਇਹਦੀਆਂ ਸੜਕਾਂ ਦੇ ਕਿਨਾਰੇ ਝੌਂਪੜੀਆਂ ਵਿੱਚ ਬੈਠਣ ਵਾਲੇ ਵੀ ਰੱਬ ਨੇ ਚਿੱਤਰਕਾਰ ਪੈਦਾ ਕੀਤੇ। ਕੋਈ ਮਿੱਟੀ ਦੀ ਮੂਰਤੀ ਬਣਾ ਰਿਹਾ, ਕੋਈ ਪੱਥਰ ਨੂੰ ਤਰਾਸ਼ ਕੇ ਮੂਰਤੀ ਬਣਾ ਰਿਹਾ, ਕੋਈ ਕਾਗਜ਼ ਨੂੰ ਗਾਲ ਕੇ ਮੂਰਤੀ ਬਣਾ ਰਿਹਾ ਹੈ, ਕੋਈ ਲੱਕੜ ਨੂੰ ਤਰਾਸ਼ ਕੇ ਮੂਰਤੀ ਬਣਾ ਰਿਹਾ। ਯਾਦ ਰੱਖਿਓ, ਇਸ ਦੁਨੀਆਂ ਵਿੱਚ ਪੱਥਰ ਤਰਾਸ਼ ਕੇ ਮੂਰਤੀਆਂ ਬਣਾਉਣ ਵਾਲੇ ਮਿਲਣਗੇ, ਮਿੱਟੀ ਨੂੰ ਗੋ ਕੇ ਮਿੱਟੀ ਦੀ ਮੂਰਤੀ ਬਣਾਉਣ ਵਾਲੇ ਮਿਲਣਗੇ, ਲੱਕੜ ਦੀ ਮੂਰਤੀ ਬਣਾਉਣ ਵਾਲੇ ਮਿਲਣਗੇ, ਇੱਥੋਂ ਤੱਕ ਕਿ ਕਾਗਜ਼ ਦੀ ਮੂਰਤੀ ਬਣਾਉਣ ਵਾਲੇ ਮਿਲਣਗੇ ਪਿਆਰਿਓ, ਪਲਾਸਟਿਕ ਦੀ ਮੂਰਤੀ ਬਣਾਉਣ ਵਾਲੇ ਮਿਲਣਗੇ, ਮੈਟਲ ਨੂੰ ਢਾਲ ਕੇ ਤਾਂਬਾ ਸੋਨਾ ਚਾਂਦੀ ਪਿੱਤਲ ਇਹਦੀਆਂ ਮੂਰਤੀਆਂ ਬਣਾਉਣ ਵਾਲੇ ਮਿਲਣਗੇ। ਪਰ ਦੁਨੀਆਂ ਵਿੱਚ ਇੱਕ ਮੂਰਤੀਕਾਰ ਹੈ ਜਿਨੇ ਪਾਣੀ ਨੂੰ ਘੜ ਕੇ ਮੂਰਤੀ ਬਣਾਈ ਏ, ਪੱਥਰ ਨੂੰ ਘੜਨ ਵਾਲੇ, ਲੱਕੜਾਂ ਨੂੰ ਘੜਨ ਵਾਲੇ, ਮੈਟਲ ਨੂੰ ਢਾਲਣ ਵਾਲੇ ਮੂਰਤੀਕਾਰ ਬੜੇ ਮਿਲਣਗੇ। ਪਰਮਾਤਮਾ ਉਹ ਮੂਰਤੀਕਾਰ ਏ ਜਿਨੇ ਸਾਡੀ ਸਾਰਿਆਂ ਦੀ ਮੂਰਤ ਪਾਣੀ ਨੂੰ ਘੜ ਕੇ ਬਣਾਈ। ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਚਨ ਆਉਂਦਾ, ਇਸ ਪਾਣੀ ਤੇ ਜਿੰਤੂ ਘੜਿਆ, ਪੱਥਰ ਤੋਂ ਘੜਿਆ ਤਾਂ ਸੁਣਿਆ, ਪਰ ਵਾਹ ਵਾਹਿਗੁਰੂ ਪਾਣੀ ਚੋਂ ਘੜ ਕੇ ਮੂਰਤੀ ਬਣਾਈ। ਇਸ ਪਾਣੀ ਤੇ ਜਿੰਤੂ ਘਰਿਆ, ਮਾਟੀ ਕਾਲੇ ਦਿਓਰਾ ਕਰਿਆ, ਉਕਤ ਜੋਤ ਲੈ। ਉਸ ਪਰਮਾਤਮਾ ਨੇ ਤੈਨੂੰ ਸਮਝ ਦਿੱਤੀ, ਯੁਕਤੀ ਦਿੱਤੀ, ਤੈਨੂੰ ਅੰਦਰ ਤੇਰੇ ਜੋਤ ਟਿਕਾ ਦਿੱਤੀ। ਪਰਮਾਤਮਾ ਵਰਗਾ ਮੂਰਤੀਕਾਰ ਕੌਣ ਹੈ?
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੋਫਟ ਫੇਸ਼ੀਆ, ਜੇਮਸ ਹਾਰਡੀ, ਈਵਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, ਸਾਊਥ ਈਸਟ ਕੈਲਗਰੀ, ਨੀਅਰ

ਬੇਨਤੀ ਕਰਾਂਗਾ ਸ਼ਰਧਾ ਤੇ ਐਵੇਂ ਭੇਡ ਚਾਲ ਇਹਨਾਂ ਵਿੱਚ ਵੀ ਫਰਕ ਹੈ। ਸਾਨੂੰ ਵਿਵੇਕਤਾ ਨਾਲ ਬਾਣੀ ਦੇਖਣੀ ਪੈਗੀ। ਅਸੀਂ ਗੁਰੂ ਸਾਹਿਬ ਦੇ ਚਰਨਾਂ ਚ ਰੋਜ਼ ਅਰਦਾਸ ਕਰਦੇ ਹਾਂ। ਉਸ ਅਰਦਾਸ ਵਿੱਚ ਅਸੀਂ ਆਪਣੇ ਸਤਿਗੁਰੂ ਤੋਂ, ਆਪਣੇ ਪ੍ਰਭੂ ਤੋਂ, ਆਪਣੇ ਵਾਹਿਗੁਰੂ ਜੀ ਤੋਂ ਦਾਨ ਮੰਗਦੇ ਹਾਂ। ਇੱਕ ਪੂਰੇ ਦਾ ਪੂਰਾ ਪਦਾ ਜਿਹੜਾ ਉਹ ਦਾਨ, ਜਿਹੜਾ ਦਾਨ ਲਫ਼ਜ਼ ਹੈ ਨਾ, ਇਹ ਜਿਹਨੂੰ ਮਿਲਦਾ ਪਿਆ ਨਾ, ਉਹ ਕਦੀ ਇਹ ਮਤ ਸੋਚੇ ਵੀ ਮੇਰੀ ਕਮਾਈ ਕਰਕੇ ਮਿਲਿਆ। ਦਾਨ ਹਮੇਸ਼ਾ ਦਾਤੇ ਦੇ ਤਰਸ ਕਰਕੇ ਮਿਲਦਾ ਹੁੰਦਾ, ਦਾਨ ਕਮਾਈਆਂ ਨਾਲ ਨਹੀਂ ਮਿਲਦੇ ਹੁੰਦੇ। ਦਾਨ ਕਮਾਈ ਨਾਲ ਥੋੜਾ ਮਿਲੇਗਾ। ਗੁਰੂ ਸਾਹਿਬ ਨੇ ਬਾਣੀ ਚ ਬਚਨ ਕਹੇ, ਕਹਿੰਦੇ ਨੇ ਕਦੀ ਦਾਤ ਲਫ਼ਜ਼ ਨੂੰ ਆਪਣੀ ਕਮਾਈ ਨਾਲ ਮਤ ਜੋੜਿਓ। ਸਿੱਖੋ ਫਿਰ ਬੇਨਤੀ ਹੈ, ਪਰਮਾਤਮਾ ਦਾਤ ਦਿੰਦਾ ਹੈ, ਅਸੀਂ ਕਹਿੰਦੇ ਹਾਂ ਠੀਕ ਹੈ, ਜਿਹੜੇ ਨਾਮ ਜਪਦੇ ਨੇ ਦਾਤਾਂ ਉਹਨਾਂ ਨੂੰ ਮਿਲਦੀਆਂ ਨੇ। ਗੁਰੂ ਸਾਹਿਬ ਕਹਿੰਦੇ ਨੇ ਜਿਹੜੀ ਚੀਜ਼ ਆਪਣੀ ਮਿਹਨਤ ਨਾਲ, ਆਪਣੀ ਕਮਾਈ ਨਾਲ ਬੰਦਾ ਮਿਲ ਜਾਏ, ਉਹਨੂੰ ਕਿਵੇਂ ਦਾਤ ਕਹੇਗਾ? ਦਾਤ ਤਾਂ ਕਮਾਈਆਂ ਨਾਲ ਨਹੀਂ ਮਿਲਦੀ, ਦਾਤ ਤਾਂ ਉਹਦੀ ਬਖਸ਼ਿਸ਼ ਨਾਲ ਮਿਲਦੀ। ਅਸੀਂ ਬਚਨ ਪੜ੍ਹਦੇ ਹਾਂ ਇਹ ਕਨੇਹੀ ਦਾਤ, ਇਹ ਕਾਹਦੀ ਦਾਤ ਹੋ ਗਈ ਬਈ? ਆਪਣੀ ਕਮਾਈ ਕਰਕੇ ਆ ਗਈ ਦਾਤ? ਇਹ ਕਨੇਹੀ ਦਾਤ ਆਪਸ ਤੇ ਜੋ ਪਾਈ ਹੈ, ਜਿਹੜੀ ਆਪਣੇ ਆਪ ਚੀਜ਼ ਅਸੀਂ ਕਮਾਈਆਂ ਕੀਤੀਆਂ ਹੋਣ ਤੇ ਮਿਲੇ ਤੇ ਆਪਾਂ ਕਹੀਏ ਦਾਤ ਨਹੀਂ। ਇਹ ਕਨੇਹੀ ਦਾਤ ਆਪਸ ਤੇ ਜੋ ਪਾਈ ਹੈ, ਨਾਨਕ ਸਾ ਕਰਮਾਤ ਸਾਹਿਬ ਤੁੱਠੈ, ਜੋ ਮਿਲੇ ਉਹ ਹੀ ਉਹਦੀ ਬਖਸ਼ਿਸ਼ ਹੈ, ਜਿਹੜੀ ਉਹ ਤਰੁੱਠ ਕੇ ਧੋਲੀ ਵਿੱਚ ਜਾਤ ਪਾ ਦਿੰਦਾ। ਫਿਰ ਬੇਨਤੀ ਹੈ ਕਿ ਦਾਨ ਜਿਹੜਾ ਸ਼ਬਦ ਕਹਿ, ਦਾਤ ਜਿਹੜਾ ਸ਼ਬਦ ਕਹਿ, ਇਹ ਨਰੋਲ ਉਹਦਾ ਫਜ਼ਲ ਕਹਿ, ਨਰੋਲ ਉਹਦੀ ਕਿਰਪਾ ਕਹਿ, ਨਰੋਲ ਉਹਦੀ ਬਖਸ਼ਿਸ਼ ਕਹਿ। ਦਾਨ ਜਾਂ ਦਾਤ ਸ਼ਬਦ ਜਿਹੜਾ ਹੈ, ਇਹ ਵਸਤੂ ਸੱਚ ਏਵੇ ਕੇਵਲ ਤਾਂ ਕੇਵਲ ਆਪਣੀ ਕਮਾਈ ਨਾਲ ਨਹੀਂ ਮਿਲਦੀ, ਇਹ ਤਾਂ ਸਿਰਫ ਉਹਦੀ ਬਖਸ਼ਿਸ਼ ਕਹਿ, ਜਿਹਦੇ ਤੇ ਬਖਸ਼ਿਸ਼ ਕਰੇ ਉਹਦੀ ਝੋਲੀ ਚ ਪਾ ਦਿੰਦਾ। ਫਿਰ ਇੱਕ ਸਵਾਲ ਉੱਠੇਗਾ, ਜਿਹੜੀ ਘਾਲਣਾ ਦੀ ਅਸੀਂ ਗੱਲ ਕਰਨੀ, ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ, ਜਿਹੜੇ ਅਸੀਂ ਇਹ ਸ਼ਬਦ ਵਰਤਨੇ ਹਨ। ਪਰ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ, ਕਹਿੰਦੇ ਜਦੋਂ ਕੋਈ ਘਾਲਣਾ ਘਾਲਦਾ, ਉਹ ਉਸ ਘਾਲਣਾ ਨੂੰ ਆਪਣੀ ਹਉਮੈ ਨਾਲ ਜੋੜਦਾ ਹੀ ਨਹੀਂ, ਮੈਂ ਕੀਤਾ, ਉਹ ਇੱਕੋ ਸ਼ਬਦ ਕਹਿੰਦਾ ਇਹ ਘਾਲਣਾ ਵੀ ਤਾਂ ਹੋਈ ਜੇ ਘਾਲਣਾ ਦੀ ਤੂੰ ਦਾਤ ਦਿੱਤੀ, ਤਾਂ ਉਹ ਘਾਲਣਾ ਨੂੰ ਦਾਤ ਚ ਲੈਂਦਾ। ਫਿਰ ਬੇਨਤੀ ਕਿ ਉਸ ਕਮਾਈ ਨੂੰ ਆਪਣੇ ਨਾਲ ਨਹੀਂ ਜੋੜਦਾ, ਕਹਿੰਦਾ ਤਾਂ ਤੁਮਰੀ ਕਿਰਪਾ ਤੇ ਜਪੀਐ ਨਾਉ ਸੇ ਸਿਮਰਾ ਜਿਨ ਆਪ ਸਿਮਰਾਏ। ਆਪਣੇ ਆਪ ਥੋੜਾ ਮੈਂ ਸਿਮਰਿਆ, ਜੇ ਸਿਮਰਿਆ ਹੈ, ਜੇ ਜਪਿਆ ਹੈ, ਤੇਰੀ ਕਿਰਪਾ ਨਾਲ ਜਪਿਆ, ਤੇਰੀ ਬਖਸ਼ਿਸ਼ ਨਾਲ ਜਪਿਆ, ਤੇਰੀ ਰਹਿਮਤ ਨਾਲ ਜਪਿਆ, ਮੇਰੇ ਕੋਲ ਕੋਈ ਸਮਰਥਾ ਨਹੀਂ, ਸਿਮਰਨ ਕਮਾਈ ਤੇਰੀ ਬਖਸ਼ਿਸ਼ ਕਹਿ। ਇਹੀ ਕਾਰਨ ਭਾਈ ਸਾਹਿਬ ਜੀ ਨੇ ਇਸ ਗੱਲ ਨੂੰ ਸੋਹਣਾ ਖੋਲਿਆ, ਗੁਰੂ ਨਾਨਕ ਸਾਹਿਬ ਦੇ ਬਾਰੇ ਗੱਲ ਕਰਦਿਆਂ ਕਿ ਪਹਿਲਾਂ ਬਾਬੇ ਪਾਇਆ ਬਖਸ਼ਦਾਰ, ਪਿੱਛੋਂ ਦੇ ਫਿਰ ਕਾਲ ਕਮਾਈ। ਉਹਨਾਂ ਨੇ ਪਹਿਲਾਂ ਬਖਸ਼ਿਸ਼ ਪ੍ਰਾਪਤ ਕੀਤੀ, ਉਹ ਜਿਹੜੀ ਬਖਸ਼ਿਸ਼ ਕਹਿ, ਉਹ ਤੋਂ ਬਾਅਦ ਘਾਲਣਾ ਦੀ ਗੱਲ ਕਰਦੇ ਹਾਂ। ਫਿਰ ਮੈਂ ਬੇਨਤੀ ਕਰਾਂਗਾ ਸਾਧ ਸੰਗਤ ਕਿ ਅਸੀਂ ਗੁਰੂ ਚਰਨਾਂ ਚ ਰੋਜ਼ ਇੱਕ ਬੇਨਤੀ ਕਰਨੀ, ਉਸ ਵਿੱਚ ਅਸੀਂ ਦਾਨ ਮੰਗਦੇ ਹਾਂ ਤੇ ਗੁਰਮੁਖੋ ਉਹਨਾਂ ਦਾਨਾਂ ਦੇ ਵਿੱਚ ਖਾਸ ਕਰਕੇ ਦੋ ਦਾਨ ਨੇ ਜਿਹੜੇ ਅੱਜ ਦੀ ਵਿਆਖਿਆ ਨਾਲ ਜੁੜੇ ਹੋਏ। ਉਸ ਵਿੱਚ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਇਹ ਸਾਰੇ ਅਸੀਂ ਮੰਗਦੇ ਹਾਂ, ਸਾਰੇ ਸਿੱਖਾਂ ਲਈ ਮੰਗਦੇ ਹਾਂ। ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਫਿਰ ਦੋ ਦਾਨ ਮੰਗੇ ਜਾਂਦੇ ਨੇ, ਵਿਸ਼ਾ ਦਾਨ ਤੇ ਭਰੋਸਾ ਦਾਨ। ਇਹ ਬੜੇ ਵੱਡੇ ਦਾਨ ਨੇ ਜੀ। ਹੇ ਪ੍ਰਭੂ ਤੂੰ ਕਿਰਪਾ ਸਤਿਗੁਰੂ ਮੇਰ ਕਰੀ, ਜੇ ਸਾਡੀ ਸ਼ਰਧਾ ਵਿਸ਼ਵਾਸ ਸਾਡਾ ਭਰੋਸਾ ਥਿੜ ਗਿਆ, ਸੱਚ ਇਹ ਵੇ ਕੁਛ ਵੀ ਪੱਲੇ ਨਹੀਂ ਰਹਿਣਾ, ਤੂੰ ਇੱਕ ਤਰਸ ਕਰ, ਸਾਡੇ ਕੋਲ ਇੰਨੀ ਮਿਹਨਤ ਨਹੀਂ ਅਸੀਂ ਭਰੋਸਾ ਬਣਾ ਸਕੀਏ, ਪ੍ਰਤੀਤ ਬਣਾ ਸਕੀਏ, ਵਿਸ਼ਵਾਸ ਬਣਾ ਸਕੀਏ। ਹਕੀਕਤ ਇਹ ਵੇ ਸਾਡਾ ਵਿਸ਼ਵਾਸ ਵੀ ਇੱਕ ਦਾਨ ਹੈ, ਸਾਡਾ ਭਰੋਸਾ ਵੀ ਇੱਕ ਦਾਨ ਹੈ। ਜੇ ਤੂੰ ਤਰਸ ਕਰੇ ਤੇ ਵਿਸ਼ਵਾਸ ਤੇ ਭਰੋਸਾ ਬਣ ਸਕਦਾ ਹੈ, ਤੇਰੀ ਕਿਰਪਾ ਤੋਂ ਬਿਨਾਂ ਇਹ ਵੀ ਸਾਡਾ ਨਹੀਂ ਬਣ ਸਕਦਾ। ਬੇਨਤੀ ਹੈ ਜੀ, ਵਿਸ਼ਾ ਦਾਨ ਤੇ ਭਰੋਸਾ ਦਾਨ, ਅਸੀਂ ਦੋ ਸ਼ਬਦ ਵਰਤੇ। ਭਾਵੇਂ ਦੀ ਵਿਆਖਿਆ ਆਪਾਂ ਕਈ ਵਾਰ ਕੀਤੀ ਹੈ ਜੀ ਕਿ ਵਿਸ਼ਾ ਦਾ ਅਰਥ ਪ੍ਰਭੂ ਹੈ ਤੇ ਭਰੋਸੇ ਦਾ ਅਰਥ ਅਸੀਂ ਕਈ ਵਾਰੀ ਕਰਨੇ ਹਾਂ, ਕੱਲਾ ਹੈ ਨਹੀਂ, ਉਹ ਮੇਰੇ ਅੰਗ ਸੰਗ ਹੈ। ਫਿਰ ਬੇਨਤੀ ਕਰਾਂਗਾ ਜੀ, ਜਿਹੜੀ ਸ਼ਰਧਾ ਹੈ, ਅਸੀਂ ਅੰਨੀ ਸ਼ਬਦ ਸ਼ਰਧਾ ਵੀ ਵਰਤਨੇ, ਜਿਨ੍ਹਾਂ ਵਿਚਾਰਿਆਂ ਨੂੰ ਨਹੀਂ ਪਤਾ ਉਹਨਾਂ ਨੂੰ ਪਖੰਡੀ ਵਰਗ ਲਾ ਕੇ ਲੈ ਜਾਂਦੇ ਹੈ, ਤੇ ਜੇ ਇਹ ਪਤਾ ਹੈ ਮੇਰਾ ਗੁਰੂ ਸਮਰੱਥ ਹੈ,
ਮੇਰਾ ਗੁਰੂ ਬਖਸ਼ਿੰਦ ਹੈ।

0: मेरा सतगुरु पूरा है ते फिर ओदे उत्ते शक करी जाना, तर्क करी जाना, खुजता करी जाना, मेरा ख्याल है ओ बदकिस्मती हो सकती है, क्योंकि समर्थ गुरु जो कहिंदा है फिर उन सत बचन करके स्वीकारन विच ही पड़ा। थोड़ा जा गुरु ग्रंथ साहिब च देखिए सी, मैं बेनती की शब्द आया भावनी, शरदा, प्रतीत, ये सारे बचन आप कठे ले लांगे। हरजू हजूर दे अमृत बाणी विच बचन ने कि देखो जिथे सत संगत मिल शरदा उपजे, सत संगत जे कोई बंदा करेगा ओदे अंदर शरदा पैदा होवेगी, विश्वास पैदा होवेगा, भरोसा पैदा होवेगा। सच एवे कि धर्म दी दुनिया खास करके जदो असीं गुरमत दी गल करने आ इत्थे ते भरोसा शरदा प्रतीत नूं बड़ी वड्डी थां दित्ती गई, इहदे तों बिना इक कदम ही नहीं आपां चल सकदे। जिस दा रूप कोई नहीं, जिस दा रेख कोई नहीं, जिदा चक्कर चिन्ह कोई नहीं, जिदा नाम ठाम कोई नहीं, जिदी जात कोई नहीं, जिदा मजहब कोई नहीं, ये भरोसा बनाना वो है, ये शरदा नहीं तो होर की। जाप साहब का असीं पहला छंद पढ़ने हाँ, नितनिम करते हैं जिहड़ा छपै छंद है, तो दास ते कई बार बेनती करता है कि जाप साहब की बाणी का पहला छंद छपै छंद जिहड़ा है वो बाकी सारी बाणी जिहड़ी है इस छंद की ही व्याख्या करी जाती, जिस परम सत नूं इस संत विच बयान कीता है बाकी सारे जिहड़े बचन ने हकीकत विच ओ इसे ही संत दी व्याख्या चलदी पई। थोड़ा जिहा असीं अर्थ बड़ी बड़ी कीते, भरोसा की चीज है, महाराज शब्द वरदे आ कि चक्कर चेन अर वर्ण जात अर पात नहिं जी, रूप रंग अर रेख भेद को कह न सकत कह, चक्कर चिन्ह अर वर्ण जात अर पात नहीं जे, रूप रंग अर रेख भेद को कह न सकत के, अचल मूर्त अनुभव प्रकाश अमितोज कही जय, कोट इंद्र इंद्रान शाह शहान गणि जय, त्रिभवन महीप सुर नर असुर नेत नेत बन त्रिन कहत, तब सर्व नाम कथ है कवन कर्म नाम वर्णत समत। जदों असी बचन पढ़ने सतगुरु गुरु गोबिंद सिंह कहिंदे ने कि उसका कोई रूप नहीं, ओ काला पीला लाल कोई रंग नहीं, उदा उदा साड़ी तरह कोई चक्कर चिन्ह नहीं जिवें साडे हत्थां पैरां दे निशान ने, उदा कोई एक वर्ण नहीं, उहदी कोई गोत नहीं, उहदा कोई एक फिरका नहीं, चक्कर चिन्ह अर वर्ण जात अर पात नहीं जे, रूप रंग अर रेख भेख कोई उहदा एक लिबास नहीं, को कह ना सकत के, इत्थों तक ना शब्द वरदे, ना रूप है, ना रेख है, ना जात कह, ना गोत कह, ना रंग है, कुछ भी नहीं। हुण अगे आस्था बनांदे ने आ शरदा है, कहिंदे जिहदा कुछ भी मैं तैनूं कह दिता है ही नहीं, रूप रेख रंग कुछ भी नहीं, पर अगे बचन करदे आ चेते रखी ओहदी होंद है, बस इह शरदा नूं लै के तुरी, जिहड़ा अदृष्ट नहीं दिस रिहा ओह ओहदी सत्या काम करदी पई है। फिर बेनती, रूप रंग अर रेख भेद को कह न सकत के, अचल मूरत अनुभव प्रकाश, ओहदी जिहड़ी हस्ती है, इत्थे मूरत दा अर्थ है हस्ती, उस पार ब्रह्म परमेश्वर की जिहड़ी हस्ती है वह है अचल मूर्त अनुभव प्रकाश अमितोज कही जय, वह अपने आप तो पैदा होया, ओदी शक्ति ओदे बल का कोई अंदाजा नहीं लगा सकता, साचे वे करोड़ा इंद्र वर्गे देवते जड़े ने उस पार ब्रह्म परमेश्वर की शक्ति सामने चुके हुए। मैं बेनती करांगा रूप रेख कुछ भी नहीं, पर यह शब्द वर्तना अचल मूर्त, यह शब्द कह रहा कि ओदी खून है। तां दास बेनती आरंभ की पहली गल कि जिस दा रूप रेख रंग कुछ भी नहीं, गुरु ग्रंथ साहिब दी पवित्र गुरबाणी उस दी खोंद नूं स्वीकार दी है, ते जदों असी गुरु जी कोल आउने आ, मेरा ख्याल बंदा बाहर जदों जिन्ना मर्जी कोई तर्क कटाक्ष करे, जदों गुरु अगे मत्था टेक दिता ना, जदों सतगुरु तो अमृत दी दात लै लई, वाहिगुरु जी उदों इक्को अरदास करियो, सब कुछ बंदे दा जा सकदा है, कुछ भी नहीं जाएगा जे सिदक बजा रहे, जे सिदक चला गया ते सब कुछ खून दे बावजूद सब कुछ चला जाए। भरोसा बड़ी वड्डी चीज है, प्रतीत बड़ी वड्डी चीज है। सतगुरु गुरु ग्रंथ साहिब दी पवित्र बाणी च महाराज जी ने प्रतीत बड़े जिहड़े शब्द कहसी, जदों पढ़ने खां जा कह मन गुर की प्रतीत, जिस दे मन विच गुरु ली प्रतीत होवे, चेते रखियो रब भी ओहदे चेते च जांदा है, जिन्हों गुरु ते प्रतीत ने ओहदे अंदर नाम भी नहीं चलता। जा कह मन गुर की प्रतीत, तीस जने आवे ਹਰ ਪ੍ਰਭ ਚੀਤ ਪ੍ਰਭੂ ਵੀ ਉਹਦੇ ਚੇਤੇ ਚ ਹੈ ਜਿਹਦੇ ਅੰਦਰ ਗੁਰੂ ਦੀ ਪ੍ਰਤੀਤ ਹੈ। ਅਗਲਾ ਬਚਨ, ਮਹਾਰਾਜ ਜੀ ਨੇ ਇੱਕ ਬਚਨ ਕਿਹਾ ਹੈ, ਸਤਿਗੁਰੂ ਕਹਿੰਦੇ ਨੇ ਜਿਸ ਦੇ ਅੰਦਰ ਪ੍ਰਤੀਤ ਵੱਜ ਜਾਏ ਉਹਨੂੰ ਪਰਮਾਤਮਾ ਚੇਤੇ ਹੁੰਦਾ ਹੈ। ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਜਦੋਂ ਅਸੀਂ ਕਹਿੰਦੇ ਹਾਂ ਉਹ ਇੱਕ ਪ੍ਰਤੀਤ ਨਹੀਂ। ਜਾਂ ਕਹਿ ਮਨ ਗੁਰ ਕੀ ਪ੍ਰਤੀਤ, ਤੀ ਜਨ ਆਵੇ ਹਰ ਪ੍ਰਭ ਕੀਤ, ਜਾਂ ਕਹਿ ਹਿਰਦੈ ਵਿਸ਼ਵਾਸ ਪ੍ਰਭ ਆਇਆ। ਹੁਣ ਅੱਗੇ ਕੀ ਹੈ ਜੀ, ਕਿਹੜੀ ਸਾਧਨਾ ਦੱਸੀ ਉੱਥੇ? ਕਹਿੰਦੇ ਨੇ ਸਿਰਫ ਆ ਇੱਕ ਵਿਸ਼ਵਾਸ, ਜਿਸ ਦੇ ਅੰਦਰ ਵਿਸ਼ਵਾਸ ਪੈਦਾ ਹੋ ਜਾਏ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਉਸ ਦੇ ਅੰਦਰ ਤਤ ਗਿਆਨ ਪੈਦਾ ਹੋ ਜਾਂਦਾ ਜਿਹਨੂੰ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਕਿਰਪਾ ਕਰਕੇ ਪ੍ਰੀਤ ਭਰੋਸਾ ਤੇ ਵਿਸ਼ਵਾਸ ਦੀ ਦਾਤ ਦੇ ਦਿੰਦਾ। ਤਾਂ ਬੇਨਤੀ ਕੀਤੀ ਜੀ, ਵਿਸ਼ਵਾਸ, ਭਰੋਸਾ, ਪ੍ਰਤੀਤ, ਸ਼ਰਧਾ, ਸਿਦਕ, ਫੇਥ। ਇਸ ਤੋਂ ਅੱਗੇ ਥੋੜੀ ਜੀ ਬੇਨਤੀ ਕਰਾਂ, ਪਰਮਾਤਮਾ ਵੀ ਸੱਚੀ ਗੱਲ ਸ਼ਰਧਾ ਦੀ ਹੈ, ਭਰੋਸੇ ਦਾ ਹੀ ਹੈ। ਜੇ ਕਹੋ ਜੀ ਅਸੀਂ ਦਿਮਾਗੀ ਗਿਣਤੀਆਂ ਮਿਣਤੀਆਂ ਨਾਲ, ਅਸੀਂ ਆਪਣੇ ਢੰਗ ਤਰੀਕੇ ਨਾਲ ਜੀ ਵੀ ਇਸ ਤਰ੍ਹਾਂ ਰੱਬ ਇਸ ਤਰ੍ਹਾਂ ਨੀ, ਇਸ ਤਰ੍ਹਾਂ, ਇਸ ਤਰ੍ਹਾਂ ਨੀ, ਇਸ ਤਰ੍ਹਾਂ, ਜਿੰਨਾ ਮਰਜ਼ੀ ਸਾਰੀ ਜ਼ਿੰਦਗੀ, ਸੱਚ ਇਹ ਵੇ ਕਿ ਤੁਸੀਂ ਇੱਕ ਨੁਕਤੇ ਨੂੰ ਲੈ ਕੇ ਖੋਜੀ ਜਾਓ, ਖੋਜੀ ਜਾਓ। ਪਿਆਰੋ ਠੀਕ ਹੈ ਗਿਆਨੀ ਬਣ ਸਕਾਂਗੇ, ਪਰ ਪ੍ਰਭੂ ਦੀ ਪ੍ਰਾਪਤੀ ਤਾਂ ਕਹੇ ਜੇ ਸਾਡੇ ਅੰਦਰ ਸ਼ਰਧਾ ਹੈ, ਸ਼ਰਧਾ ਤੋਂ ਬਿਨਾਂ ਨਹੀਂ। ਸਤਿਗੁਰੂ ਜੀ ਨੇ, ਹਜ਼ੂਰ ਨੇ ਬਖਸ਼ਿਸ਼ ਕੀਤੀ ਤੇ ਉਹਨਾਂ ਇੱਕ ਬਖਸ਼ਿਸ਼ ਕਰਦਿਆਂ ਕਿਹਾ ਕਿ ਪ੍ਰਤੀਤ, ਪ੍ਰਤੀਤ ਔਰ ਪਰਮਾਤਮਾ, ਪ੍ਰੇਮ ਔਰ ਪ੍ਰਤੀਤ, ਇਹ ਦੋਨੋਂ ਸ਼ਬਦ ਬੜੇ ਨੇੜੇ ਦੇ। ਪ੍ਰੇਮ ਤੇ ਸ਼ਰਧਾ ਦਾ ਬੜਾ ਆਪਸੀ ਸੰਬੰਧ ਹੈ ਜੀ। ਪ੍ਰੇਮ ਓਨੀ ਦੇਰ ਤੱਕ ਉਛਾਲੀ ਨਹੀਂ ਮਾਰਦਾ ਜਿੰਨੀ ਦੇਰ ਤੱਕ ਸ਼ਰਧਾ ਨਾ ਹੋਵੇ। ਅਸ਼ਰਧਕ ਬੰਦਾ ਪ੍ਰੇਮ ਦੀ ਕਥਾ ਕਰ ਸਕੇਗਾ, ਪ੍ਰੇਮ ਦਾ ਕੀਰਤਨ ਕਰ ਸਕੇਗਾ, ਪ੍ਰੇਮ ਬਾਰੇ ਬੋਲ ਸਕੇਗਾ, ਪਰ ਉਹਦੀਆਂ ਅੱਖਾਂ ਨਹੀਂ ਛਲਕਣਗੀਆਂ, ਕਿਉਂਕਿ ਸ਼ਰਧਾ ਤੇ ਪ੍ਰੇਮ ਦੋਨੋਂ ਇਕੱਠੇ ਰਹਿੰਦੇ ਨੇ। ਜਿੱਥੇ ਸ਼ਰਧਾ ਹੋਵੇਗੀ ਉੱਥੇ ਪ੍ਰੇਮ ਜ਼ਰੂਰ ਝਲਕ ਮਾਰੇਗਾ, ਇਹ ਦੋਨੋਂ ਇਕੱਠੇ ਰਹਿਣਗੇ। ਭਗਤ ਰਵਿਦਾਸ ਸਾਹਿਬ ਆਪ ਸਭ ਨੂੰ ਪਤਾ ਹੈ ਉਸ ਬਿਰਾਦਰੀ ਵਿੱਚੋਂ ਸਨ ਜਿਨ੍ਹਾਂ ਦਾ ਕੰਮ ਸੀ ਸਿਰਫ ਮਰੇ ਹੋਏ ਪਸ਼ੂ ਢੂੰਡਾ, ਚਮੜੇ ਦਾ ਕੰਮ ਕਰਦੇ ਨੇ, ਚਮਾਰ ਨੇ ਨਾ, ਚਲੋ ਇਹਨੂੰ ਜਾਤ ਨਾਲ ਜੋੜ ਕੇ ਨਾ ਦੇਖਣਾ, ਸਿਰਫ ਕਿਰਤ ਸੀ ਚੰਮ ਦੀ, ਚਮਾਰ ਨੇ। ਪਰ ਜਿਸ ਥਾਂ ਤੇ ਰਹਿੰਦੇ ਨੇ ਉਹ ਲੋਕ ਇਹ ਦਾਅਵਾ ਕਰਦੇ ਨੇ ਕਿ ਪਰਮਾਤਮਾ ਦੀ ਇਬਾਦਤ, ਪ੍ਰਭੂ ਦੀ ਇਬਾਦਤ ਕੇਵਲ ਅਸੀਂ ਉੱਚੀ ਜਾਤ ਵਾਲੇ ਕਰ ਸਕਦੇ ਹਾਂ, ਇਹ ਨਹੀਂ। ਉਸ ਮਹਾਂਪੁਰਖ ਨੇ ਇੱਕ ਬਚਨ ਕਿਹਾ ਗੁਰੂ ਗ੍ਰੰਥ ਸਾਹਿਬ ਜੀ ਦਰਜ ਕਹਿ, ਕਹਿੰਦੇ ਦੇਖੋ ਪਰਮਾਤਮਾ ਬਾਰੇ ਕੋਈ ਜਾਤ ਕੋਈ ਧਰਮ, ਵੈਗੁਰੂ ਗੱਲ ਧਿਆਨ ਨਾਲ ਸੁਣੋ, ਕੋਈ ਧਰਮ ਕੋਈ ਮਜ਼ਹਬ ਕੋਈ ਜਾਤ ਕੋਈ ਫਿਰਕਾ ਕੋਈ ਇਨਸਾਨ ਇਹ ਜੇ ਦਾਅਵਾ ਕਰਕੇ ਕਹਿ ਜੀ ਪੁਸ਼ਤੈਨੀ ਰੱਬ ਸਾਡਾ ਹੀ, ਚੇਤੇ ਰੱਖਿਓ ਬਿਲਕੁਲ ਝੂਠ ਹੈ ਕਿ ਪਰਮਾਤਮਾ ਸਾਡਾ ਜੀ, ਹਮ ਬ੍ਰਾਹਮਣ ਹੋਤੇ ਹੈ ਪ੍ਰਭੂ ਹਮਾਰਾ ਹੈ, ਅਸੀਂ ਉੱਚੀ ਜਾਤ ਦੇ ਹਾਂ ਪਰਮਾਤਮਾ ਸਾਡਾ ਹੈ। ਭਗਤ ਸਾਹਿਬ ਨੇ ਇੱਕ ਦਲੀਲ ਦਿੱਤੀ ਹੈ, ਕਹਿੰਦੇ ਨੇ ਇਹਨੂੰ ਪਦਾਰਥ ਨਾਲ ਪਰਮਾਰਥ ਨੂੰ ਜੋੜ ਕੇ ਵਿਆਖਿਆ ਨਾ ਕਰੀਏ। ਫਿਰ ਸੁਣਿਓ, ਪਦਾਰਥ ਤੇ ਪਰਮਾਰਥ, ਪਦਾਰਥ ਮੇਰਾ ਘਰ ਹੈ ਤੁਹਾਡਾ ਘਰ ਹੈ, ਸਾਨੂੰ ਸਾਡੇ ਬਾਪ ਨੇ ਜੋ ਕਾਇਦਾ ਕਾਨੂੰਨ ਹੈ ਮੁਲਕ ਦਾ, ਅਸੀਂ ਬਾਪ ਦੇ ਘਰ ਚ ਰਹਿੰਦੇ ਹਾਂ, ਤੇ ਜੇ ਕੋਈ ਬਾਹਰ ਦਾ ਆਵੇਗਾ ਅਸੀਂ ਸ਼ਬਦ ਵਰਤਾਂਗੇ ਮੇਰੇ ਪਿਓ ਦਾ ਘਰ ਹੈ, ਤੇਰੀ ਕੀ ਉਰਤ, ਦੁਕਾਨ ਸਾਨੂੰ ਪੁਸ਼ਤੈਨੀ ਮਿਲ ਸਕਦੀ ਹੈ, ਮਕਾਨ ਸਾਨੂੰ ਆਪਣੇ ਪੂਰਵਜਾਂ ਦਾ ਮਿਲ ਸਕਦਾ, ਜ਼ਮੀਨ ਉਹਨਾਂ ਦੀ ਮਿਲ ਸਕਦੀ ਹੈ, ਬੈਂਕ ਵਿੱਚ ਪਏ ਕੋਈ ਪੈਸੇ ਜੇ ਕਹਿ ਜਾਣ ਤੇ ਬਜ਼ੁਰਗਾਂ ਦੇ ਮਿਲ ਸਕਦੇ ਨੇ, ਜਿਸ ਤਰ੍ਹਾਂ ਸਾਡੇ ਬਜ਼ੁਰਗਾਂ ਦੀ ਜ਼ਮੀਨ ਪੈਸਾ ਜਾਇਦਾਦ ਰਜਿਸਟਰਡ ਹੈ, ਸੱਚ ਇਹ ਵੀ ਰੱਬ ਕਿਸੇ ਦਾ ਵੀ ਰਜਿਸਟਰਡ ਨਹੀਂ, ਕਿਸੇ ਦੇ ਪਿਓ ਦਾ ਨਹੀਂ ਖਰੀਦਿਆ ਹੋਇਆ। ਬਾਬਾ ਰਵਿਦਾਸ ਕਹਿੰਦਾ ਸੱਚ ਇਹ ਉਹ ਤੇ ਭਾਵਨਾ ਦਾ, ਜਿੱਥੇ ਪੈਦਾ ਹੋ ਜਾਏ ਚਮੜੇ ਵਾਲੇ ਕੋਲ ਵੀ ਆ ਜਾਂਦਾ। ਤਾਂ ਬੇਨਤੀ ਕੀਤੀ ਜੀ ਭਾਵਨੀ ਬਣ ਜਾਏ। ਭਗਤ ਸਾਹਿਬ ਦਾ ਇਹ ਤੋਕੇ ਜੀ ਇੱਕ, ਆਪਣ ਬਾਪੇ ਨਾ ਹੀ ਕਿਸੇ ਕੋ, ਸਿੱਧੇ ਸ਼ਬਦ ਪੰਜਾਬੀ ਦੇ, ਰੱਬ ਕਿਸੇ ਦੇ ਪਿਓ ਦਾ ਨਹੀਂ, ਆਪਣ ਬਾਪੇ ਨਾ ਹੀ ਕਿਸੇ ਕੋ, ਪਰਮਾਤਮਾ ਵਾਹਿਗੁਰੂ ਕਿਸੇ ਦੇ ਪਿਓ ਦਾ ਖਰੀਦਿਆ ਹੋਇਆ ਨਹੀਂ। ਭਾਵਨ ਕੌਰ ਰਾਜਾ, ਜਿਹਦੇ ਅੰਦਰ ਗੁਰਮੁਖ ਭਾਵਨਾ ਬਣ ਜਾਏ ਪਰਮਾਤਮਾ ਉਸੇ ਦਾ ਹੀ ਹੈ। ਮੈਂ ਬੇਨਤੀ ਕਰਾਂਗਾ ਭਾਵਨਾ, ਸ਼ਰਧਾ, ਵਿਸ਼ਵਾਸ, ਜਿਹੜੇ ਅਸੀਂ ਸ਼ਬਦ ਵਰਤੇ ਨੇ ਪ੍ਰਤੀਤ, ਇਹ ਇਹਨਾਂ ਇਹਨਾਂ ਕਰਕੇ ਪ੍ਰਭੂ ਦੀ ਬਖਸ਼ਿਸ਼ ਹੈ ਪਰਮਾਤਮਾ। ਸਤਿਗੁਰੂ ਨੇ ਅੰਮ੍ਰਿਤ ਬਾਣੀ ਚ ਕੁਝ ਹੋਰ ਬਚਨ ਕੀਤੇ ਆ ਇਸ ਸੰਬੰਧੀ, ਪਰ ਮੈਂ ਉਹ ਜ਼ਰੂਰੀ ਆਪ ਨਾਲ ਸਾਂਝੇ ਕਰਨੇ ਚਾਹੁੰਦਾ। ਪਹਿਲੀ ਗੱਲ ਕਿ ਸਾਡੀ ਸ਼ਰਧਾ ਅਸੀਂ ਜਪਦੇ ਹਾਂ ਨਹੀਂ ਜਪਦੇ ਗੱਲ ਵੱਖਰੀ, ਪਰ ਇਹ ਤਾਂ ਕੀਦਾ ਹੋਣਾ ਚਾਹੀਦਾ ਵੀ ਰੱਬ ਹੈ, ਅਸੀਂ ਅਜੇ ਗੁਰੂ ਨੇੜੇ ਲੱਗੇ ਹਾਂ ਕਿ ਨਹੀਂ। ਇਹ ਬਾਅਦ ਦੀ ਗੱਲ ਹੈ, ਪਰ ਸਾਡੇ ਅੰਦਰ ਇਹ ਯਕੀਨ ਤਾਂ ਹੋਣਾ ਚਾਹੀਦਾ ਮੇਰਾ ਗੁਰੂ ਸੰਗਤ ਹੈ। ਸ਼ਾਇਦ ਇਹੀ ਕਾਰਨ ਜਦੋਂ ਗੁਰੂ ਸਾਹਿਬ ਦੀ ਬਾਣੀ ਪੜ੍ਹਦੇ ਮੈਂ ਕਹਿੰਦਾ ਅਸੀਂ ਲੋਕ, ਮੈਂ ਬੋਲਿਆ ਤੁਸੀਂ ਮੈਨੂੰ ਸੁਣ ਕੇ ਅੱਗੇ ਵਿਆਖਿਆ ਕਰੋਗੇ ਕਿਸੇ ਹੋਰ ਨੂੰ ਸੁਣ ਕੇ, ਜਦੋਂ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਪੜੋਗੇ ਉਦੋਂ ਸਮਝ ਪਏਗੀ। ਸੱਚ ਇਹ ਵੇ ਕਿ ਗੁਰੂ ਗ੍ਰੰਥ ਸਾਹਿਬ ਨੇ ਜਿਸ ਸ਼ਰਧਾ ਨਾਲ ਗੁਰੂ ਦੀ ਗੱਲ ਕੀਤੀ ਹੈ, ਗੁਰੂ ਕੀ ਹੈ ਜੇ ਪਰਮਾਤਮਾ ਦੀ, ਗੁਰੂ ਦੀ, ਨਾਮ ਦੀ, ਸਿਮਰਨ ਦੀ, ਸਤ ਸੰਗਤ ਦੀ। ਅਸੀਂ ਇੱਕ ਵਾਰ ਇਹ ਪਵਿੱਤਰ ਬਚਨ ਵਿਚਾਰਿਆ ਸੀ ਇੱਥੇ ਕਿ ਆਪਣੇ ਸਤਿਗੁਰੂ ਨੂੰ ਕਦੀ ਵੀ ਛੋਟਾ ਜਾਂ ਨਿਗੂਣਾ ਨਹੀਂ ਸਮਝਣਾ। ਗੁਰੂ ਨਾਨਕ ਸਾਹਿਬ ਦੇ ਬਚਨ ਸਨ, ਸਤਿਗੁਰ ਵੱਡਾ ਕਰ ਸਾਲਾਈ ਹੈ। ਗੁਰੂ ਨੂੰ ਹਮੇਸ਼ਾ ਵੱਡਾ ਹੀ ਕਹੋ, ਕਦੀ ਛੋਟਾ ਨਹੀਂ। ਸਤਿਗੁਰ ਵੱਡਾ ਕਰ ਸਾਲਾਈ ਹੈ, ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀਆਂ। ਹੁਣ ਵੱਡਾ ਕਰ ਸਾਲਾਈ ਹੈ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ, ਥੋੜੇ ਜਿਹੇ ਬਚਨ ਅਸੀਂ ਲੈ ਲਈਏ। ਜਨਮ ਸਾਖੀ ਨੇ ਕਿੰਨੀ ਸ਼ਰਧਾ ਰੱਖੀ, ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨੇ ਕਿੰਨੀ ਸ਼ਰਧਾ ਰੱਖੀ, ਇੱਥੋਂ ਤੱਕ ਕਿ ਇੰਨਾ ਵੱਡਾ ਕਰਕੇ ਸਲਾਹ ਦੇਣਾ ਕਿ ਕੋਈ ਮੇਰੇ ਕੋਲ ਗਿਆਨ ਨਹੀਂ, ਕੋਈ ਧਿਆਨ ਨਹੀਂ, ਕੋਈ ਕਰਮ ਨਹੀਂ, ਕੋਈ ਸਮਝ ਨਹੀਂ, ਸਿਰਫ ਇੰਨੀ ਕੋਈ ਸ਼ਰਧਾ ਹੈ ਕਿ ਗੁਰੂ ਨਾਨਕ ਮੇਰਾ ਸਭ ਤੋਂ ਵੱਡਾ ਹੈ। ਬਸ ਆਹੀ ਗੱਲ ਹੈ ਨਾ, ਇਹ ਕੀ ਸ਼ਰਧਾ ਨਹੀਂ ਤੇ ਹੋਰ ਕੀ। ਅਸੀਂ ਬਚਨ ਪੜ੍ਹਦੇ ਹਾਂ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਮੇਰੇ ਕੋਲ ਕੋਈ ਗਿਆਨ ਨਹੀਂ, ਕੋਈ ਧਿਆਨ ਨਹੀਂ, ਕੋਈ ਕਰਮ ਨਹੀਂ, ਮੈਂ ਤੇਰੀ ਸਾਰ ਨਹੀਂ ਜਾਣੀ, ਤੇਰੀ ਕਦਰ ਨਹੀਂ ਜਾਣੀ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਹੁਣ ਸਭ ਤੇ ਵੱਡਾ ਸ਼ਬਦ ਵਰਤਣਾ ਤੇ ਵਰਤਦੇ ਵੀ ਗੁਰੂ ਅਰਜੁਨ ਦੇ ਪਏ, ਇਹਨੂੰ ਆਪਾਂ ਕਿਸ ਪਾਸੇ ਲਾਵਾਂਗੇ ਗੱਲ, ਕਿ ਇਹ ਸ਼ਰਧਾ ਦੀ ਹੱਦ ਨਹੀਂ? ਇਸ ਤੋਂ ਅੱਗੇ ਸ਼ਰਧਾ ਕੀ ਹੈ? ਗੁਰੂ ਸਾਹਿਬ ਖੁਦ ਇਹ ਸ਼ਬਦ ਵਰਤਦੇ ਨੇ ਕਿ ਨਾਨਕ ਸੋਧੇ ਸਿਮਰਤ ਵੇਦ। ਹੁਣ ਇਹ ਸ਼ਰਧਾ ਦਾ ਸ਼ਿਖਰ ਹੈ। ਅਸੀਂ ਵਿਅਕਤੀ ਵਿਅਕਤੀ ਮਨੁੱਖ ਮਨੁੱਖ ਕਹਿ ਕੇ ਐਵੇਂ ਉਲਝੀ ਉਲਝੀ ਬੈਠੇ ਹਾਂ। ਨਾਨਕ ਸੋਧੇ ਸਿਮਰਤ ਵੇਦ ਪਾਰ ਬ੍ਰਹਮ ਗੁਰ, ਪਾਰ ਬ੍ਰਹਮ ਗੁਰ ਨਾ ਹੀ ਭੇਦ ਕੀ ਹੈ? ਗੁਰ ਸਮਰੱਥ, ਦਇਆਲ ਗੁਰ, ਗੁਰ ਪੂਰਨ ਨਾਰਾਇਣ ਹੈ, ਇਹਦੇ ਅਰਥ ਕੀ ਨੇ? ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਇਹਦੇ ਅਰਥ ਕੀ ਨੇ? ਜੋਤ ਰੂਪ ਹਰ ਆਪ ਗੁਰੂ ਨਾਨਕ ਹਾਇਓ, ਇਦੋਂ ਵੱਡੀ ਸ਼ਰਧਾ ਕੀ ਹੈ? ਗੁਰਮੁਖੋ, ਮੈਂ ਇੱਕ ਸਵਈਆ ਚਲੋ ਪੜ੍ਹ ਦੇਣਾ, ਸਵਈਆ ਗੁਰੂ ਅਰਜੁਨ ਦੇਵ ਦਾ, ਭੱਟਾਂ ਦਾ ਜੀ ਬਚਨ ਸੀ ਭਾਈ ਲੈ ਨੇ, ਆਪ ਨਾਰਾਇਣ ਜੋਤ ਰੂਪ ਹਰ। ਆਹ ਸਵਈਆ ਗੁਰੂ ਨਾਨਕ ਸਾਹਿਬ ਦੀ ਸਿਫਤ ਦਾ ਜੀ, ਕਿ ਪ੍ਰਭ ਦਾਤਾਓ ਦਾਤਾਰ ਪਰਿਓ, ਜਾਚਕ ਕੀ ਸ਼ਰਨਾ ਮਿਲੇ ਦਾਨ ਸੰਤਰੇਨ, ਜੀ ਲਗ ਭਵ ਜਲ ਤਰਨਾ, ਬਿੰਤ ਕਰੂੰ ਅਰਦਾਸ ਸੁਣੂ ਜੇ ਠਾਕੁਰ ਭਾਵੈ, ਦਿਓ ਦਰਸ਼ ਮਨ ਚਾਓ ਭਗਤੇ, ਮਨ ਠਹਿਰਾਵੈ ਬਲਿਓ ਚਿਰਾਗ, ਅੰਧਿਆਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ। ਅੱਗੇ ਕੀ ਹੈ ਜੀ? ਪ੍ਰਗਟ ਸਕਲ ਹਰ ਭਵਨ ਮੈਂ ਜਨ ਨਾਨਕ ਗੁਰ ਬਾਹਰ ਬ੍ਰਹਮ। ਮੇਰੀ ਅਰਜ ਹੈ ਕਿ ਭਾਵਨੀ ਸੰਗਤ ਤੋਂ ਬਿਨਾਂ ਨਹੀਂ ਬਣਦੀ, ਭਾਵਨਾ ਤੋਂ ਬਿਨਾਂ ਬੇੜਾ ਨਹੀਂ ਪਾਰ ਹੋਣਾ। ਸ਼ਰਧਾ ਭਰੋਸਾ, ਇੱਕ ਗੁਰੂ ਗ੍ਰੰਥ ਸਾਹਿਬ ਚ ਮੈਂ ਤੁਹਾਨੂੰ ਉਦਾਹਰਨ ਦੇ ਦੇਣਾ। ਇੱਕ ਵਾਰ ਬਹੁਤ ਸਮਾਂ ਬਾਚੀ ਸੀ ਹੈ ਗੁਰੂ ਗ੍ਰੰਥ ਸਾਹਿਬ ਚ, ਤੇ ਕਿਤਾਂ ਕੋਈ ਸਮਝੇ ਜੀ, ਇਹ ਬਾਹਰ ਦੀ ਪੁਰਾਣਿਕ ਕਥਾ ਸ਼ੁਰੂ ਹੋ ਗਈ ਤੇ ਗੁਰੂ ਗ੍ਰੰਥ ਸਾਹਿਬ ਦੇ ਅਰਥ ਕਰਨ ਲੱਗਿਆ ਤੇ ਸਾਨੂੰ ਸਭ ਕੁਝ ਪੁਰਾਣ ਪੜ੍ਹਨੇ ਪੈਣੇ ਨੇ। ਵਾਹਿਗੁਰੂ ਜੀ, ਆ ਗੱਜ, ਅਜਾਮਲ, ਗਨਕਾ, ਧਰੂ, ਪ੍ਰਹਿਲਾਦ, ਇਹ ਕੀ ਸਾਰੇ ਪੁਰਾਣਾਂ ਵਿੱਚੋਂ ਆਈਆਂ ਕਹਾਣੀਆਂ? ਕਈ ਕਾਰਨ ਜਦੋਂ ਕਥਾ ਵਾਲੇ ਸ਼ਬਦ ਵਰਤਦੇ ਨੇ, ਪੁਰਾਣਿਕ ਭਗਤ, ਪੁਰਾਣੇ ਭਗਤ ਨੀ, ਪੁਰਾਣਿਕ ਦਾ ਅਰਥ ਜਿਹੜੇ ਪੁਰਾਣਾਂ ਦੇ ਸਾਹਿਤ ਵਿੱਚੋਂ ਆਏ, ਪੁਰਾਣ ਜਿਹੜੇ 18 ਪੁਰਾਣ। ਗੁਰੂ ਗ੍ਰੰਥ ਸਾਹਿਬ ਚ ਇੱਕ ਤੋਕ ਆਉਂਦੀ ਹੈ, ਜੂਠਨ ਜੂਠ ਪਈ ਸਿਰ ਉਪਰ, ਖਿਨ ਮਨਵਾ ਤਿਲ ਨਾ ਡੁਲਾਵੋ, ਜਾਤਨ ਜਾ ਦੇਖ ਮਤ ਭਰਮੋ, ਸੁਖ ਜਨਕ ਪੱਗੀ ਲਗ ਧਿਆਓਗੋ, ਜੂਠਨ ਜੂਠ ਪਈ ਸਿਰ ਉਪਰ, ਖਿਨ ਮਨਵਾ ਤਿਲ ਨਾ ਡਲਾਵੋਗੇ। ਇਹ ਹੈ ਭਾਵਨ, ਇਹ ਕੀ ਹੈ? ਦੋ ਨਾਂ ਆਏ ਨੇ, ਸੁਖ ਜਨਕ ਪੱਗੀ ਲਗ ਧਿਆਵੋ, ਇੱਕ ਸੁਖਦੇਵ ਦਾ ਆਇਆ ਨਾ, ਦੂਜਾ ਜਨਕ ਦਾ ਹੈ, ਤੇ ਸ਼ਬਦ ਵੀ ਗੁਰੂ ਰਾਮਦਾਸ ਦਾ ਹੈ। ਮੈਂ ਤਾਂ ਬੇਨਤੀ ਕੀਤੀ ਕਿਉਂਕਿ ਆਪ ਜਿਸ ਮੁਲਕ ਚ ਬੈਠੇ ਹੋ, ਉਂਜ ਤਾਂ ਵੈਸੇ ਚਲੋ ਹਰ ਥਾਂ ਤੇ ਉਂਝ ਤਾਂ ਮੀਡੀਆ ਬਿਲਕੁਲ ਸਭ ਕੁਝ ਨੇੜੇ ਕਰ ਦਿੱਤਾ। ਅਸੀਂ ਕਹਿੰਦੇ ਹਾਂ ਗਿਆਨ ਦੀ ਬੜੀ ਵੱਡੀ ਥਾਂ ਹੈ, ਕੋਈ ਸ਼ੱਕ ਨਹੀਂ, ਪਰ ਮੈਂ ਕਹਿੰਦਾ ਸ਼ਰਧਾ ਜਿੱਥੇ ਨਾਮ ਤੇ ਸ਼ਰਧਾ ਆ ਜਾਏ ਉੱਥੇ ਸੋ ਕਾਲਡ ਗਿਆਨ ਵੀ ਚੁੱਕ ਜਾਂਦਾ ਹੁੰਦਾ। ਹੁਣ ਇਹ ਪਵਿੱਤਰ ਬਚਨ ਕਿ ਜਨਕ ਰਾਜਾ ਹੈ, ਸੁਖਦੇਵ ਜਾਂਦਾ, ਪਿਤਾ ਭੇਜਦਾ ਵੀ ਤੂੰ ਬ੍ਰਹਮ ਗਿਆਨ ਲੈਣਾ ਤੇ ਜਨਕ ਕੋਲ ਜਾਈ। ਬਸ ਥੋੜੀ ਜੀ ਮੈਂ ਇਹ ਸਾਖ ਹੀ ਕੀ ਹੈ ਜੀ, ਮੈਂ ਇਹ ਬੇਨਤੀ ਕਰਨ ਲੱਗਾ ਕਿਉਂਕਿ ਜੂਠਨ ਜੂਠ ਪਈ ਸਿਰ ਉਪਰ ਦੇ ਅਰਥ ਇਹ ਨੇ ਕਿ ਜਿੰਨੀ ਜੂਠ ਸੀ ਉਹ ਸਾਰੇ ਸਿਰ ਦੇ ਉੱਤੇ ਪਈ, सुखदेव जनक दे पैरां नाल जुड़ के उहदी सिबत कर रहा है ते सच है वे सारा सिर तो पैरां तक लंगर दी दाल दी जूट नाल भरिया एक खिन तिल जिन्ना भी अपना मन अपने गुरु तो डुलांदा नहीं भावे उहदे सिर च जूठी पतलां डिगदियां पईआं सिर्फ साखी कह लो बाणी दे विच जो वचन आया सुखदेव जनक कोल जांदा बाप कहिंदा ब्रह्म ज्ञान लैणे तू उहदे कोल जाणा पएगा ਉਹ ਜਦੋਂ ਰਾਜੇ ਜਨਕ ਕੋਲ ਜਾਂਦਾ ਉਹਦਾ ਰਾਜ ਭਾਗ ਉਹਦਾ ਰਾਣੀਆਂ ਉਹਦੇ ਬੱਚੇ ਉਹਦਾ ਖਾਣਾ ਪੀਣਾ ਉਹਦੇ ਗਹਿਣੇ ਉਹਦੇ ਹਾਵ ਭਾਵ ਦੇਖ ਕੇ ਉਹਦੇ ਮਨ ਚ ਸ਼ੰਕਾ ਪੈਦਾ ਹੋ ਜਾਂਦਾ ਹੈ ਕਿ ਇਹ ਬ੍ਰਹਮ ਗਿਆਨੀ ਹੋ ਸਕਦਾ ਇਹ ਹਰਕਤਾਂ ਕਿਹੋ ਜਿਹੀਆਂ ਕਰਦਾ ਪਿਆ ਬਸ ਇੰਨਾ ਕੁ ਸ਼ੰਕਾ ਪੈਦਾ ਹੁੰਦਾ ਹੈ ਤੇ ਦੂਜਾ ਕੰਮ ਕੀ ਕਰਦਾ ਕਿ ਆਪਣੇ ਆਪ ਨੂੰ ਸੁਖਦੇਵ ਤਿਆਗੀ ਕਹਿੰਦਾ ਹੁਣ ਉਹਦੇ ਕੋਲ ਇੱਕ ਬੰਨੀ ਇੱਕ ਉਹਦੇ ਕੋਲ ਹੁੰਦੀ ਹੈ ਤੇ ਉਹ ਜਿਹੜੀ ਕੁਪੀਲ ਲੰਗੋਟੀ ਏ ਉਹ ਜਾਣ ਲੱਗਿਆ ਰਾਜੇ ਦੇ ਮਹੱਲ ਦੀ ਦਿਉੜੀ ਚ ਟੰਗ ਜਾਂਦਾ ਰੱਖ ਜਾਂਦਾ ਮਿਲਣ ਚੱਲਿਆ ਚਲੋ ਮੈਂ ਇੱਥੇ ਰੱਖ ਦੇਣਾ ਹੁਣ ਉੱਥੇ ਜਾ ਪਹੁੰਚਦਾ ਸੁਖਦੇਵ ਦੇਖਦਾ ਜਨਕ ਨੂੰ ਜਨਕ ਇੱਕ ਮਾਇਆ ਵਰਤਾਂਦਾ ਨੌਕਰ ਆ ਕੇ ਕਹਿੰਦਾ ਰਾਜਨ ਸ਼ਹਿਰ ਨੂੰ ਅੱਗ ਲਾ ਕੇ ਜਨਕ ਕਹਿੰਦਾ ਕੋਈ ਬਾਤ ਨਹੀਂ ਦੂਸਰਾ ਹੁੰਦਾ ਉਹ ਕਹਿੰਦਾ ਮਹਾਰਾਜ ਅੱਧਾ ਸ਼ਹਿਰ ਛੱਡ ਗਿਆ ਕਹਿੰਦਾ ਮੈਨੂੰ ਪਤਾ ਲੱਗ ਗਿਆ ਕੋਈ ਗੱਲ ਨਹੀਂ ਤੀਸਰਾ ਆ ਕੇ ਕਹਿੰਦਾ ਮਹਾਰਾਜ ਕਿ ਦੇਖੋ ਆਪਣੇ ਤਾਂ ਮਹੱਲ ਦੀ ਡਿਊੜੀ ਤੱਕ ਅੱਗ ਆ ਗਈ ਜਨਕ ਕਹਿੰਦਾ ਮੈਨੂੰ ਪਤਾ ਮੈਂ ਬੈਠਾ ਜਿਦਾ ਮਹੱਲੇ ਤੁਸੀਂ ਕਿਉਂ ਡਰ ਰਹੇ ਹੋ ਆਉਣ ਦਿਓ ਅੱਗ ਨੂੰ ਇੰਨੀ ਗੱਲ ਸੁਣ ਕੇ ਸੁਖਦੇਵ ਤਰਕ ਕੀਤਾ ਸੀ ਇਹ ਰਾਜਾ ਇਹ ਸੋਨਾ ਇਹ ਚਾਂਦੀ ਇਹ ਰਾਣੀਆਂ ਇਹ ਪੁੱਤਰ ਇਹ ਬ੍ਰਹਮ ਗਿਆਨੀ ਕਿਵੇਂ ਮੇਰੇ ਪਿਓ ਨੇ ਕਿੱਥੇ ਭੇਜ ਦਿੱਤਾ ਜਦੋਂ ਨੌਕਰ ਨੇ ਕਿਹਾ ਵੀ ਅੱਗ ਡਿਊੜੀ ਤੱਕ ਆ ਗਈ ਸੁਖਦੇਵ ਨੇ ਕਿਹਾ ਪਤਾ ਹੀ ਕੋਈ ਨੀ ਇਹ ਸੋਚਦੇ ਅੱਗ ਲੱਗਦੀ ਵੀ ਕਿੱਡਾ ਪੱਥਰ ਦੇ ਲਏ ਤੇ ਕਹਿੰਦਾ ਜੇ ਮਹੱਲ ਦੀ ਡਿਊੜੀ ਨੂੰ ਅੱਗ ਲੱਗ ਗਈ ਮੈਂ ਕਿਹਨੂੰ ਮੈਨੂੰ ਕਿਹੜਾ ਕਿਸੇ ਕੱਪੜਾ ਹੋਰ ਦੇਣਾ ਮੇਰੀ ਕੁਪੀਨ ਉੱਥੇ ਟੰਗੀ ਪਈ ਇਹ ਤਾਂ ਕੱਲ ਨੂੰ ਹੋਰ ਕਿਲਾ ਬਣਾ ਲਏਗਾ ਮੈਂ ਕੱਪੜਾ ਕਿਹਦੇ ਤੋਂ ਲਾਂਗਾ ਉਹ ਇੱਕੋ ਦਮ ਦੌੜਨ ਲੱਗਾ ਤੇ ਜਨਕ ਨੇ ਸੁਖਦੇਵ ਨੂੰ ਪੁੱਛਿਆ ਤੂੰ ਕਿੱਥੇ ਜਾ ਰਿਹਾ ਤੂੰ ਤਾਂ ਤਿਆਗੀ ਹੈ ਅੱਗ ਤਾਂ ਮੇਰੇ ਮਨ ਨੂੰ ਲੱਗੀ ਉਹ ਕਹਿੰਦਾ ਠੀਕ ਹੈ ਤੂੰ ਰਾਜਾ ਪਰ ਮੇਰੀ ਕੁਪੀਨ ਮੇਰੀ ਲੰਗੋਟ ਰਸਤੇ ਚ ਟੰਗੀ ਪਈ ਹੈ ਤੂੰ ਨਵਾਂ ਬਣਾ ਲੇਗਾ ਮੇਰਾ ਕੀ ਬਣੇਗਾ ਤੇ ਉਹਨੇ ਇੱਕੋ ਗੱਲ ਕਹੀ ਕਹਿੰਦਾ ਜਾ ਚਲਾ ਜਾ ਅਜੇ ਤੱਕ ਤੂੰ ਅੰਦਰੋਂ ਪਾਤਰ ਹੀ ਨਹੀਂ ਬਣਿਆ ਬ੍ਰਹਮ ਗਿਆਨ ਲੈਣ ਦਾ ਤੁਰਿਆ ਫਿਰ ਤੂੰ ਜੰਗਲਾਂ ਚ ਮੱਥੇ ਮਾਰਦਾ ਕਿਉਂ ਜੀ ਕਹਿੰਦਾ ਸੁਣ ਤੂੰ ਮੇਰਾ ਸੋਨਾ ਮੇਰੀ ਚਾਂਦੀ ਮੇਰੇ ਬੱਚੇ ਮੇਰੀਆਂ ਰਾਣੀਆਂ ਦੇਖ ਕੇ ਭਰਮ ਗਿਆ ਤੇਰੀ ਸੁਰਤਾਂ ਅਜੇ ਵੀ ਕੱਪੜੇ ਵਿੱਚ ਅਟਕੀ ਹੋਈ ਜੇ ਇਹ ਸੜ ਗਿਆ ਤਾਂ ਦੂਜਾ ਕੱਲ ਨੂੰ ਕਿੱਥੇ ਲਾਂਗਾ ਤੂੰ ਕਿਹੜਾ ਰੱਬ ਦੇ ਭਰੋਸੇ ਤੇ ਜੀ ਨਾ ਹੋਇਆ ਕੁਛ ਵੀ ਨਹੀਂ ਸੀ ਬਾਪ ਨੇ ਇੱਕ ਗੱਲ ਕਹੀ ਜਦੋਂ ਵਾਪਸ ਆਇਆ ਕਹਿੰਦਾ ਬੇਟੇ ਤੂੰ ਗਲਤੀ ਬੜੀ ਵੱਡੀ ਕੀਤੀ ਤੂੰ ਜਿਸ ਤੋਂ ਗਿਆਨ ਲੈਣ ਗਿਆ ਸੀ ਉਹਦੇ ਤੇ ਤਰਕ ਕਟਾਵਿਸ਼ ਕਰ ਦਿੱਤਾ ਹੁਣ ਇੱਕ ਕੰਮ ਕਰ ਜਨਕ ਰੋਜ਼ ਸਾਧੂਆਂ ਨੂੰ ਸੱਚ ਏਵੇ ਪ੍ਰਭੂ ਪਿਆਰਿਆਂ ਨੂੰ ਪ੍ਰਸ਼ਾਦਾ ਛਕਾਉਂਦਾ ਹੈ ਤੇ ਮਹੱਲ ਦੇ ਉੱਤੋਂ ਪਤਲਾਂ ਸੱਟਦਾ ਜੂਠੀਆਂ ਤੂੰ ਥੱਲੇ ਜਾ ਕੇ ਖੜਾ ਹੋ ਜਾ ਤੇਰੇ ਸਿਰ ਤੋਂ ਪੈਰਾਂ ਤੱਕ ਪੈਣ ਪਰ ਤੇਰੇ ਮਨ ਚ ਆਪਣੇ ਮੁਰਸ਼ਿਦ ਪ੍ਰਤੀ ਕੋਈ ਗਲਤ ਫੁਰਨਾ ਨਾ ਉੱਠੇ ਉਹ ਖਲੋ ਗਿਆ ਸੱਚਮੁੱਚ ਉਹਦੇ ਸਿਰ ਤੋਂ ਪੈਰਾਂ ਤੱਕ ਝੂਠ ਪਈ ਤੇ ਮਹਾਰਾਜ ਨੇ ਬਾਣੀ ਚ ਦਰਜ ਕੀਤਾ ਜਾਤਨ ਜਾਤ ਦੇਖ ਮਤ ਭਰਮੋ ਇੱਕ ਬ੍ਰਾਹਮਣ ਦੂਜਾ ਖੱਤਰੀ ਹੈ ਉਹ ਕਹਿੰਦਾ ਤਾਂ ਕਿਹੜੀ ਗੱਲ ਬ੍ਰਾਹਮਣ ਭਾਵੇਂ ਉੱਚਾ ਹੋਵੇਗਾ ਮੈਂ ਤਾਂ ਗਿਆਨ ਲੈਣਾ ਆ ਜਾਤਨ ਜਾਤ ਦੇਖ ਮਤ ਭਰਮੋ ਸੁਖ ਜਨਕ ਪੱਗੀ ਲਗਤਿਆ ਉਹੋ ਝੂਠਨ ਝੂਠ ਪਈ ਸਿਰ ਉੱਪਰ ਖਿਨ ਮਨਵਾ ਤਿਲ ਨਾ ਡੁਲਾਵੋਗੇ ਝੂਠਨ ਝੂਠ ਪਈ ਸਿਰ ਉੱਪਰ ਸਿਰ ਤੋਂ ਪੈਰਾਂ ਤੱਕ ਸਾਰਾ ਝੂਠ ਨਾਲ ਭਰਿਆ ਗਿਆ ਖਿਨ ਮਨਵਾ ਤਿਲ ਨਾ ਡੁਲਾਵੋਗੋ ਇੰਨੀ ਸ਼ਰਧਾ ਉਹਦੀ ਉਹਨੇ ਇੱਕ ਤਿਲ ਜਿੰਨਾ ਵੀ ਸੱਚ ਏਵੇ ਕਿ ਆਪਣੇ ਅੰਦਰ ਨੂੰ ਡੋਲਣ ਨਹੀਂ ਦਿੱਤਾ ਮੈਂ ਬੇਨਤੀ ਕਰਾਂਗਾ ਜੀ ਇਹ ਸ਼ਰਧਾ ਹੈ ਇਹ ਵਿਸ਼ਵਾਸ ਹੈ ਗੁਰੂ ਸਾਹਿਬ ਨੇ ਬਾਣੀ ਚ ਬਚਨ ਕੀਤੇ ਆ ਕਹਿੰਦੇ ਆ ਕਿ ਅਸਥਿਰ ਰਹੋ ਡੋਲੋ ਮਤ ਕਬ ਹੂੰ ਗੁਰ ਕੈ ਬਚਨ ਆਧਾਰ ਇਹ ਸ਼ਰਧਾ ਹੈ ਅਸਥਿਰ ਰਹੋ ਮਨਾ ਦੁੱਖ ਸੁੱਖ ਸਭ ਕੁਝ ਹੁੰਦਾ ਹੈ ਬਸ ਟਿਕ ਜਾਏ ਕਰੀ ਅਸਥਿਰ ਰਹੋ ਡੋਲੋ ਮਤ ਕਬ ਹੂੰ ਤੇ ਕਿਵੇਂ ਮਹਾਰਾਜ ਕਿਉਂ ਨਾ ਡੋਲੀਏ ਅੰਦਰ ਖਿਨ ਖਿਨ ਤੀਲੇ ਦੀ ਤਰ੍ਹਾਂ ਖਲਕੈ ਇੱਕ ਖਿਨ ਚ ਖੱਬੇ ਸੱਜੇ ਕਿੰਨੇ ਫੁਰਨੇ ਡੁਲਾਉਂਦੇ ਨੇ ਕਹਿੰਦੇ ਇੱਕ ਕੰਮ ਕਰ ਕੱਲਾ ਰਹੇਗਾ ਡੋਲੇਗਾ ਤੂੰ ਗੁਰੂ ਦੇ ਬਚਨ ਨੂੰ ਆਧਾਰ ਬਣਾ ਫਿਰ ਨਹੀਂ ਡੋਲੇਗਾ ਦੇਖੋ ਇਹ ਤੋਂ ਕਹਿ ਅਸਥਿਰ ਰਹੋ ਡੋਲੋ ਮਤ ਕਬੂ ਗੁਰ ਕੈ ਬਚਨ ਆਧਾਰ ਜੈ ਜੈਕਾਰ ਸਗਲ ਭੂ ਮੰਡਲ ਮੁੱਖ ਉਜਨ ਦਰਬਾਰ ਇਸ ਭੂ ਮੰਡਲ ਚ ਤੇਰੀ ਜੈ ਜੈਕਾਰ ਹੋਵੇਗੀ ਪਰਮਾਤਮਾ ਦੀ ਦਰਗਾਹ ਵਿੱਚ ਰੱਬ ਦੇ ਘਰ ਦੇ ਵਿੱਚ ਸੱਚ ਇਹ ਵੇ ਕਿ ਉੱਥੇ ਜਾ ਕੇ ਤੇਰਾ ਮੁੱਖ ਉਜਲਾ ਹੋਵੇਗਾ ਤੇ ਜੇ ਪ੍ਰਤੀਤ ਹੀ ਨਾ ਆਈ ਤੇ ਫਿਰ ਗੁਰੂ ਸਾਹਿਬ ਦਾ ਇੱਕ ਬਚਨ ਹੈ, ਸਤਿਗੁਰ ਕੀ ਪ੍ਰਤੀਤ ਨਾ ਆਈਆ ਸ਼ਬਦ ਨਾ ਲਾਗੋ ਭਾਵ। ਗੁਰੂ ਤੇ ਪ੍ਰਤੀਤ ਨਹੀਂ। ਤਾਂ ਬੇਨਤੀ ਮੈਂ ਇੱਕੋ ਕਰ ਰਿਹਾ ਵਾਂ ਕਿ ਆਪਾਂ ਜੋ ਗੁਰੂ ਕਹਿੰਦਾ ਨਾ, ਹੁਣ ਜੇ ਕਹੀਏ ਜੀ ਅਕਲ ਨਾਲ ਸੋਚੋ, ਮੈਂ ਕਹਿੰਦਾ ਵਿਚਾਰ ਕਰੋ, ਪਰ ਜੋ ਗੁਰੂ ਗ੍ਰੰਥ ਸਾਹਿਬ ਨੇ ਕਹਿਤਾ, ਜੋ ਗੁਰੂ ਗੋਬਿੰਦ ਸਿੰਘ ਨੇ ਬਖਸ਼ ਕਰ ਦਿੱਤੀ, ਕਾਹਦਾ ਤਰਕ। ਉਸ ਦਿਨ ਗੁਰੂ ਰਾਮਦਾਸ ਦਾ ਅੱਜ ਵੀ ਗ੍ਰਹਿ ਚ ਪਾਠ ਕਰਦੇ ਹਾਂ ਮਹਾਰੇ ਦਾ ਬਚਨ ਕਿ ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉਂ ਚੱਲ ਰਹੇ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ, ਹਮ ਲਾਵੇ ਆਪਣ ਪਾਲੀ। ਹੁਣ ਇਹ ਕੀ ਹੈ, ਇਹ ਸ਼ਰਧਾ ਨਹੀਂ ਤੇ ਹੋਰ ਕੀ ਦੱਸੋ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਡ ਦਾ ਪਤਾ ਹੈ, ਯੂਨਿਟ ਨੰਬਰ 11, 2316 27 ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਡ ਦੇ ਆਫਿਸ ਦਾ ਪਤਾ ਹੈ, ਯੂਨਿਟ ਨੰਬਰ 4612, 6th ਸਟਰੀਟ, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫੇਸ਼ੀਆ, ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ, ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-777-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵਨਿਊ ਸਾਊਥ ਵੈਸਟ, ਕੈਲਗਰੀ।
0: ਗੁਰਬਾਣੀ ਕਦੀ ਵੀ ਉਸ ਬੰਦੇ ਨੂੰ ਅੰਨਾ ਨਹੀਂ ਮੰਗਦੀ ਜਿਹਦੀਆਂ ਅੱਖਾਂ ਦੀ ਜੋਤ ਚਲੀ ਜਾਏ। ਗੁਰਬਾਣੀ ਉਸ ਬੰਦੇ ਨੂੰ ਅੰਨਾ ਮੰਗਦੀ ਜਿਹੜੇ ਅੱਖਾਂ ਨਾਲ ਵੇਖ ਕੇ ਵੀ ਬਾਣੀ ਨਾਲ ਜੁੜਿਆ ਹੋਇਆ ਹੈ। ਜਿਹੜਾ ਖਸਮ ਤੋਂ ਟੁੱਟ ਗਿਆ ਉਹ ਅੰਨਾ। ਅੰਧੇ ਇਹ ਨਾ ਆਖੀਐ ਜਿਨ ਮੁਖ ਲੋਇਣ ਨਾਹੀ, ਜਿਨ੍ਹਾਂ ਦੇ ਮੂੰਹ ਉੱਤੇ ਅੱਖਾਂ ਨਹੀਂ ਉਹਨਾਂ ਨੂੰ ਮਤ ਅੰਧੇ ਕਹੋ। ਅੰਧੇ ਸਹੀ ਨਾਨਕਾ ਖਸਮ ਕੁੱਥੇ ਜਾਏ। ਹੁਣ ਆਹ ਸ਼ਰਧਾ ਹੈ ਜੀ, ਜੇ ਪੁੱਛੋ ਜੀ ਕਿਹੜੀ ਸ਼ਰਧਾ, ਮਾਰੇ ਕਹਿੰਦੇ ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਜ਼ਹਿਰ ਚ ਪ੍ਰਵਿਰਤ ਹਾਂ ਅੰਨੇ ਖਾਂ, ਕਿਉਂ ਚੱਲ ਹੈ ਗੁਰ ਚਾਲੀ, ਸਤਿਗੁਰੂ ਤੇਰੇ ਦੱਸੀ ਚਾਲੀ ਤੇ ਰਸਤੇ ਤੇ ਕਿਵੇਂ ਚੱਲੀਏ। ਸਤਿਗੁਰ ਦਇਆ ਕਰੇ ਸੁਖਦਾਤਾ, ਹਮ ਲਾਵੇ ਆਪਣ ਪਾਲੀ। ਤੂੰ ਦਇਆ ਕਰ ਸੁੱਖਾਂ ਦੇ ਦਾਤੇ, ਸਾਨੂੰ ਆਪਣੀ ਪਾਲੀ ਆਪਣੇ ਪੱਲੇ ਨਾਲ ਜੋੜ ਲੈ। ਹੁਣ ਅਗਲੀ ਜਿਹੜੀ ਬੇਨਤੀ ਮੇਰੀ ਹੈ ਜੀ, ਦੇਖੋ ਉਹਦੇ ਚ ਕਿਹੜਾ ਸੂਤਰ ਮਹਾਰਾਜ ਰੱਖਿਆ, ਗੁਰੂ ਰਾਮਦਾਸ ਦਾ ਸ਼ਬਦ। ਮਹਾਰਾਜ ਕਹਿੰਦੇ ਗੁਰ ਸਿੱਖ ਮੀਤ, ਚਲੋ ਗੁਰ ਚਾਲੀ ਕਿ ਮਿੱਤਰ ਗੁਰਸਿੱਖ ਗੁਰੂ ਦੀ ਦਰਸੀ ਕੋਈ ਚਾਲੀ ਤੇ ਗੁਰੂ ਦੇ ਦਰਸੀ ਕੋਈ ਰਹਿ ਤੇ ਚੱਲ। ਤੇ ਪਹਿਲਾਂ ਸੀ ਕਿਉਂ ਚੱਲ ਹੈ ਗੁਰ ਚਾਲੀ, ਤੇ ਮਹਾਰੇ ਕਹਿਣ ਲੱਗੇ ਗੁਰਸਿੱਖ ਮੀਤ ਚਲੋ ਗੁਰ ਚਾਲੀ। ਸਵਾਲ ਤੇ ਵਿਰੋਧੀ ਖਲੋਤਾ ਜਗਿਆਸੂ ਪੁੱਛ ਰਿਹਾ ਕਿਉਂ ਚੱਲ ਹੈ ਗੁਰ ਚਾਲੀ, ਤੇ ਗੁਰੂ ਜੀ ਕਹਿੰਦੇ ਨੇ ਗੁਰਸਿੱਖ ਮੀਤ ਚਲੋ ਗੁਰ ਚਾਲੀ ਕਿਹੜੀ। ਹੁਣ ਅੱਗੇ ਕਹੇ ਬਲਾਇੰਡ ਫੇਥ, ਜੋ ਗੁਰ ਕਹੇ ਸੋਈ ਪਲ ਮਾਨੂ ਆ ਸ਼ਰਧਾ। ਜੋ ਗੁਰੂ ਕਹਿੰਦਾ ਹੈ, ਜੋ ਗੁਰ ਕਹੇ ਸੋਈ ਪਲ ਮਾਨੂ ਹਰ ਹਰ ਕਥਾ ਨਿਰਾਲੀ। ਜੋ ਸਤਿਗੁਰੂ ਕਹਿੰਦੇ ਨੇ ਉਹਨੂੰ ਭਲਾ ਕਰਕੇ ਮਨ, ਗੁਰਮੁਖਾ ਇਹ ਤੇਰੇ ਜੀਵਨ ਦੀ ਕਥਾ ਸੰਸਾਰ ਤੋਂ ਵੱਖ ਹੋ ਜਾਏਗੀ। ਪ੍ਰਭੂ ਦੀ ਕਥਾ ਵਾਕਈ ਨਿਰਾਲੀ ਹੈ, ਉਹਦੀ ਕਥਾ ਤੇਰੀ ਜੀਵਨ ਦੀ ਕਥਾ ਨੂੰ ਬਦਲ ਕੇ ਰੱਖਦਾ ਹੈ। ਹਜ਼ੂਰ ਨੇ ਇੱਥੇ ਬਲਾਇੰਡ ਫੇਥ ਕਿਹਾ। ਮੈਂ ਸ਼ਬਦ ਵਰਤਿਆ ਕਿ ਸਤਿਗੁਰ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਲਾਗੋ ਭਾਉ, ਉਸ ਨੂੰ ਸੁੱਖ ਨਾ ਉਪਜੈ ਭਾਵੇਂ ਸੌ ਗੇੜਾ ਆਵੂ ਜਾਓ। ਸੌ ਵਾਰੀ ਗੁਰਦੁਆਰੇ ਚੱਕਰ ਮਾਰ ਜਾਏ ਪ੍ਰਤੀਤ ਤੋਂ ਬਿਨਾਂ ਕਿਵੇਂ? ਜਿਨ੍ਹਾਂ ਨੂੰ ਪ੍ਰਤੀਤ ਆ ਜਾਏ, ਚਲੋ ਇੱਕ ਬਚਨ ਹੋਰ ਅਸੀਂ ਭਾਵਨੀ ਸ਼ਬਦ ਹੀ ਲੈ ਲਈ, ਜਿਨ੍ਹਾਂ ਨੂੰ ਪ੍ਰਤੀਤ ਆ ਜਾਏ, ਮੈਂ ਦੋ ਬਚਨ ਸ਼੍ਰੀਮਾਨ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਦੀ ਰਚਨਾ ਚੋਂ ਲੈਣੇ ਆ, ਤੇ ਦੋ ਹੀ ਤੁਹਾਨੂੰ ਤਕਰੀਬਨ ਸੰਗਤ ਨੂੰ ਯਾਦ ਹੋਣਗੇ। ਇੱਕ ਤਾਂ ਪੱਕੇ ਮੈਨੂੰ ਭਰੋਸਾ ਹੋਣਾ ਵੀ ਕੀਰਤਨ ਕਰਨ ਵਾਲੇ ਗੁਰੂ ਸਿੱਖ ਕਰਦੇ ਆ, ਉਹ ਸ਼ਬਦ ਪੜ੍ਹਦੇ ਉਹ ਚ ਭਾਵਨੀ ਦਾ ਸਿੱਖ ਹੈ। ਗੁਰੂ ਦੋਨੋਂ ਪੱਖ ਰੱਖੇ ਨੇ। ਇੱਕ ਹੋਰ ਬੇਨਤੀ ਕਰਾਂ, ਜੇ ਅੰਨੇ ਤੇ ਸ਼ਰਧਾ ਬਣਾ ਲੋਗੇ ਫਿਰ ਕੀ ਬਣੇਗਾ? ਇੱਕ ਵਾਰ ਇੱਕ ਬਹੁਤ ਵੱਡੇ ਤਾਰਕਿਕ ਨੇ ਕਿਸੇ ਹਿੰਦੁਸਤਾਨ ਦੇ ਸਾਧੂ ਨੂੰ ਸ਼ਬਦ ਕਹੇ ਸਨ। ਕਹਿੰਦਾ ਇਸ ਬਾਬੇ ਕੋਲ, ਇਸ ਸਾਧੂ ਕੋਲ ਆ ਕੇ ਬੈਠੇ ਰਹਿੰਦੇ ਹੋ, ਧਰਮ ਤੋਂ ਅੰਧ ਵਿਸ਼ਵਾਸ ਹੈ, ਯੇ ਤੋਂ ਅੰਧ ਵਿਸ਼ਵਾਸ ਹੈ, ਇਹ ਸ਼ਬਦ ਕਹਿ। ਉਹ ਅਨਪੜ੍ਹ ਬੰਦਾ ਉਹਨੇ ਅੱਗੋਂ ਉੱਤਰ ਦਿੱਤਾ, ਕਹਿੰਦਾ ਅਰੇ ਪ੍ਰਭੂ ਕਾ ਰਸਤਾ ਤੋਂ ਹੈ ਹੀ ਅੰਧ ਵਿਸ਼ਵਾਸ, ਪਰ ਅੰਧੇ ਪਰ ਵਿਸ਼ਵਾਸ ਮਤ ਕਰਨਾ। ਹੁਣ ਦੇਖੋ ਸ਼ਰਧਾ ਕੀ ਕਹਿੰਦੀ। ਜਦੋਂ ਸ਼ਰਧਾ ਨਾਲ ਇਹ ਸਮਝ ਲੈਣਾ ਹੁਣ ਵੀ ਜੋ ਮੈਂ ਗਲਤ ਹਾਂ, ਬਸ ਇਹ ਗੱਲ ਸ਼ਰਧਾ ਸਭ ਤੋਂ ਪਹਿਲੀ ਗੱਲ ਵੀ ਆਪਣੀ ਗਿਆਨ ਨੂੰ, ਆਪਣੀ ਜ਼ਬਾਨ ਨੂੰ, ਆਪਣੇ ਵਿਗਿਆਨ ਨੂੰ, ਆਪਣੀ ਖੋਪੜੀ ਚ ਜੋ ਕੁਝ ਭਰਿਆ ਪਿਆ ਨਾ, ਬਸ ਸੱਚੀ ਮੁੱਚੀ ਇੱਥੇ ਮੱਥਾ ਟੇਕ ਕੇ ਕਹਿ ਦੇਣਾ ਮੇਰਾ ਸਭ ਕੁਝ ਝੂਠਾ ਹੈ, ਕੇਵਲ ਸੱਚ ਤੂੰ ਹੈ। ਭਾਈ ਸਾਹਿਬ ਨੇ ਸ਼ਬਦ ਵਰਤੇ, ਉਹ ਕਹਿੰਦੇ ਨੇ ਜਦੋਂ ਸ਼ਰਧਾ ਵਾਲਾ ਸ਼ਰਧਾ ਦੇ ਬਦਲੇ ਕੀ ਮਿਲਦਾ, ਇੱਕ ਕਦਮ ਤੁਰਦਾ ਤੇ ਗੁਰੂ ਸਤਿਗੁਰੂ ਉਹਦੇ ਉਹਨੂੰ ਲੈਣ ਲਈ ਕਰੋੜਾਂ ਕਦਮ ਅੱਗੇ ਹੁੰਦੇ ਆ। ਤੁਸੀਂ ਕਵਿਤ ਪੜ੍ਹ ਸੁਣ ਲਿਆ, ਉਸ ਭਾਵਨੀ ਸ਼ਬਦ ਇੱਕ ਹੁੰਦਾ। ਮਹਾਰਾਜ ਕਹਿੰਦੇ ਨੇ ਜੇ ਇੱਕ ਕਦਮ ਤੁਰਦਾ, ਗੁਰੂ ਕਰੋੜ ਸ਼ਬਦ ਵਰਤਿਆ, ਕਰੋੜਾਂ ਕਦਮ ਹੁੰਦੇ ਨੇ। ਤੇ ਇੱਕ ਬਚਨ ਚੋਂ ਦੇਖ ਚ ਕਿਹਾ, ਕਹਿੰਦੇ ਨੇ ਸਿੱਖ ਇੱਕ ਵਾਰੀ ਆਵਾਜ਼ ਮਾਰਦਾ ਸਤਿਗੁਰੂ ਜੀ, ਫਿਰ ਸੁਣੋ ਧੰਨ ਗੁਰੂ ਨਾਨਕ ਸਾਹਿਬ ਜੀ, ਸਿੱਖ ਇੱਕ ਵਾਰੀ ਆਵਾਜ਼ ਮਾਰਦਾ ਮੇਰੇ ਪ੍ਰੀਤਮ ਸਤਿਗੁਰੂ ਜੀ, ਸ਼ਰਧਾ ਨਾਲ ਆਵਾਜ਼ ਮਾਰਦਾ। ਤੇ ਸੱਚ ਇਵੇ ਕਿ ਗੁਰੂ ਨੂੰ ਵਾਰ ਵਾਰ ਆਵਾਜ਼ ਮਾਰਦਾ ਮੇਰੇ ਸਿੱਖ ਜੀ, ਇੱਕ ਦੇ ਬਦਲੇ ਵਾਰ ਵਾਰ। ਫਿਰ ਸੁਣੋ, ਕਿਉਂਕਿ ਕਵਿਤ ਤੁਸੀਂ ਬੜੀ ਵਾਰੀ ਸੁਣਿਆ, ਪਰ ਥੋੜਾ ਜਿਹਾ ਗਹਿਰਾਈ ਚ ਜਾਣਾ ਆਪਾਂ, ਡੂੰਘਾਈ ਜਾਈਏ, ਸਿੱਧੇ ਅਰਥ ਮੈਂ ਕਰ ਦਿਆਂਗਾ। ਸ਼ਰਧਾ ਦਾ ਇੱਕ ਕਦਮ ਪੱਟੋ, ਤੇ ਭਾਈ ਸਾਹਿਬ ਕਹਿੰਦੇ ਨੇ ਗੁਰੂ ਸ਼ਰਧਾ ਵਾਲੇ ਲਈ ਕਰੋੜਾਂ ਕਦਮ ਅੱਗੇ ਪੱਟਦਾ। ਸ਼ਰਧਾ ਨਾਲ ਇੱਕ ਵਾਰੀ ਜ਼ਬਾਨ ਤੋਂ ਸਿਰਫ ਸਤ ਗੁਰੂ ਮਾਤਰ ਕਹਿ ਦਿਓ, ਗੁਰੂ ਵਾਰ ਵਾਰ ਸਿੱਖ ਨੂੰ ਚੇਤੇ ਕਰਦਾ। ਭਾਵਨਾ ਤੇ ਭਗਤੀ ਨਾਲ ਕੁਛ ਵੀ ਪੱਲੇ ਨਹੀਂ। ਉਦੋਂ ਕੌਡੀ ਸਭ ਤੋਂ ਛੋਟੀ ਹੁੰਦੀ ਸੀ, ਇੱਕ ਕੌਡੀ, ਜਿਵੇਂ ਆ ਪੈਸੇ ਸਨ ਨਾ ਜੀ, ਪੈਸੇ ਵੇਖੇ ਹੋਣੇ ਬਜ਼ੁਰਗਾਂ ਨੇ, ਪੈਸਾ ਟਕਾ ਧੇਲੀ ਇਹ ਸਾਰੇ ਸਨ, ਕੌਡੀ ਹੁੰਦੀ ਸੀ। ਕਹਿੰਦੇ ਕੁਛ ਨੀ ਪੱਲੇ, ਸਿਰਫ ਭਾਵਨਾ ਤੇ ਸ਼ਰਧਾ ਦਾ ਭਿੱਜਿਆ ਹੋਇਆ ਗੁਰੂ ਕੋਲ ਇੱਕ ਕੌਡੀ ਲੈ ਜਾਏ ਨਾ, ਤੇ ਗੁਰੂ ਉਸ ਕੌਡੀ ਦੇ ਬਦਲੇ ਵੀ ਸਾਰੇ ਖਜ਼ਾਨੇ ਬਖਸ਼ ਦਿੰਦਾ। ਹੁਣ ਇਹ ਪਵਿੱਤਰ ਕਵਿਤ ਭਾਈ ਜੀ ਦਾ, ਭਾਈ ਸਾਹਿਬ ਦਾ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ। ਕਿਹੜਾ ਪੈਂਡਾ? ਸ਼ਰਧਾ ਦਾ ਪੈਂਡਾ, ਭਾਵਨਾ ਦਾ ਪੈਂਡਾ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ। ਹੁਣ ਕੋਟ ਪੈਂਡਾ ਕਹਿਣ ਮਾਤਰ ਨਹੀਂ ਗੁਰਮੁਖੋ, ਅਗਲੀ ਗੱਲ ਭਾਈ ਸਾਹਿਬ ਕਲੀਅਰ ਕਰਦੇ ਨੇ। ਕੋਟ ਪੈਂਡਾ ਕਿਵੇਂ? ਸਤਿਗੁਰ ਕੋਟ ਪੈਂਡਾ ਆਗੇ ਕੋਈ ਲੇਤ ਹੈ, ਏਕ ਬਾਰ ਸਤਿਗੁਰ ਮੰਤਰ ਸਿਮਰਨ ਮਾਤਰ। ਇਹਦੇ ਅਰਥ ਦੋ ਵਾਰੀ ਨੀ, ਬਾਰੰਗ ਬਾਰ ਨੀ, ਏਕ ਬਾਰ ਸਤਿਗੁਰ ਮੰਤਰ ਸਿਮਰਨ ਮਾਤਰ। ਸਿਰਫ ਸਿਮਰਨ ਮਾਤਰ ਇੱਕ ਵਾਰੀ ਕਹਿ ਦਿੱਤਾ ਸਤਿਗੁਰੂ ਵਾਹਿਗੁਰੂ, ਸਿਮਰਨ ਤਾਂ ਹੈ ਬਾਰੰਗ ਬਾਰ ਗੁਰ ਹੇਤ ਹੈ। ਗੁਰੂ ਜੀ ਉਹਨੂੰ ਵਾਰ ਵਾਰ ਪਿਆਰ ਨਾਲ ਆਵਾਜ਼ ਮਾਰਦੇ, ਉਹਨੂੰ ਪੁਕਾਰਦੇ ਪਏ ਆ, ਏਕ ਬਾਰ ਸਤਿਗੁਰ ਮੰਤਰ ਸਿਮਰਨ ਮਾਤਰ, ਸਿਮਰਨ ਤਾਂ ਹੈ ਬਾਰੰਗ ਬਾਰ ਗੁਰ ਹੇਤ ਹੈ। ਭਾਵਨੀ ਭਗਤ ਪਾਏ ਕੌਡੀ ਅਗਰ ਭਾਗ ਰੱਖੇ, ਆ ਗਏ ਭਾਵਨੀ ਸਾਧ ਸੰਗੇ। ਭਾਵਨੀ ਹੋਵੇ ਗੁਰੂ ਸਾਹਿਬ ਨੇ ਦੇਖਣਾ ਵੀ ਤੂੰ ਕੌਡੀ ਲਿਆ ਕਿਸੋਂ ਹੀਰੇ ਲਿਆ ਤੂੰ ਸ਼ਰਧਾ ਲੈ ਕੇ ਆਏ। ਭਾਵਨੀ ਭਗਤ ਪਾਏ ਕੌਡੀ ਅਗਰ ਭਾਖ ਰੱਖੇ ਤਾਂ ਇਹ ਗੁਰ ਸਰਬ ਨਿਦਾਨ ਦਾਨ ਦੇਤ ਹੈ, ਤਾਂ ਇਹ ਗੁਰ ਸਰਬ ਨਿਦਾਨ ਦਾਨ ਦੇਤ ਹੈ। ਸਤਿਗੁਰ ਦਇਆ ਨਿਧ ਮਹਿਮਾ ਅਗਾਧ ਬੋਧ ਨਮੋ ਨਮੋ ਨਮੋ ਨਮੋ ਨੇਤ ਨੇਤ ਨੇਤ ਹੈ। ਹੁਣ ਅੱਜ ਤੂੰ ਵੱਡੀ ਸ਼ਰਧਾ ਕੀ ਹੈ? ਆ ਪਹਿਲੀਆਂ ਤੁਕਾਂ ਤਾਂ ਸਾਰੇ ਸਮਝ ਆਉਂਦੇ ਹਨ, ਸੁਣਿਓ ਅਖੀਰਲੀ ਤੁਕ ਸ਼ਰਧਾ ਦਾ ਸ਼ਿਕਰ ਹੈ। ਸਤਿਗੁਰ ਦਇਆ ਨਿਧ ਮੇਰਾ ਸਤਿਗੁਰੂ ਦਇਆ ਦਾ ਖਜ਼ਾਨਾ ਹੈ, ਮਹਿਮਾ ਅਗਾਧ ਬੋਧ ਉਹਦੀ ਮਹਿਮਾ ਬੜੀ ਗਹਿਰੀ ਹੈ, ਬੜੀ ਡੂੰਘੀ ਹੈ, ਉਹਦੀ ਮਹਿਮਾ ਦਾ ਕੋਈ ਅੰਤ ਨਹੀਂ। ਨਮੋ ਨਮੋ ਨਮੋ ਨਮੋ ਸਿਰਫ ਉਹਨੂੰ ਨਮਸਕਾਰ ਨਮਸਕਾਰ ਨਮਸਕਾਰ, ਫਿਰ ਅੱਗੇ ਕਿਹਾ ਨੇਤ ਨੇਤ ਨੇਤ ਹੈ ਤਿੰਨ ਵਾਰੀ। ਇਹ ਸੰਸਕ੍ਰਿਤ ਦਾ ਨਾ ਇਤੀ, ਨਾ ਇਤੀ ਮੀਨਸ ਜੋ ਮੈਂ ਕਹਿ ਦਿੱਤਾ ਤੂੰ ਉਸ ਤੋਂ ਅੱਗੇ। ਭਾਈ ਸਾਹਿਬ ਕਹਿੰਦੇ ਮੈਂ ਅਗੰਮ ਅਗਾਧ ਬੋਧ ਕਹਿ, ਸਤਿਗੁਰ ਦਇਆ ਨਿਧ ਮਹਿਮਾ ਅਗਾਧ ਬੋਧ, ਅਗਾਧ ਬੋਧ ਕਹਿ ਦਿੱਤਾ ਪਰ ਗਲਤ। ਨੇਤ ਨੇਤ ਨੇਤ ਹੈ ਨਾ ਇਤੀ ਨਾ ਇਤੀ ਨਾ ਇਤੀ ਪ੍ਰਭੂ ਕਿ ਸਤਿਗੁਰੂ ਤੂੰ ਇਸ ਤੋਂ ਅੱਗੇ ਇਸ ਤੋਂ ਅੱਗੇ ਜੋ ਮੈਂ ਕਿਹਾ ਮੇਰੇ ਵਾਕਾਂ ਵਿੱਚ ਤੈਨੂੰ ਮੁਕੰਮਲ ਕੋਈ ਬਿਆਨ ਨਹੀਂ ਕਰ ਸਕਦਾ। ਆਹ ਹੈ ਸ਼ਰਧਾ, ਇਹ ਹੈ ਭਾਵਨਾ। ਮੈਨੂੰ ਯਾਦ ਆ ਜਾਂਦਾ ਭਾਈ ਸਾਹਿਬ ਨੂੰ ਮੈਂ ਬਹੁਤ ਭਾਈ ਵੀਰ ਸਿੰਘ ਨੂੰ ਪਿਆਰ ਕਰਨਾ ਪੜ੍ਹਨਾ, ਉਹ ਕਹਿੰਦੇ ਨੇ ਨਾਮ ਰਸੀਆ ਤੇ ਗਿਆਨੀ ਦੋਨਾਂ ਚ ਬੜਾ ਅੰਤਰ ਜੇ। ਸੱਚ ਏ ਨਾਮ ਦਾ ਮਾਰਗ ਸੋ ਕਾਲਡ ਗਿਆਨੀਆਂ ਤੋਂ ਬੜਾ ਵੱਖਰਾ ਹੈ। ਮੈਂ ਆਤਮ ਰਸੀ ਗਿਆਨੀ ਲਿਖੀ, ਉਹਨਾਂ ਦਾ ਇੱਕ ਬਚਨ ਹੈ ਕਿ ਜਿੰਨਾ ਉਚਾਈਆਂ ਉੱਤੇ ਬੁੱਧੀ ਖੰਭ ਸਾਰ ਢੱਠੀ, ਮੱਲੋ ਮੱਲੀ ਦਿਲ ਉੱਥੇ ਮਾਰਦਾ ਉਡਾਰੀਆਂ। ਉਹ ਬੁੱਧੀ ਦਾ ਵਿਸ਼ਾ ਕੀ ਹੈ ਸੀ? ਹਾਂ, ਅਸੀਂ ਜੇ ਕਹਿੰਦੇ ਜੀ ਗੁਰਬਾਣਾ ਕੱਲੀ ਬੁੱਧੀ ਦਾ ਵਿਸ਼ਾ, ਮੈਂ ਉਸ ਦਿਨ ਬੁੱਧੀ ਅੱਗੇ ਆਪਾਂ ਬੋਲੇ ਸਨ, ਇਹ ਬੁੱਧੀ ਦਾ ਵਿਸ਼ਾ ਨਹੀਂ ਕੇਵਲ, ਇਹ ਤੇ ਅਪਾਰ ਬਖਸ਼ਿਸ਼ ਆਤਮਾ ਤੇ ਪਰਮਾਤਮਾ ਦੇ ਸਹਿਯੋਗ ਦੀ ਖੇਡ ਹੈ। ਬੁੱਧੀ ਦਾ ਤਲ ਵੀ ਨੀਵਾਂ ਹੈ। ਜਿੰਨਾ ਉਚਾਈਆਂ ਉੱਤੇ ਬੁੱਧੀ ਖੰਭ ਸਾ ਢੱਠੀ, ਸੜ ਗਏ ਖੰਭ ਗਿਆਨ ਦੇ, ਮੱਲੋ ਮੱਲੀ ਦਿਲ ਉੱਥੇ ਮਾਰਦਾ ਉਡਾਰੀਆਂ, ਪਿਆਲੇ ਅਨਡਿੱਠ ਨਾਲ ਬੁੱਲ ਲੱਗ ਜਾਣ ਉੱਥੇ, ਨਾਮ ਜਪਣ ਵਾਲੇ ਦੀ ਅਵਸਥਾ। ਕਹਿੰਦੇ ਨੇ ਪਿਆਲਾ ਹੈ ਪਰ ਦਿਸਦਾ ਕੋਈ ਨਹੀਂ। ਉਂਝ ਭਾਈ ਸਾਹਿਬ ਨੇ ਇੱਕ ਸ਼ਬਦ ਵਰਤਿਆ, ਵਾਹਿਗੁਰੂ ਗੁਰ ਸ਼ਬਦ ਲੈ ਪਿਰਮ ਪਿਆਲਾ ਚੁੱਪ ਚ ਬੋਲਾ, ਚੁੱਪ ਚ ਬੋਲਾ। ਆਮ ਤੌਰ ਤੇ ਕੋਈ ਚੀਜ਼ ਪੀਵੋ, ਸੱਚੀ ਇਹ ਬੁੱਲ ਮਿੱਠਿਆਂ ਕਦੀ ਕੋਈ ਚੀਜ਼ ਪੀਤੀ ਗਈ, ਖਾਧੀ ਗਈ ਨਹੀਂ? ਪਰ ਭਾਈ ਸਾਹਿਬ ਕਹਿੰਦੇ ਨੇ ਜਿਹੜਾ ਨਾਮ ਦਾ ਪਿਆਲਾ ਚੇਤੇ ਰੱਖੋ, ਬੁੱਲ ਮੀਟੇ ਹੁੰਦੇ ਆ ਕੋਲ ਦੇ ਨੂੰ ਵੀ ਪਤਾ ਨਹੀਂ ਲੱਗਦਾ ਪਿਆ, ਚੁੱਪ ਚ ਬੀਤਾ ਪਿਆਰੇ ਦੇ ਪਿਰਮ ਰਸ ਦੇ ਘੁੱਟ ਭਰਦਾ ਪਿਆ, ਚੁੰਘਦਾ ਪਿਆ ਉਹਨੂੰ। ਹੁਣ ਨਾਮ ਜਪਦੇ ਨੇ ਗੁਰਮੁਖ ਪਿਆਰੇ, ਵੇਖੋ ਅਸੀਂ ਇਕੱਠੇ ਵਾਹਿਗੁਰੂ ਵਾਹਿਗੁਰੂ ਕਹਿ ਸਕਦੇ ਹਾਂ, ਹਰ ਬੰਦੇ ਦੀ ਸੁਰਤ ਦੀ ਉਡਾਰੀ ਆਪੋ ਆਪਣੀ ਹੁੰਦੀ ਹੈ। ਹਾਂ, ਸੰਗਤ ਬੜਾ ਪ੍ਰਭਾਵ ਪਾਉਂਦੀ ਸੁਰਤ ਦੀ ਉਡਾਰੀ ਆਪਾਂ। ਸਤਸੰਗਤ ਦਾ ਤਾਂ ਆਹੀ ਗੁਣ ਹੈ ਕਿ ਜਪਣ ਵਾਲੇ ਦੇ ਨਾਲ ਜਪਣ ਲੱਗ ਪਈਏ ਤੇ ਰਸ ਹੋਰ ਬਣ ਜਾਂਦਾ ਹੈ। ਇੱਕ ਬਚਨ ਭਗਤ ਜੀ ਨੇ ਵੀ ਕਿਹਾ, ਨਾਮਦੇਵ ਜੀ ਨੇ ਨਾਮ ਬਾਰੇ ਕਹਿੰਦੇ, ਜੈਸੇ ਗਾਏ ਕਾ ਬਾਛਾ ਛੂਟਲਾ ਥਨ ਚੋਕਤਾ ਮੱਖਣ ਗੂਟਲਾ, ਮੱਖਣ ਦਾ ਅਰਥ ਦੁੱਧ। ਜਿਹਨੇ ਗਾਂ ਦਾ ਵੱਛਾ ਛੱਡੀਏ ਤੇ ਉਹ ਵੇਖੋ ਕਿਵੇਂ ਗਾਂ ਆਪਣੀ ਮਾਂ ਦੇ ਸਤਨ ਨੂੰ ਕੁੱਟ ਕੁੱਟ ਕੇ ਪੀਂਦਾ। ਕਹਿੰਦੇ ਜਦੋਂ ਗੁਰੂ ਗੁਰੂ ਗੁਰੂ ਗੁਰੂ ਕੋਈ ਜਪਦਾ, ਪ੍ਰਭੂ ਜਪਦਾ, ਇਸ ਤਰ੍ਹਾਂ ਘੁੱਟ ਭਰ ਭਰ ਕੇ ਜਪਦਾ ਜਿਵੇਂ ਗਾਂ ਦਾ ਬੱਚਾ ਆਪਣੀ ਮਾਂ ਦਾ ਦੁੱਧ ਪੀਂਦਾ। ਜੈਸੇ ਗਾਏ ਕਾ ਬਾਛਾ ਛੂਟਲਾ ਥਨ ਚੋਖਤਾ ਮੱਖਣ ਗੂਟਲਾ, ਜਿੰਨਾ ਉਚਾਈਆਂ ਉੱਤੇ ਬੁੱਧੀ ਖੰਭ ਸਾ ਢੱਠੀ, ਮੱਲੋ ਮੱਲੀ ਦਿਲ ਉੱਥੇ ਮਾਰਦਾ ਉਡਾਰੀਆਂ, ਪਿਆਲੇ ਅਨਡਿੱਠ ਨਾਲ ਬੁੱਲ ਲੱਗ ਜਾਣ ਉੱਥੇ, ਰਸ ਤੇ ਸਰੂਰ ਆਵੇ ਝੂਮਾ ਆਉਣ ਪਿਆਰੀਆਂ, ਗਿਆਨੀ ਸਾਨੂੰ ਹੋੜ ਦੇ ਤੇ ਵਹਿਮੀ ਢੋਲਾ। ਜਿਹਨੂੰ ਅਸੀਂ ਸ਼ਰਧਾ ਕਹਿੰਦੇ ਹਾਂ, ਗਿਆਨੀ ਉਹਨੂੰ ਕਰਮ ਕਾਂਡ ਕਹਿੰਦਾ। ਕਹਿੰਦਾ ਵਹਿਮ ਹੋ ਗਿਆ ਲੋਕਾਂ ਨੂੰ, ਐਵੇਂ ਜੋਗ ਮਤ ਗੁਰੂ ਗੁਰੂ ਕਰੀ ਜਾਂਦੇ, ਉਹ ਪਤਾ ਨੀ ਕਿੱਥੋਂ ਕਿੱਥੋਂ ਜੋੜ ਕੇ ਲਿਆਉਂਦਾ। ਵਾਹਿਗੁਰੂ ਵਾਹਿਗੁਰੂ ਕੋਈ ਕਹਿੰਦਾ, ਗੁੱਸਾ ਨਾ ਕਰਿਓ ਵੀ ਇਹ ਤਾਂ ਰੈਪੀਟੇਸ਼ਨ ਹੋ ਗਈ ਜੀ, ਪੁਨਰੁਕਤੀ ਹੋ ਗਈ। ਚਲੋ ਇੱਕ ਵਾਰ ਮੈਂ ਕਿਹਾ ਸੀ ਕਿ ਜਿਸ ਦਿਨ ਦੁਨੀਆਂ ਉੱਤੇ ਪੁਨਰੁਕਤੀ ਰੁਕ ਜਾਏਗੀ ਉਸ ਦਿਨ ਸਭ ਕੁਝ ਖਤਮ ਹੋ ਜਾਣਾ। ਹਰ ਚੀਜ਼ ਜਿਹੜੀ ਪੁਨਰੁਕਤੀ ਉੱਤੇ ਹੈ, ਪੁਨਰ ਪੁਨਰ ਕੰਮ ਹੋ ਰਿਹਾ, ਬੋਲਿਆ ਜਾ ਰਿਹਾ ਪੁਨਰ ਬੋਲ। ਅਸੀਂ ਕਹਿੰਦੇ ਹਾਂ ਵਾਰ ਵਾਰ ਜਿਉਂ ਇਹ ਸ਼ਬਦ, ਵਾਰ ਵਾਰ ਕਿਉਂ ਵਾਹਿਗੁਰੂ? ਤੇ ਮੈਂ ਬੇਨਤੀ ਕੀਤੀ ਜਿਸ ਦਿਨ ਵਾਰ ਵਾਰ ਬੰਦ ਹੋ ਜਾਏਗਾ ਉਸ ਦਿਨ ਦੁਨੀਆਂ ਖਤਮ ਹੋ ਜਾਣੀ ਹੈ। ਹਰ ਚੀਜ਼ ਵਾਰ ਵਾਰ ਉੱਤੇ ਟਿਕੀ ਹੋਈ ਹੈ। ਇੱਕ ਵਾਰ ਇੱਥੇ ਦਲੀਲ ਦਿੱਤੀ ਸੀ ਆਪਾਂ ਕਿ 26 ਅੱਖਰ ਨੇ ਅੰਗਰੇਜ਼ੀ ਦੇ, ਜਦੋਂ ਪਹਿਲੀ ਜਮਾਤ ਚ ਪੜ੍ਹ ਲੈ, PhD ਕਰਦਿਆਂ ਤੱਕ ਜਿੰਨੀ ਦੇਰ ਤੱਕ ਅੰਗਰੇਜ਼ੀ ਪੜ੍ਹਨੀ, ਜਿੰਨੀ ਮਰਜ਼ੀ ਤੁਹਾਡਾ ਸ਼ਬਦ ਕੋਸ਼ ਵੋਕੈਬਲਰੀ ਵੱਧ ਜਾਏ, ਇਹ ਵਧਣੀ ਤਾਂ ਜੇ ਅੱਖਰ ਵਾਰ ਵਾਰ ਰਿਪੀਟ ਹੁੰਦੇ ਰਹਿਣਗੇ। ਸ਼ਬਦ ਤਾਂ ਛੱਬੀ ਨੇ ਨਾ, ਉਹ ਰਿਪੀਟ ਹੁੰਦੇ ਨੇ, ਕਿੰਨਾ ਵੱਡਾ ਕੋਸ਼ ਤਿਆਰ ਹੋ ਜਾਂਦਾ। ਭਾਈ ਸਾਹਿਬ ਕੀਰਤਨ ਕਰਕੇ ਗਏ, ਜਿਵੇਂ ਇਹ ਗੱਲ ਡਾਕਟਰ ਤਾਰਨ ਸਿੰਘ ਹੁਣਾਂ ਕਹੀ ਸੀ ਸੁਖਮਨੀ ਸਾਹਿਬ ਦੇ ਬਾਰੇ ਲਿਖਦੇ, ਪਹਿਲੀ ਅਸ਼ਟਪਦੀ ਬਾਰੇ। ਚਲੋ ਗੱਲ ਉਹਨਾਂ ਦੀ, ਆਪਾਂ ਨੂੰ ਉਹਨਾਂ ਦਾ ਨਾਂ ਲੁਕਾਉਣਾ ਨਹੀਂ ਚਾਹੀਦਾ। ਕਈ ਵਾਰੀ ਬੰਦਾ ਕਹਿੰਦਾ ਸ਼ਾਇਦ ਫਲਾਣੇ ਦੀ ਬੜੀ ਖੋਜ, ਬੜੀ ਸੋਹਣੀ ਗੱਲ ਉਹਨਾਂ ਕਹੀ। ਹੁਣ ਭਾਈ ਸਾਹਿਬ ਕੀਰਤਨ ਕਰਕੇ ਤੁਹਾਡੇ ਚ ਕੀਰਤਨੀ ਬੈਠੇ ਆ, ਕੀਰਤਨ ਵਾਰ ਵਾਰ ਰਟਣ ਤੋਂ ਬਿਨਾਂ ਚੱਲ ਸਕਦਾ? ਸੱਤ ਸੁਰਾਂ ਨੇ ਸਿਰਫ ਰਾਗ ਦੀਆਂ, ਸੱਤ ਸੁਰਾਂ ਚ ਸੰਗੀਤ ਹੈ ਨਾ, ਤੇ ਸੱਤ ਸੁਰਾਂ ਅੱਗੇ ਪਿੱਛੇ ਵਾਰ ਵਾਰ ਲੱਗਦੀਆਂ ਰਹਿਣ ਤੇ ਸਾਰੇ ਰਾਗ ਪੈਦਾ ਹੋ ਜਾਂਦੇ। ਜਿਹੜੀ ਅਸਥਾਈ ਗਾਈ ਜਾਂਦੀ ਹੈ ਕੀਰਤਨ ਚ, ਸੱਚ ਇਹ ਵੇ ਕਿ ਅਸਥਾਈ ਹਕੀਕਤ ਵਿੱਚ ਵਾਰ ਵਾਰ ਰਟਨ ਹੈ, ਪੁਨਰੁਕਤੀ ਦੋਸ਼ ਹੈ। ਜੇ ਸਾਹਿਤਕਾਰਾਂ ਨੂੰ ਪੁੱਛੋ, ਜੇ ਵਾਰ ਵਾਰ ਅਸਥਾਈ ਨਹੀਂ ਹੋਵੇਗੀ, ਅੰਤਰਾ ਕੋਈ ਨਹੀਂ ਨਿਕਲਣਾ। ਅੰਤਰਾ ਤਾਂ ਨਿਕਲੇਗਾ ਜੇ ਅਸਥਾਈ ਦਾ ਰਟਨ ਹੈ। ਤੇ ਗੁਰਮੁਖੋ, ਜੇ ਜ਼ਬਾਨ ਦਾ ਰਟਨ ਵਾਹਿਗੁਰੂ ਵਾਹਿਗੁਰੂ ਹੈ, ਤੇ ਅੰਦਰ ਵਾਲਾ ਅੰਤਰਾ ਵੀ ਤਾਂ ਚੱਲਣਾ। ਸਤਿਗੁਰੂ ਨੇ ਇਹ ਸਾਡੇ ਤੇ ਬਖਸ਼ਿਸ਼ ਕੀਤੀ ਹੈ, ਇਹ ਵਹਿਮੀ ਕਹਿ ਦੇਣਾ। ਭਾਈ ਸਾਹਿਬ ਨੇ ਬੜਾ ਸੋਹਣਾ ਕਿਹਾ, ਗਿਆਨੀ ਸਾਨੂੰ ਹੋੜਦਾ ਤੇ ਵਹਿਮੀ ਢੋਲਾ ਆਖਦਾ, ਤੇ ਇਹ ਸ਼ਬਦ ਕਹਿਣੇ ਇਹ ਯੋਗ ਮਤ ਨਾਲ ਸੰਬੰਧਿਤ। ਤੇ ਚੇਤੇ ਰੱਖਿਓ, ਰੱਬ ਤਾਂ ਆਦਿ ਯੁਗਾਦੀ, ਆਪਾਂ ਰੱਬ ਨੂੰ ਮੰਨਣਾ ਚਾਹਦੇ ਹਾਂ, ਫਲਾਣੇ ਮੰਨਦੇ ਨੇ ਅਸੀਂ ਨਹੀਂ ਮੰਨਣਾ, ਮੇਰੀ ਬੇਨਤੀ ਹੈ। ਤੇ ਗੁਰੂ ਗ੍ਰੰਥ ਸਾਹਿਬ ਵਿੱਚ ਬੇਨਤੀ ਕਰਾਂ, ਗੁਰੂ ਨਾਨਕ ਸਾਹਿਬ ਤੋਂ ਪਹਿਲਾਂ 300 ਸਾਲ ਜਿਹੜੇ ਭਗਤ ਹੋਏ ਨੇ ਉਹਨਾਂ ਦੀ ਬਾਣੀ ਵੀ ਦਰਜ ਹੈ ਸਰੀਰਕ ਤੌਰ ਤੇ, ਭਗਤ ਜੈ ਦੇ ਬਾਬਾ ਫਰੀਦ ਜੀ। ਇਸ ਕਰਕੇ ਸਿਮਰਨ ਨੂੰ ਵਹਿਮ ਭਰਮ ਇੱਧਰ ਨਾ ਲੈ ਕੇ, ਇੱਥੇ ਤੁਹਾਡੀ ਸ਼ਰਧਾ ਦੇਖੀ ਜਾਣੀ, ਤੁਸੀਂ ਬਚਦੇ ਹੋ ਕਿਹੜੇ। ਜੇ ਸੁਣੀਆਂ ਗੱਲਾਂ ਤੇ ਦੂਜੇ ਦਿਨ ਨੇਮ ਛੱਡ ਦਾ ਚੇਤੇ ਰੱਖਿਓ, ਸ਼ਰਧਾ ਕੋਈ ਨਹੀਂ ਸੀ, ਐਵੇਂ ਆਪਾਂ ਬੈਠੇ ਹੋਏ ਸੀ। ਤੇ ਜੇ ਸ਼ਰਧਾ ਹੈ ਤੇ ਫਿਰ ਗੁਰੂ ਜੀ ਦਾ ਇਹ ਬਚਨ, ਅਬ ਹਮ ਚੱਲੀ ਠਾਕੁਰ ਪੈ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ। ਲੋਕਨ ਕੀ ਚਤੁਰਾਈ ਉਪਮਾ ਤੇ ਬੈਸ ਅੰਤਰ ਜਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦੀਉ ਹੈ ਧਾਰ। ਭਾਈ ਸਾਹਿਬ ਨੇ ਲਿਖਿਆ, ਗਿਆਨੀ ਸਾਨੂੰ ਹੋੜਦਾ ਤੇ ਵਹਿਮੀ ਢੋਲਾ ਆਖਦਾ, ਮਾਰੇ ਗਏ ਨੇ ਉਹ ਜਿਨ੍ਹਾਂ ਲਾਈਆਂ ਬੁੱਧੋਂ ਪਾਰ ਤਾਰੀਆਂ, ਬੈਠ ਵੇ ਗਿਆਨੀ ਬੁੱਧੀ ਮੰਡਲੇ ਦੀ ਕੈਦ ਵਿੱਚ, ਬਲਬਲੇ ਦੇ ਦੇਸ਼ ਮੇਰੀਆਂ ਲੱਗ ਗਈਆਂ। ਸਤਿਗੁਰੂ ਨੇ ਇਹ ਸ਼ਬਦ ਮੈਂ ਸ਼ੁਰੂ ਕੀਤਾ, ਪ੍ਰਤੀਤ ਸੰਗਤ ਵਿੱਚੋਂ ਹੀ ਸ਼ਰਧਾ ਪੈਦਾ ਹੋਵੇਗੀ, ਸੰਗਤ ਵਿੱਚੋਂ ਹੀ ਪ੍ਰਤੀਤ ਪੈਦਾ ਹੋਵੇਗੀ। ਤੇ ਜਿੰਨੀ ਕਿਸੇ ਉੱਤੇ ਕੋਈ ਘਟਨਾ ਵਾਪਰ ਜਾਏ ਤੇ ਗੁਰੂ ਬਖਸ਼ਿਸ਼ ਕਰਦਾ, ਚਾਹੇ ਦੁੱਖ ਹੋਵੇ, ਅਪਮਾਨ ਹੋਵੇ, ਸੁੱਖ ਹੋਵੇ, ਇੱਜ਼ਤ ਹੋਵੇ, ਉਨੀ ਪ੍ਰਤੀਤ ਬੰਦੇ ਦੀ ਹੋਰ ਬਣਦੀ ਹੈ ਕਿ ਪਾਰ ਬ੍ਰਹਮ ਤੂੰ ਕਿਰਪਾ ਕੀਤੀ, ਮੈਨੂੰ ਹੱਥ ਦੇ ਕੇ ਤੂੰ ਬਚਾ ਲਿਆ। ਤੇ ਜੇ ਬਿਨਾਂ ਪ੍ਰਤੀਤ ਤੋਂ ਅੱਖਾਂ ਬੰਦ ਨੇ, ਫਿਰ ਮਹਾਰਾਜ ਕਹਿੰਦੇ ਜੋ ਬਿਨ ਪ੍ਰਤੀਤੀ ਕਪਟੀ ਕੂੜੀ ਕੂੜੀ ਅੱਖੀ ਮੀਟ ਦੇ, ਉਨਕਾ ਉੱਤਰ ਜਾਏਗਾ ਝੂਠ ਗਵਾ। ਪ੍ਰਤੀਤ ਹੈ। ਅਗਲੀ ਬੇਨਤੀ, ਸਿਰਫ ਇਹ ਸ਼ਰਧਾ ਵਾਲੇ ਨਾਲ ਲਾਤੀ ਸ਼ਰਧਾ ਹੋ ਜਾਂਦੀ ਹੈ ਜੀ। ਇਹੀ ਕਾਰਨ ਕਿ ਅਸੀਂ ਰੋਜ਼ ਇੱਕ ਸ਼ਬਦ ਕਹਿੰਦੇ ਹਾਂ ਅਰਦਾਸ ਵਿੱਚ, ਭਾਵੇਂ ਗੱਲ ਵੱਖਰੀ, ਬੰਦਾ ਦਿਨ ਚ ਉਹਨੂੰ ਪ੍ਰੈਕਟਿਸ ਚ ਕਰਦਾ ਕਿ ਨਹੀਂ, ਪਰ ਅਸੀਂ ਮੂੰਹ ਤੋਂ ਤਾਂ ਕਹਿੰਦੇ ਹਾਂ ਨਾ, ਦੋ ਸ਼ਬਦ ਕਹਿੰਦੇ ਹਾਂ, ਹਾਲਾਂਕਿ ਉਹਦੀ ਪ੍ਰੈਕਟਿਸ ਬਹੁਤ ਘੱਟ। ਇੱਕ ਤਾਂ ਸ਼ਬਦ ਅਸੀਂ ਕਹਿੰਦੇ ਹਾਂ ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ, ਇਹ ਕਹਿੰਦੇ ਹਾਂ, ਇਹ ਰੋਜ਼ ਮੰਗਦੇ ਹਾਂ, ਮਨ ਨੀਵਾਂ ਰਹੇ ਮੱਤ ਉੱਚੀ ਰਹੇ। ਪਰ ਇੰਨਾ ਵੈੜਾ ਰੋਜ਼ ਮਨ ਹੰਕਾਰੀ ਹਾਥੀ ਬਣ ਬਣ ਕੇ ਫੁੱਲਿਆ ਬੈਠਾ, ਮਨ ਹੀ ਉੱਚਾ ਹੈ ਨਾ, ਮੱਤ ਨੀਵੀਂ ਰਹਿੰਦੀ, ਹਾਲਾਂ ਰੋਜ਼ ਮੰਗਿਆ। ਤੇ ਦੂਜਾ ਸ਼ਬਦ ਅਸੀਂ ਮੰਗਦੇ ਹਾਂ ਕਿ ਸਹੀ ਪਿਆਰੇ ਮੇਲ ਜਿੰਨਾ ਮਿਲਿਆ, ਨਾਮ ਤੇਰਾ ਨਾਮ ਚਿਤਾਵੇ, ਤੇ ਮਿਲਣੇ ਉਹਨੂੰ ਆ ਜਿਹੜੇ ਨਿੰਦੇ ਵੀ ਨਿਤਨੇ ਵੀ ਛਲਾ ਦਿੰਦੇ, ਮਿਲਣ ਜਾਣਾ ਜੀ ਉਹਨੂੰ। ਅੱਜ ਸੈਮੀਨਾਰ ਉੱਥੇ ਪਹੁੰਚਣਾ, ਉਹ ਕਹਿੰਦਾ ਕੱਲ ਤੋਂ ਨਿਤਨੇਮ ਕਰਨਾ ਬੰਦ ਕਰੋ, ਇਹ ਝੂਠ ਜੇ। ਤੇ ਅਰਦਾਸ ਕਰਕੇ ਆਏ ਨੇ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ, ਤੇ ਮਿਲ ਕੇ ਉਹਨਾਂ ਨੂੰ ਆਏ ਜਿੰਨਾ ਸਵੇਰੇ ਕਿਹਾ ਉੱਠ ਕੇ ਜਪਜੀ ਸਾਹਿਬ ਨਾਲ ਪੜਿਆ ਕਰੋ, ਸਿੱਖ ਬਾਹਮਣ ਬਣ ਗਏ। ਮੈਂ ਇੱਕ ਬੇਨਤੀ ਕਰਾਂਗਾ, ਉਹ ਗੁਰੂ ਕੇ ਸਿੱਖੋ, ਸਾਰੀ ਦੁਨੀਆਂ ਇੱਕ ਪਾਸੇ ਹੋ ਜਾਏ, ਅਰਦਾਸ ਕਰੋ ਸ਼ਰਧਾ ਨਾ ਕਦੇ। ਗੁਰੂ ਹਰਕ੍ਰਿਸ਼ਨ ਸਾਹਿਬ ਬਾਰੇ ਰਾਜੇ ਜੈ ਸਿੰਘ ਦੀ ਰਾਣੀ ਨੂੰ ਇਹ ਸ਼ਬਦ ਕਹੇ ਸਨ, ਸ਼ਾਮ ਕੀਤੀ ਸੀ ਨਾ, ਉਹਨਾਂ ਕਿਹਾ ਸੀ ਸ਼ਰਧਾ ਤੁਸੀਂ ਘਰ ਬੁਲਾ ਕੇ ਵੀ ਮੇਰੇ ਤੇ ਸ਼ੱਕ ਕਰੀ ਬੈਠੇ। ਗੁਰੂ ਸਾਹਿਬ ਦੀ ਬਾਣੀ ਚ ਪ੍ਰਤੀਤ ਬਾਰੇ ਇੱਕ ਬਚਨ ਹੈ ਮਹਾਰੇ ਸੱਚੇ ਪਾਤਸ਼ਾਹ ਜੀ ਦਾ, ਭਾਈ ਸਾਹਿਬ ਦੀ ਰਚਨਾ ਚ ਮੈਂ ਉਹ ਪੌੜੀ ਜ਼ਰੂਰ ਲੈਣੀ। ਭਾਈ ਸਾਹਿਬ ਜੀ ਕਹਿੰਦੇ ਆ ਕਿ ਮੁਰਦਾ ਹੋਏ ਮੁਰੀਦ ਸੋ ਗੁਰ ਗੋਰ ਸਮਾਵੈ। ਇਹ ਭਾਵੇਂ ਬੜੀਆਂ ਤੁਕਾਂ ਨੇ ਉਹਨਾਂ ਦੀਆਂ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣ, ਇਹ ਹੈ ਮੁਰਦਾ ਹੋਏ ਮੁਰੀਦ ਸੋ ਗੁਰ ਗੋਰ ਸਮਾਵੈ, ਸ਼ਬਦ ਸੁਰਤ ਲਵਲੀਨ ਹੋਏ ਉਹ ਆਪ ਗਵਾਵੈ। ਤਨ ਧਰਤੀ ਕਲ ਧਰਨ ਛਾਲ ਮਨ ਦਬ ਵਿਛਾਵੈ ਲੱਟਾਂ ਹੇਤ ਲਤਾੜੀਐ ਗੁਰ ਸ਼ਬਦ ਕਮਾਵੈ ਪਾਏ ਭਗਤ ਨਿਵਾਨ ਹੋਏ ਗੁਰਮਤਿ ਠਹਿਰਾਵੈ ਵਰਸ਼ ਨਿਚਰ ਧਾਰ ਹੋਏ ਸੰਗਤ ਚਲ ਆਵੈ। ਹੁਣ ਆ ਕੀ ਇਹ ਨਰੋਲ ਸ਼ਬਦ ਕਹਿੰਦੇ ਨੇ ਇਸ ਤਰ੍ਹਾਂ ਪ੍ਰਤੀਤ ਹੋਵੇ ਮੁਰਦਾ ਹੋਏ ਮੁਰੀਦ ਮੁਰੀਦ ਦਰ ਅਸੀਂ ਸ਼ਗਿਰਦ ਚੇਲਾ ਕਰਨੇ ਮੁਰੀਦ ਉਹੀ ਹੈ ਜਿਹੜਾ ਮਰ ਗਿਆ ਤੇ ਕਬਰ ਵਿੱਚ ਇਹੀ ਮੈਂ ਬੇਨਤੀ ਕੀਤੀ ਸੀ ਕਦੀ ਜਿਉਂਦੇ ਬੰਦੀ ਕਬਰ ਚ ਗੱਡੇ ਗਏ ਜੀ ਮਰਿਆਂ ਦੀਆਂ ਕਬਰਾਂ ਬਣਦੀਆਂ ਨੇ ਨਾ ਜਿਉਂਦੇ ਦੀ ਨੀ ਕਬਰ। ਕਹਿੰਦੇ ਨੇ ਗੁਰੂ ਉੱਥੇ ਸ਼ਬਦ ਥੋੜਾ ਜਿਹਾ ਧਿਆਨ ਨਾਲ ਸੁਣਨ ਵਾਲਾ ਗੁਰੂ ਕਬਰ ਦੀ ਤਰ੍ਹਾਂ ਹੈ ਗੁਰ ਗੋਰ ਗੁਰ ਦਰਤ ਕਬਰ ਗੁਰੂ ਕਬਰ ਦੀ ਤਰ੍ਹਾਂ ਧਿਆਨ ਰੱਖਿਓ ਇਹਦੇ ਇਹਨੂੰ ਫਿਰ ਨੁਕਤੇ ਨੂੰ ਸੁਣਿਓ ਇਹ ਨੀ ਕਿਤੇ ਕਹਿ ਦੇਣਾ ਕਬਰ ਗੁਰੂ ਹੈ ਗੁਰੂ ਕਬਰ ਦੀ ਤਰ੍ਹਾਂ ਜੇ ਕਬਰ ਚ ਕਹੋ ਜਾਂਦੇ ਜਿਉਂਦੇ ਬੰਦੇ ਲੈ ਕੇ ਚੁੱਕ ਕੇ ਸੱਚ ਕੇ ਆਉਣੇ ਕੋਈ ਲੈ ਕੇ ਜਾਏਗਾ ਜਿਉਂਦੇ ਨੂੰ ਕਬਰ ਚ ਜੇਲ੍ਹ ਚਲਾ ਜਾਏਗਾ। ਕਬਰ ਸਿਰਫ ਉਹਨਾਂ ਨੂੰ ਥਾਂ ਦਿੰਦੀ ਹੈ ਜਿਹੜੇ ਮਰ ਜਾਂਦੇ ਆ ਜਿਉਂਦੇ ਕਬਰ ਚ ਨਹੀਂ ਸਮਾ ਸਕਦੇ ਸੱਚ ਇਵੇਂ ਗੁਰੂ ਕਬਰ ਵਿੱਚ ਵੀ ਉਹ ਸਮਾਉਂਦੇ ਨੇ ਜਿਹੜੀ ਹੋਮੀ ਨੂੰ ਮਾਰ ਕੇ ਸ਼ਰਧਾ ਨਾਲ ਟਿਕ ਜਾਂਦੇ ਆ ਜਿਹੜੇ ਤਰਕ ਤੇ ਆਪਣੇ ਉਕਤੀਆਂ ਜੁਗਤੀਆਂ ਜਿਉਂਦੇ ਵਿਰਦ ਨੂੰ ਥਾਂ ਕਿੱਥੇ ਮਿਲਣੀ। ਮੁਰੀਦ ਮੁਰਦਾ ਹੋਇਆ ਮੁਰਦਾ ਹੋਏ ਮੁਰੀਦ ਸੋ ਗੁਰ ਗੋਰ ਸਮਾਵੈ ਗੁਰੂ ਕਬਰ ਚੋ ਹੀ ਸਮਾਏਗਾ ਜਿਹੜਾ ਮਰ ਜਾਏਗਾ। ਮਰਨ ਦਾ ਮਤਲਬ ਸੁਸਾਈਡ ਨਹੀਂ ਆਤਮ ਹੱਤਿਆ ਫਿਜ਼ੀਕਲ ਨਹੀਂ ਮਰਨ ਦਾ ਮਤਲਬ ਆਪਣੀ ਈਗੋ ਨੂੰ ਮਾਰ ਦੇਣਾ ਆਪਣੀ ਖੌਮੇ ਨੂੰ ਮਾਰਨਾ ਜਿਹਨੂੰ ਗੁਰੂ ਜੀ ਨੇ ਕਿਹਾ ਕਬੀਰ ਜਾਂ ਦਿਨ ਖੌਮ ਵਾ ਪਾਛੈ ਬਇਆ ਆਨੰਦ ਮੋਹਿ ਮਿਲਿਓ ਪ੍ਰਭ ਆਪਣਾ ਸੰਗੀ ਭਜੈ ਗੋਬਿੰਦ। ਮੁਰਦਾ ਹੋਏ ਮੁਰੀਦ ਸੋ ਗੁਰ ਗੋਰ ਸਮਾਵੈ ਸ਼ਬਦ ਸੁਰਤ ਲਵਲੀਨ ਹੋਏ ਉਹ ਆਪ ਗਵਾਵੇ ਉਹਦੀ ਸੁਰਤ ਸ਼ਬਦ ਵਿੱਚ ਲਿਵ ਚੁੱਭੀ ਰਹਿ ਉਹ ਆਪਣਾ ਆਪ ਗਵਾ ਦੇ ਕੌਮੇ ਨੂੰ ਮਾਰ ਦੇ। ਮੁਰਦਾ ਹੋਏ ਮੁਰੀਦ ਸੋ ਗੁਰ ਗੋਰ ਸਮਾਵੈ ਸ਼ਬਦ ਸੁਰਤ ਲਵਲੀਨ ਹੋਏ ਉਹ ਆਪ ਗਵਾਵੇ ਤਨ ਧਰਤੀ ਕਰ ਧਰਮਸ਼ਾਲ ਇੰਨੀ ਨਿਮਰਤਾ ਵੀ ਚਲਾ ਜਾਏ ਆਪਣੇ ਸਰੀਰ ਨੂੰ ਧਰਮਸ਼ਾਲਾ ਬਣਾ ਲੈ ਮਨ ਦਬ ਵਿਛਾਵੈ ਦਬ ਇਹ ਵੀ ਜੀ ਪੁਰਾਣੇ ਪੁਰਾਣੇ ਸਮੇਂ ਨਾ ਜੀ ਦਬ ਦੀਆਂ ਸਫਾਂ ਬਣਦੀਆਂ ਸਨ ਆ ਦਰਿਆਵਾਂ ਨਦੀਆਂ ਦੇ ਕਿਨਾਰੇ ਦਬ ਹੁੰਦੀ ਸੀ ਉਹਨੂੰ ਕੱਟਣਾ ਉਹਨੂੰ ਕੱਟ ਕੇ ਜਿੱਥੋਂ ਲੰਘਦੇ ਹੁੰਦੇ ਸਨ ਨਾ ਗੱਡੇ ਪਸ਼ੂ ਆਮ ਪਿਆ ਰਸਤਾ ਉੱਥੇ ਖਿਲਾਰ ਦਿੰਦੇ ਸਨ ਉੱਥੋਂ ਲੰਘ ਜਾਣਾ ਉਹਨੇ ਥੋੜੀ ਜਿਹੀ ਨਰਮ ਹੋ ਜਾਣਾ ਫਿਰ ਉਹਦੀਆਂ ਸਫਾਂ ਬਣਦੀਆਂ ਸਨ ਉਹਦੀਆਂ ਸਫਾਂ ਨੂੰ ਲੋਕ ਮਸੀਤਾਂ ਵਿੱਚ ਮੰਦਰ ਵੀ ਤੇ ਧਰਮਸ਼ਾਲਾ ਜਿਵੇਂ ਕਾਰਪੇਟ ਤੁਸੀਂ ਕਹਿ ਲਓ ਆਪਾਂ ਬੈਠੇ ਹਾਂ ਦਰੀਆਂ ਫਿਰ ਆਈ ਉਹ ਸਫਾਂ ਵੇਚਦੀਆਂ ਸਨ। ਕਹਿੰਦੇ ਨੇ ਅਸਲ ਚ ਉਹੀ ਸਫ ਬਣਦੀ ਹੈ ਦਬ ਦੀ ਜਿਹੜੀ ਲੋਕਾਂ ਦੇ ਲੱਤਾਂ ਪੈਰਾਂ ਥੱਲੇ ਲਤਾੜੀ ਜਾਂਦੀ ਪਹਿਲਾਂ ਲੱਤੜਦੀ ਹੈ ਤਾਂ ਸਭ ਬਣਦੀ ਹੈ। ਇਹ ਭਾਈ ਸਾਹਿਬ ਕਹਿੰਦੇ ਨੇ ਤਨ ਧਰਤੀ ਕਰ ਧਰਮ ਸ਼ਾਨ ਮਨ ਦਬ ਵਿਛਾਵੈ ਇਹਨੂੰ ਗੁਰੂ ਗ੍ਰੰਥ ਸਾਹਿਬ ਚ ਬਾਬਾ ਜੀ ਨੇ ਕਿਹਾ ਫਰੀਦਾ ਥੀਓ ਪਵਾਹੀ ਦਬ ਜੇ ਸਾਈ ਲੋੜ ਹੈ ਸਭ ਜੇ ਸਾਰਿਆਂ ਚ ਰੱਬ ਦੇਖਣਾ ਚਾਹੁੰਦਾ ਦਬ ਬਣ ਇਹਦੀ ਤੇਰੀ ਭਾਵਨਾ ਹੋਵੇ ਜੇ ਸਾਈ ਲੋੜ ਹੈ ਸਭ ਇੱਕ ਛਿਜਾ ਵਿਆਹ ਲਤਾੜੀ ਹੈ ਤਾਂ ਸਾਈ ਦਾ ਦਰਬਾੜੀ ਹੈ ਇੱਕ ਨੇ ਲਤਾੜ ਦਿੱਤਾ ਛਿਜਣ ਲੱਗ ਪਈ ਸਾਈ ਦੇ ਦਰ ਤੇ ਪ੍ਰਵਾਨ ਹੋ ਗਈ ਇਹ ਗੁਰਮੁਖੇ ਦੇ ਅਰਥ ਕਰਦੇ ਸਨ। ਉਹੀ ਦਬ ਜਿਹੜੀ ਪੈਰਾਂ ਥੱਲੇ ਲਿਤੜਦੀ ਏ ਜਦੋਂ ਦੀ ਸੱਪ ਬਣ ਜਾਂਦੀ ਏ ਉਹਨੂੰ ਸਿਰ ਤੇ ਚੁੱਕ ਲੈਂਦੇ ਆ ਤੇ ਗੁਰਮੁਖੋ ਆਈ ਦਬ ਦੀ ਬਣੀ ਹੋਈ ਸੱਪ ਪਹਿਲਾਂ ਪੈਰਾਂ ਥੱਲੇ ਤੇ ਜਦੋਂ ਸੰਗਤ ਵਿੱਚ ਵਿਛ ਜਾਏ ਤੇ ਸੰਗਤ ਵਿੱਚ ਉਹਦੇ ਉੱਤੇ ਮਿੱਟੀ ਲੱਗ ਜਾਏ ਕਈ ਵਾਰੀ ਉਸੇ ਮਿੱਟੀ ਨੂੰ ਚੁੱਕ ਕੇ ਲੋਕੀ ਆਪਣੇ ਮੱਥੇ ਤੇ ਲਾਉਣ ਲੱਗ ਪੈਂਦੇ ਸਭ ਹੋਈ ਹੈ। ਤਨ ਧਰਤੀ ਕਰ ਧਰਮਸ਼ਾਲ ਮਨ ਦਬ ਵਿਛਾਵੈ ਦਬ ਲੱਤਾਂ ਨਾਲ ਲਤਾੜੀ ਗਈ ਮਹਾਰਾਜ ਕਹਿੰਦੇ ਭਾਈ ਸਾਹਿਬ ਲੱਤਾਂ ਹੇਠ ਲਤਾੜੀ ਹੈ ਗੁਰੂ ਸ਼ਬਦ ਕਮਾਵੈ ਸ਼ਬਦ ਦੀ ਕਮਾਈ ਕਰੇ ਇਹ ਆਪਣੇ ਆਪ ਨੂੰ ਲੱਤਾਂ ਹੇਠ ਲਤਾੜਨਾ ਹੈ ਭਾਏ ਭਗਤ ਨਿਵਾਨ ਹੋਏ ਪ੍ਰੇਮਾ ਭਗਤੀ ਵਿੱਚ ਨਿਮਰਤਾ ਵੀ ਚਲਾ ਜਾਏ ਗੁਰਮਤ ਠਹਿਰਾਵੈ ਜਿੰਨਾ ਕੋਈ ਨਿਮਰਤਾ ਵੀ ਜਾਏਗਾ ਉਹਨਾਂ ਨਾਮ ਉਨੀ ਗੁਰਮਤ ਉਹਦੇ ਅੰਦਰ ਟਿਕੇਗੀ ਵਰਸੈ ਨਿਚਰ ਧਾਰ ਕੋਈ ਸੰਗਤ ਚਲ ਆਵੈ ਨਿਚਰ ਧਾਰ ਦਰ ਤੇ ਇੱਕ ਲਿਵਤਾਰ ਉਹਦੇ ਅੰਦਰ ਨਾਮ ਚੱਲੇ ਫਿਰ ਉਹ ਗੁਰੂ ਕਾ ਸਿੱਖ ਸੰਗਤ ਚੁੰਦਾ ਹੈ। ਮੇਰੇ ਕਹਿਣ ਤੋਂ ਮੁਰਾਦ ਪ੍ਰਤੀਤ ਮੁਰਦੇ ਦੀ ਤਰ੍ਹਾਂ ਬਸ ਪੈ ਗਿਆ ਠੀਕ। ਇੱਕ ਵਾਰ ਅਰਜ਼ ਕੀਤੀ ਸੀ ਇੱਕ ਵਿਦਵਾਨ ਕਹਿੰਦਾ ਕੂਚਾ ਯਾਰ ਵੀ ਬੈਠ ਨਕਸ਼ੇ ਪਾਂ ਦੀ ਤਰ੍ਹਾਂ ਕੋਈ ਮਿਟਾ ਤੋ ਸਕੇ ਪਰ ਉਠਾ ਨਾ ਸਕੇ। ਜਦੋਂ ਆਪਾਂ ਤੁਰਨੇ ਆ ਸਾਡੇ ਪੈਰਾਂ ਦੇ ਨਿਸ਼ਾਨ ਬਣਦੇ ਆ ਮੀਂਹ ਪੈ ਕੇ ਹਟਿਆ ਹੋਵੇ ਆਪਾਂ ਕੱਚੀ ਮਿੱਟੀ ਤੇ ਚੱਲੀਏ ਨਿਸ਼ਾਨ ਬਣਦੇ ਕੋਈ ਦੱਸੋ ਨਿਸ਼ਾਨ ਨੂੰ ਚੁੱਕ ਕੇ ਲਿਜਾਇਆ ਜਾਏਗਾ ਗਿੱਲੀ ਮਿੱਟੀ ਚ ਨਿਸ਼ਾਨ ਬਣ ਗਿਆ ਕਿੰਨੇ ਚੁੱਕਣਾ ਮਿਟੇਗਾ ਜ਼ਰੂਰ ਪਰ ਚੁੱਕਿਆ ਨਹੀਂ ਜਾਏਗਾ। ਕੋਈ ਚਾਹੇ ਯਾਰ ਮੇ ਬੈਠ ਨਕਸ਼ੇ ਪਾਂ ਕੀ ਤਰ੍ਹਾਂ, ਕੋਈ ਮਿਟਾ ਤੋ ਸਕੇ ਪਰ ਉਠਾ ਨਾ ਸਕੇ। ਤਿੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਆ ਪ੍ਰਤੀਤ ਚਾਹੀਦੀ ਹੈ ਸਵਾਮੀ ਕੋ ਕਰਿਓ ਜਿਉਂ ਸਦਾ ਸਵਾਨ ਤਜਤ ਨੇ ਨੇਤ ਭਾਵਨੀ ਸਾਧ ਸੰਗੀਨ। ਸਿਰਫ ਅਸੀਂ ਇੱਕੋ ਸ਼ਬਦ ਲਿਆ ਅੱਧੀ ਤੋਂ ਸ਼ਰਧਾ। ਜਾਨਵਰ ਚ ਕਿੰਨੀ ਸ਼ਰਧਾ ਜੀ ਆਪਣੇ ਮਾਲਕ ਪ੍ਰਤੀ। ਬੜੀਆਂ ਅਜੀਬੋ ਗਰੀਬ ਗੱਲਾਂ ਸੁਣੂ ਮਿਲਦੀਆਂ ਨੇ ਆਪਣੇ ਮਾਲਕ ਦੇ ਪ੍ਰਤੀ ਸ਼ਰਧਾ ਕਿੰਨੀ ਰੱਖਦਾ ਕੁੱਕਰ। ਗੁਰੂ ਸਾਹਿਬ ਨੇ ਇਹਨੂੰ ਸ਼ਰਧਾ ਚ ਵਰਤਿਆ ਜੀ, ਸਿਦਕ ਚ ਵਰਤਿਆ। ਹਾਲਾਂਕਿ ਇਹ ਇਸ ਬਿੰਬ ਨੂੰ ਮਹਾਰਾਜ ਨੇ ਲਾਲਚ ਚ ਵਰਤਿਆ ਕਿ ਦੁਆਰੇ ਦੁਆਰ ਸਵਾਨ ਜੋ ਡੋਲਤ ਨਹਿ ਸੁਧ ਰਾਮ ਭਜਨ ਕੀ। ਪਰ ਇੱਥੇ ਮਹਾਰਾਜ ਕਹਿੰਦੇ ਨੇ ਕਿ ਸਵਾਮੀ ਕੋ ਗਰੇ ਜੂ ਸਦਾ ਸਵਾਨ ਤਜਤ ਨਿਤ ਨਾਨਕ ਇਹ ਵਿਦਖਰ ਭਜੋ ਇੱਕ ਮਨ ਹੋਏ ਇੱਕ ਚਿੱਤ। ਇਹ ਹੈ ਸ਼ਰਧਾ। ਅੱਜ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਆ ਕਿ ਜੇ ਤਾਂ ਵਰਨਾ ਨਾਮ ਰਸੀਏ ਬੰਦਗੀ ਕਰਨੀ ਫਿਰ ਸੰਗਤ ਕਰੋ ਸ਼ਰਧਾ ਵਾਲੇ ਦੀ, ਭਰੋਸੇ ਵਾਲੇ ਦੀ, ਪ੍ਰਤੀਤ ਵਾਲੇ ਦੀ। ਸਤਿਗੁਰੂ ਸ਼ਬਦ ਵਰਤ ਰਿਹਾ ਜੀ ਭਾਵਨੀ ਸਾਧ ਸੰਗੇਨ। ਸ਼ਰਧਾ ਭਾਵਨਾ ਪ੍ਰਤੀਤ ਵਿਸ਼ਵਾਸ ਭਰੋਸਾ ਇਹ ਸਭ ਕੁਛ ਮਿਲਦਾ ਹੈ ਭਰੋਸੇ ਵਾਲਿਆਂ ਦੀ ਸੰਗਤ ਕਰਕੇ, ਵਿਸ਼ਵਾਸ ਵਾਲਿਆਂ ਦੀ ਸੰਗਤ ਕਰਕੇ। ਭਾਵਨੀ ਸਾਧ ਸੰਗੇਨ ਪਰ ਐਵੇਂ ਨਹੀਂ ਮਿਲਦੀ। ਸਾਰੇ ਕਿਉਂ ਨਹੀਂ ਸ਼ਰਧਾ ਵਾਲੇ ਬਣ ਜਾਂਦੇ? ਮਹਾਰਾਜ ਕਹਿੰਦੇ ਆ ਕਿ ਲੱਭਦੇ ਵੱਡ ਭਾਗਣਾ ਹੈ, ਉਹਨਾਂ ਨੂੰ ਲੱਭਦਾ ਜਿਨ੍ਹਾਂ ਦੇ ਭਾਗ ਬੜੇ ਵੱਡੇ ਆ। ਜਿਵੇਂ ਪੜ੍ਹਨੇ ਆ ਵੱਡ ਭਾਗੀ ਹਰ ਸੰਗਤ ਭਾਵੈ ਭਾਗਹੀਨ ਭ੍ਰਮ ਝੋਟਾ। ਇਹ ਤਿੰਨ ਵਾਰੀ ਕਿਹਾ ਜੀ ਮਹਾਰਾਜ ਨੇ, ਪਹਿਲਾਂ ਵੱਡ ਭਾਗੀ ਹਰ ਸੰਗਤ ਪਾਵੈ ਫਿਰ ਭਾਗਹੀਨ ਭ੍ਰਮ ਝੋਟਾ ਖਾਵੈ ਬਿਨ ਭਾਗਾ ਸਤ ਸੰਗ ਨਾ ਲੱਭੈ ਬਿਨ ਸੰਗਤ ਮੈਲ ਪ੍ਰੀਜੈ। ਜੋ ਭਾਗ ਬੜੀ ਵੱਡੀ ਚੀਜ਼ ਹੁੰਦੇ ਨੇ, ਭਾਗ ਬਣਦੇ ਵੀ ਨੇ ਭਾਗ ਕੱਟੇ ਵੀ ਜਾਂਦੇ ਨੇ। ਹਜ਼ੂਰ ਕਹਿੰਦੇ ਨੇ ਵੱਡ ਭਾਗੀ ਨੇ ਉਹ ਜਿਨ੍ਹਾਂ ਨੂੰ ਸੰਗਤ ਨਸੀਬ ਹੋਗੀ, ਜਿਨ੍ਹਾਂ ਨੂੰ ਸੰਗਤ ਨਸੀਬ ਹੋਗੀ ਉਹਨਾਂ ਨੂੰ ਭਾਵਨੀ ਨਸੀਬ ਹੋਗੀ। ਭਾਵਨੀ ਸਾਧ ਸੰਗੇਨ ਲੱਭਦਿਆਂ ਵੱਡ ਭਾਗਣੇ, ਵੱਡਿਆਂ ਭਾਗਾਂ ਵਾਲੇ ਨੂੰ ਲੱਭਿਆ ਫਿਰ ਵੱਡੇ ਭਾਗਾਂ ਵਾਲੇ ਸੰਗਤ ਚੋਂ ਕੀ ਲੈ ਕੇ ਗਏ। ਸਤਿਗੁਰੂ ਕਹਿੰਦੇ ਹਰ ਨਾਮ ਗੁਣ ਰਮਣੰਗ, ਹਰ ਨਾਮ ਖਰੀ ਪ੍ਰਭੂ ਉਸ ਦਾ ਨਾਮ। ਤੇ ਅਗਲਾ ਸ਼ਬਦ ਮਾਰਨ ਵਰਤਿਆ ਗੁਣ, ਗੁਣਨਵਾਦ ਉਹਦੇ ਗੁਣਾਂ ਦਾ ਸਿਫਤਾਂ ਕਰਨੀ। ਹੁਣ ਇਹ ਫਿਰ ਬੇਨਤੀ ਕਰਾਂਗਾ, ਹੁਣ ਇਹ ਵੀ ਕਹਿਣ ਲੱਗ ਪਿਆ ਜੀ ਗੁਣ ਹੀ ਰੱਬ ਹੁੰਦਾ ਹੈ, ਗੁਣ ਰੱਬ ਹੁੰਦਾ ਹੈ ਜੀ। ਤੇ ਗੁਰੂ ਗ੍ਰੰਥ ਸਾਹਿਬ ਤੇ ਕਹਿੰਦੇ ਨੇ ਗੁਣਵੰਤ ਹੈ ਉਹ ਲੋਕਾਂ ਨੂੰ ਗੁਣ ਦਿੰਦਾ। ਫਿਰ ਬੇਨਤੀ ਕਿਉਂਕਿ ਚੱਲਦਾ ਵੀ ਗੁਣ ਹੀ ਰੱਬ ਹੈ ਜੀ ਬਾਕੀ ਕੁਛ ਨਹੀਂ। ਤੇ ਮਹਾਰਾਜ ਕਹਿੰਦੇ ਨੇ ਕਿ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ, ਉਹ ਗੁਣ ਵੰਡਦਾ ਹੈ। ਇੱਥੇ ਸਤਿਗੁਰੂ ਨੇ ਸ਼ਬਦ ਵਰਤਿਆ ਹਰ ਨਾਮ ਗੁਣ ਰਮਣੰ, ਪ੍ਰਭੂ ਦੇ ਪਰਮਾਤਮਾ ਦੇ ਸਿਮਰਨ ਦਾ ਜਿਹੜਾ ਗੁਣ ਹੈ, ਜਿਹੜੀ ਬਖਸ਼ਿਸ਼ ਜਿਹੜੀ ਹੁਨਰ ਹੈ, ਜਦੋਂ ਕਿਸੇ ਨੂੰ ਭਾਵਨੀ ਮਿਲਦੀ ਏ ਗੁਰਮੁਖੋ ਸੰਗਤ ਵਿੱਚੋਂ ਮਿਲਦੀ ਏ, ਮਿਲਦੀ ਉਹਨੂੰ ਜਿਹਦੇ ਵੱਡੇ ਭਾਗ ਨੇ, ਫਿਰ ਵੱਡਿਆਂ ਭਾਗਾਂ ਵਾਲਾ ਸੰਗਤ ਕਰਨ ਤੋਂ ਬਾਅਦ ਹਰ ਨਾਮ ਗੁਣ ਰਮਣੰ ਉਸ ਸੰਗਤ ਵਿੱਚ ਖਰੀ ਦੇ ਗੁਣਾਂ ਨੂੰ ਗਾਉਂਦਾ ਹੈ। ਉਹਨੂੰ ਕੀਰਤਨ ਰੂਪ ਕਹਿ ਲਓ, ਸਿਮਰਨ ਰੂਪ ਕਹਿ ਲਓ, ਨਾਮ ਰੂਪ ਕਹਿ ਲਓ, ਉੱਥੇ ਸਾਰਾ ਔਰਾ ਹੀ ਨਾਮ ਦਾ ਬਣ ਜਾਂਦਾ। ਹਰ ਨਾਮ ਗੁਣ ਰਮਣੰ ਸਤਿਗੁਰੂ ਕਹਿੰਦੇ ਨੇ ਨਾਨਕ ਧੰਨ ਗੁਰੂ ਅਰਜੁਨ ਦੇਵ ਮਹਾਰਾਜ, ਸੰਸਾਰ ਸਾਗਰ ਨਹਿ ਵਿਆਪਣਾ, ਉਹਨਾਂ ਨੂੰ ਸੰਸਾਰ ਸਮੁੰਦਰ ਫਿਰ ਨਹੀਂ ਵਿਆਪਦਾ, ਉਹਨਾਂ ਨੂੰ ਸੰਸਾਰ ਸਮੁੰਦਰ ਦੀਆਂ ਲਹਿਰਾਂ ਨਹੀਂ ਵਿਆਪਦੀਆਂ। ਇਹਦਾ ਮਤਲਬ ਜਿਹੜੇ ਸ਼ਰਧਾ ਨਾਲ ਸੰਗਤ ਵੀ ਜਾਂਦੇ ਆ, ਸ਼ਰਧਾ ਵਾਲੇ ਦੀ ਸੰਗਤ ਕਰਦੇ ਆ, ਉਹਨਾਂ ਵੱਡਿਆਂ ਭਾਗਾਂ ਵਾਲਿਆਂ ਨੂੰ ਭਾਵਨੀ ਨਸੀਬ ਹੁੰਦੀ ਹੈ। ਭਾਵਨੀ ਵਾਲੇ ਉਸ ਸੰਗਤ ਵਿੱਚ ਪਰਮਾਤਮਾ ਦੇ ਗੁਣ ਗਾਉਂਦੇ ਆ, ਜਿਹੜੇ ਪਰਮਾਤਮਾ ਦੇ ਗੁਣ ਗਾਉਂਦੇ ਉਹ ਸੰਸਾਰ ਸਾਗਰ ਤੋਂ ਬਚ ਜਾਂਦੇ ਆ। ਇਹ ਸਾਗਰ ਸੋਈ ਤਰ੍ਹਾਂ ਜੋ ਹਰ ਗੁਣ ਗਾਏ, ਖਰੀ ਦੇ ਗੁਣ ਜਿਹੜਾ ਗਾਉਂਦਾ। ਮਹਾਰਾਜ ਨੇ ਕਹਿਣਾ ਹੈ ਬੜਾ ਮੁਸ਼ਕਲ, ਲੋਭ ਲਹਿਰ ਅਤ ਨੀਚਰ ਬਾਜੈ ਕਾਇਆ ਡੂਬੈ ਕੇਸ਼ਵਾ, ਸੰਸਾਰ ਸਮੁੰਦੇ ਤਾਰ ਗੋਬਿੰਦੇ ਤਾਰ ਲੈ ਬਾਪ ਬੀਠਲਾ, ਅਨਲ ਬੇਵਾ ਬੇੜਾ ਉਹ ਖੇਮ ਨਾ ਸਾਕੂ ਤੇਰਾ ਪਾਰ ਨਾ ਪਾਇਆ ਬੀਠਲਾ। ਤੂੰ ਕਿਰਪਾ ਕਰ, ਇਹ ਲਹਿਰ ਦੀਆਂ ਛੱਲਾਂ ਉੱਠਦੀਆਂ ਨੇ ਪ੍ਰਭੂ, ਤੂੰ ਤਰਸ ਕਰਕੇ ਮੈਨੂੰ ਇਤੋਂ ਬਚਾ ਲੈ। ਜਿਹੜਾ ਪ੍ਰਭੂ ਦਾ ਚਿੰਤਨ ਕਰੇਗਾ ਉਹ ਭਾਵ ਸਾਗਰ ਤੋਂ ਤਰੇਗਾ, ਕਿਉਂਕਿ ਸਿਮਰਨ ਨਾਮ ਬਾਣੀ ਇਹ ਲਹਿਰਾਂ ਵੀ ਤੇ ਫੁਰਨੇ ਨੇ ਨਾ। ਜਿਹੜਾ ਲਹਿਰ ਸ਼ਬਦ ਵਰਤਿਆ ਖਿਆਲ ਹੀ ਨੇ, ਤੇ ਜਿੱਥੇ ਨਾਮ ਆ ਜਾਏਗਾ ਆਪਣੇ ਆਪ ਫੁਰਨਾ ਮਰੇਗਾ ਭਾਵ ਸਾਗਰ ਦਾ। ਭਾਵ ਜਲ ਦੇ ਫੁਰਨੇ ਲਹਿਰ ਹੀ ਨੇ, ਹੈ ਮਨ ਆਪਣੇ ਆਪ ਚ ਵੀ ਲਹਿਰ ਹੈ ਜੀ। ਜਦੋਂ ਫੁਰਨੇ ਉੱਠਦੇ ਨੇ ਜਿੱਥੇ ਸਿਮਰਨ ਆਏਗਾ, ਉਸ ਦਿਨ ਬੇਨਤੀ ਕੀਤੀ ਮਹਾਰਾਜ ਕਹਿੰਦੇ ਮੈਂ ਦੇਖਿਆ ਹਮ ਦੇਖਾ ਤੈ ਡੂਬੀ ਅਲੇ, पंकज मोह पग नहीं चाल है, हम देखा तै डूबी अले पैर नहीं चल दे, भरे गए धस गए विच संसार समुंदर दे दल दल च। ते बाबा जी नाल ही बचन करदे ने, जिदे सीने विच तेरा नाम हो जाए ओदे पैर ते भी नहीं छिट्टे पैंदे, क्योंकि तेरी मोहब्बत ओदे अंदर है। नदी तरंदड़ी मैडा खोज ना कुंभ है, मेरा पैर नहीं भेजदा हुण गुरु सिंह कह रहे आ। हुण ए मेरा नहीं भेज रहा मैंडा दर ते मेरा, पर होमी वाला मेरा नहीं। मंज मोहब्बत तेरी मेरे सीने विच तेरी मोहब्बत है, मंज मोहब्बत तेरी तै सह चरनी मेरे सोने प्रभु तेरे चरण। मैंडा हीड़ा सीतम हर नानक तुलखा बेड़ी, मेरा हिरदा तेरे नाम सीता गया, तेरे चरण मेरी बेड़ी ने तेरे चरण मेरा तुलहा ने। बस एक गल चेते रखियो गुरमुखो, शरदा गुरु तेंगो भावनी साध संगीन। फिर अर्थ कर दिया महाराज कहने साध संगत विच भावना लभ दंग बड भागने, वड्डिया भागा वाले लभ दिख है हर नाम गुण रमण। जेडे भावना वाले ने फिर हरी दे गुणा नू गैन करदे ने, उहदा सिमरन करदे ने। ते सच्चे पातशाह कहिंदे नानक संसार सागर नहि व्यापणे नहीं व्यापदा, भूले मार्ग जिन्हें बताया ऐसा गुर वडभागी पाया। सिमर मना राम नाम चितारे, बस रह हिरदे गुर चरण प्यारे। काम क्रोध लोभ मोह मन लीना, बंधन काट मुकत गुर कीना। दुख सुख करत जन्म फुन मुवा, चरण कमल गुर आश्रम दिया। अग्न सागर संसार सागर में व्यापने, अग्न सागर बोर्ड संसारा क्यों नहीं व्याप्या, नानक बाह पकर सदगुर निस्तारा। गुर के चरण जी का निस्तारा, समुद सागर जिन खिनमेता। बस एक भावनी सतगुरु अगे अरदास करो साडी भावना बने, नहीं जपदे नाम गल वक्री परे। ए क्यों खंडन करी जो नाम नहीं हुंदा, सिमर नहीं हुंदा, बाणी नहीं हुंदी। ते सच्ची लोग भी चाहते ने भी छेती छेती काम नहीं बड़े, जेड़ा दस दे बने गल बड़ी चत दी। मैनू याद है पदम साहब ने गल कही सी एक बार, उन्हां दी शायद बड़ी बड़ी 1946 च किताब लिखी उन्हें पहली साडे गुरदेव, उच्च गल की कहने गुरु नानक साहब करतारपुर ना सत अठ साखियां ने सारिया भाई लहना साहब दी जिहड़ियां असीं पढ़ने आ। 1532 तो 1539 तक गुरु अंगद देव भाई लहना साहब जी दे रूप च गुरु नानक साहब दी चरण शरण च रहे आ ना। ते उत्थे उन्हें गल की कहने महाराज ने अंतले समय हाथ च टका पकड़िया ते तली तराक के कहने दसो मेरे हाथ च की। किसने कहा महाराज बुझारत क्यों पाते हो हाथ ते तक टका। पुत्रां नूं पुछिया सिखां कियां नूं पुछिया, सारिया ने कहा महाराज हाथ च टका। ते भाई लहना साहब कहिंदे पुरखा साडे हाथ च की, चरण पकड़ के कहिंदा इन्नी समर्थ है नहीं दस सकां तेरे हाथ च की, मैं नहीं दस सकदा। सतगुरु हस पै कहिंदे सारे दस दे पैने मेरे हाथ की तली ते टका। कहिंदा नहीं सतगुरु तेरे हाथ च जोग मिलाप, तेरे हाथ च दीन दुनिया दे खजाने, तेरे हाथ च बंदगी। इथों तक जिस रब की दरगाह चो धुप धक्के की कोई बाह ना पकड़े, तेरे हाथ च इन्नी ताकत है तू धक्के कोई भी रब दे घर थां दवा देना। इनिया को बेनतियां स्वीकार करियो, बेअंत भुला मेरे तो हुई ने, मेरे तो कोई लफज तलफज बोल दिया जे किसी ना चंगा लगा बख्श दिया जे, पर सच्चाई मेरे तुहाडे वास्ते ही है। गुरुद्वारा जुड़न की थां हुंदा है, गुरुद्वारा टिकन की थां हुंदा है, गुरुद्वारा गुरु दे राही रब दे दर तक जान दा एक रस्ता हुंदा है।
1: गैलगरी च इको एक धार्मिक रेडियो पंजाबी रेडियो 102.7 FM, जिथे 24 घंटे सत्तो दिन बहुत सारे धार्मिक प्रोग्राम पेश कीते जांदे ने। इना प्रोग्रामा नू स्पॉन्सर करन लई तुसी पंजाबी रेडियो 102.7 FM नू 403-238-6867 यानी 403-238-6667 ते संपर्क कर सकते हो। सुनते रहो पंजाबी रेडियो 102.7 FM कैलगरी।
2: प्रोग्राम दा ए हिस्सा तुहाडे तक परमजीत पलाहा डिजर्डिन इंश्योरेंस एजेंट दे सहयोग नाल पहुंचाया जा रहा है।
3: इना तो किसे तरह दी इंश्योरेंस जिवे लाइफ डिसेबिलिटी ऑटो होम मोटरबाइक बोट अते होर बिजनेस इंश्योरेंस बारे जानकारी लैण लई तुसी परमजीत पलाहा जी नूं 403-554-4444
2: यानी 403-554-4444 ते संपर्क कर सकदे हो। परमजीत पलाहा जी दे ऑफिस

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ। ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983 825-760-0983।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨੌਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, ਸਾਊਥ ਈਸਟ ਕੈਲਗਰੀ, ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨੌਰਥ ਈਸਟ ਕੈਲਗਰੀ।

0: ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ, 3501 23rd Street, ਨਾਰਥ ਈਸਟ, ਕੈਲਗਰੀ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲੇ ਇੱਕੋ ਇੱਕ ਧਾਰਮਿਕ ਪੰਜਾਬੀ ਰੇਡੀਓ 102.7 FM ਤੋਂ ਹੁਣ ਸਰਵਣ ਕਰੋ ਜੀ ਆਦ ਗੁਰੂ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਤੇ ਵਿਆਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਸਤਨਾਮ ਵਾਹਿਗੁਰੂ ਸਾਹਿਬ ਜੀ।

परथाए साखी महापुरुख बोल दे सांझी सगल जहाना।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਾਤਸ਼ਾਹ ਜੁਗੋ ਜੁਗ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਵਿੱਚ ਸੁਭਾਏਮਾਨ ਗੁਰੂ ਪਿਆਰੀ ਸਾਧ ਸੰਗਤ ਜੀਓ, ਆਪਾਂ ਸਾਰੇ ਹੀ ਵੱਡੇ ਕਰਮਾਂ ਅਤੇ ਭਾਗਾਂ ਵਾਲੇ ਹਾਂ, ਜਿਨ੍ਹਾਂ ਨੂੰ ਇਸ ਕਲਯੁੱਗ ਦੇ ਮਾੜੇ ਸਮੇਂ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅਕਾਲ ਪੁਰਖ ਵਾਹਿਗੁਰੂ ਦੇ ਦਰਬਾਰ ਦੇ ਵਿਖੇ, ਜਿੱਥੋਂ ਅਕਾਲ ਪੁਰਖ ਵਾਹਿਗੁਰੂ ਰੱਬ ਬਹੁਤ ਹੀ ਨੇੜੇ ਨਜ਼ਰ ਆਉਂਦਾ ਹੈ, ਐਸੇ ਪਾਵਨ ਪਵਿੱਤਰ ਥਾਂ ਦੀ ਗੋਦ ਦੇ ਵਿੱਚ, ਅੰਮ੍ਰਿਤ ਸਰੋਵਰ ਦੀ ਗੋਦ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਮਿਹਰ ਕਰਕੇ ਆਪਾਂ ਸਾਰਿਆਂ ਨੂੰ ਲਿਆ ਕੇ ਬਿਠਾਇਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਜੋ ਇਲਾਹੀ ਹੁਕਮਨਾਮਾ, ਜੋ ਇਲਾਹੀ ਫੁਰਮਾਨ ਕੁੱਲ ਕਾਇਨਾਤ ਵਾਸਤੇ ਬਖਸ਼ਿਆ, ਉਸ ਦੀ ਮਰਿਆਦਾ ਦੇ ਅਨੁਸਾਰ

0: प्रथाए साखी महापुरुख बोल दे।
1: सच्चे पातशाह धन गुरु अमरदास साहिब जी, श्लोक महला तीजा। श्लोक दे विच सानू समझाउंदे आ प्रथाए साखी महापुरख बोल दे। जेडे रब दे बंदे अकाल पुरख वाहिगुरु दे भेजे होए महापुरख, जिन्हां विच साडे गुरु साहिबान, भगत साहिबान अते होर जिन्हां ने रब दी प्राप्ति कीती, ओह अकाल पुरख वाहिगुरु दे प्यारे, जदों कोई किसे दे बाबत फरमान बचन सुणाउंदे आ जां जदों असी साखियां सुणदे आ, जिवें कि जोत रूप हर आप गुरु नानक कहायो, पहले पातशाह ने दीन दुनिया दे उत्ते आ के जगत जलंदे नूं तारन वास्ते प्रकाश धारिया अते निर्मल वखरा निराला सिख पंथ स्थापित कीता, सिख कौम नूं जन्म दिता, तां सच्चे पातशाह जी ने अपनियां उदासियां दे विच बेअंत ही पापियां नूं, माड़े कर्म करन वालियां नूं सुधारिया। ਉਹ ਅਸੀਂ ਇਤਿਹਾਸਕ ਸਾਖੀਆਂ ਪੜ੍ਹਦੇ ਹਾਂ, ਜਿਵੇਂ ਕੌਡਾ ਰਾਕਸ਼ਸ ਅਤੇ ਸੱਜਣ ਠੱਗ ਅਤੇ ਹੋਰ ਅਨੇਕਾਂ ਲੁਕਾਈ ਦਾ ਭਲਾ ਕੀਤਾ, ਪਰ ਉਹ ਜਿਹੜੀ ਸਾਖੀ ਅਸੀਂ ਪੜ੍ਹਦੇ ਹਾਂ ਉਹ ਭਾਵੇਂ ਸੱਜਣ ਠੱਗ ਦੇ ਪਰਥਾਏ ਹੋਵੇ ਚ ਭਾਵੇਂ ਕੌਡੇ ਦੇ ਪਰਥਾਏ ਹੋਵੇ, ਉਹ ਸਾਰੀ ਦੁਨੀਆ ਨੂੰ ਜਿਹੜਾ ਉਪਦੇਸ਼ ਆ ਉਹ ਸੱਚ ਦਾ, ਵਾਹਿਗੁਰੂ ਦੇ ਡਰ ਦਾ, ਸੱਚੇ ਮਾਰਗ ਤੇ ਚੱਲਣ ਦਾ ਉਹ ਸਾਰਿਆਂ ਦੇ ਵਾਸਤੇ ਸਾਂਝਾ। ਇਹ ਨਹੀਂ ਕਿ ਉਹ ਸਿਰਫ ਉਹਨਾਂ ਦੇ ਬਾਬਤ ਆ। ਇਸ ਕਰਕੇ ਸੱਚੇ ਪਾਤਸ਼ਾਹ ਜੀ ਫਰਮਾਨ ਵਿੱਚ ਸਾਨੂੰ ਸਮਝਾਉਂਦੇ ਆ, ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨੈ। ਭਾਵੇਂ ਕਿ ਮਹਾਂਪੁਰਖ ਜਿਹੜੀ ਸਾਖੀ, ਜਿਹੜਾ ਜੋ ਕੌਤਕ ਰਚਦੇ ਆ, ਉਹ ਕਿਸੇ ਇੱਕ ਮਨੁੱਖ ਨੂੰ ਸੰਬੋਧਨ ਹੋ ਕੇ ਉਹਨੂੰ ਸਮਝਾਉਂਦੇ ਆ, ਪਰ ਹੁੰਦੀ ਉਹ ਸਾਰੇ ਸੰਸਾਰ ਦੇ ਵਾਸਤੇ ਸਾਂਝੀ ਸਿੱਖਿਆ। ਜਿਵੇਂ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਵਿੱਚ ਵੀ ਭਾਈ ਲਾਲੋ ਨੂੰ ਸੰਬੋਧਨ ਕਰਕੇ ਜਿਹੜੇ ਬਚਨ ਨੇ ਉਹ ਉਚਾਰੇ ਨੇ, ਪਰ ਉਹ ਜਿਹੜੀ ਸਿੱਖਿਆ ਉਹ ਸਾਰੀ ਕਾਇਨਾਤ ਦੇ ਵਾਸਤੇ ਸਾਂਝੀ ਹੈ।
0: ਸਾਂਝੀ ਸਗਲ ਜਹਾਨੈ,
1: ਸਾਰੇ ਜਹਾਨ ਨੂੰ ਸਾਂਝੇ ਤੌਰ ਤੇ ਇੱਕੋ ਹੀ ਸਿੱਖਿਆ। ਕੋਈ ਵੀ ਸਾਖੀ ਦੇ ਵਿੱਚ, ਜੇ ਸਾਖੀ ਦੇ ਵਿੱਚ ਸੇਵਾ ਦੀ ਸਾਨੂੰ ਸੱਚੇ ਪਾਤਸ਼ਾਹ ਜੀ ਕੀਮਤ ਦੱਸਦੇ ਆ, ਸੱਚ ਬੋਲਣ ਦੀ, ਸੱਚੇ ਮਾਰਗ ਤੇ ਚੱਲਣ ਦੀ, ਪਾਪ ਤੋਂ ਦੂਰ ਰਹਿਣ ਦੀ, ਮਾੜੇ ਕਰਮਾਂ ਤੋਂ ਬਚਣ ਦੀ, ਤਾਂ ਉਹ ਸਾਰੇ ਜਹਾਨ ਵਾਸਤੇ ਉਹਨਾਂ ਸਾਖੀਆਂ ਦੇ ਵਿੱਚੋਂ ਅਸੀਂ ਸਿੱਖਦੇ ਹਾਂ, ਪਰ ਉਹ ਸਾਰੇ ਸਗਲ

ਜਿਹੜੇ ਗੁਰੂ ਵੱਲ ਨੂੰ ਮੁੱਖ ਕਰਦੇ ਆ, ਅਕਾਲ ਪੁਰਖ ਵਾਹਿਗੁਰੂ ਤੋਂ ਡਰਦੇ ਆ, ਉਹ ਇਹਨਾਂ ਮਹਾਂਪੁਰਖਾਂ ਗੁਰੂ ਸਾਹਿਬਾਨਾਂ ਦੇ ਬਚਨ ਸੁਣ ਕੇ, ਇਹਨਾਂ ਸਾਖੀਆਂ ਨੂੰ ਇਸ ਇਤਿਹਾਸ ਨੂੰ ਸੁਣ ਕੇ, ਇਹਨਾਂ ਗੁਰਬਾਣੀ ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦੇ ਬਚਨਾਂ ਨੂੰ ਸੁਣ ਕੇ ਉਹ ਆਪਣੇ ਆਪ ਦੇ ਵਿੱਚ ਧਾਰਨ ਕਰਦੇ ਆ। ਗੁਰਮੁਖ ਹੋਏ ਸੋ ਭਉ ਕਰੇ, ਅਕਾਲ ਪੁਰਖ ਵਾਹਿਗੁਰੂ ਦੇ ਪਿਆਰੇ ਗੁਰਮੁਖ, ਇਹ ਜਿਹੜੀ ਸਿੱਖਿਆ ਮਹਾਂਪੁਰਖਾਂ ਦੀ ਹੈ, ਇਹ ਜਿਹੜੀ ਗੁਰੂ ਸਾਹਿਬਾਨਾਂ ਦੀ ਸਿੱਖਿਆ ਹੈ, ਇਹਨੂੰ ਸੁਣ ਕੇ ਆਪਣੇ ਮਨ ਦੇ ਵਿੱਚ ਡਰ ਪੈਦਾ ਕਰਕੇ ਅਕਾਲ ਪੁਰਖ ਵਾਹਿਗੁਰੂ ਦਾ ਇਸ ਸਿੱਖਿਆ ਨੂੰ ਮੰਨਦੇ ਨੇ। ਉਹ ਇਹ ਨਹੀਂ ਕਹਿੰਦੇ ਕਿ ਉਹ ਕਿਸੇ ਹੋਰ ਵਾਸਤੇ ਦਿੱਤੀ ਆ, ਸਾਨੂੰ ਤਾਂ ਇਹ ਮੰਨਣ ਨੂੰ ਕਿਹਾ ਹੀ ਨਹੀਂ। ਉਹ ਕਿਸੇ ਵੀ ਇਤਿਹਾਸਕ ਸਾਖੀ ਚੋਂ, ਗੁਰਬਾਣੀ ਚੋਂ ਉਹ ਆਪਣਾ ਆਪ ਜਿਹੜਾ ਜੀਵਨ ਹੈ ਉਸ ਦਾ ਸੁਧਾਰ ਕਰਨਾ ਕਰਦੇ ਨੇ, ਆਪਣੇ ਆਪ ਨੂੰ ਪਛਾਣਨ ਦੀ ਕੋਸ਼ਿਸ਼ ਕਰਦੇ ਨੇ ਕਿ ਮੈਂ ਮੇਰੇ ਜੀਵਨ ਦੇ ਵਿੱਚ ਆਉਣ ਦਾ ਕੀ ਮਨੋਰਥ ਅਤੇ ਮਕਸਦ ਹੈ। ਆਪਣਾ ਆਪ ਪਛਾਣ ਕੇ ਆਪ

ਦੀਆਂ ਭੁੱਲਾਂ ਗਲਤੀਆਂ ਨੂੰ ਅਕਾਲ ਪੁਰਖ ਮੂਹਰੇ ਬਖਸ਼ਾ ਕੇ ਅੱਗੋਂ ਵਾਸਤੇ ਸਾਖੀ ਦੇ ਉਸ ਗੁਰਮੁਖਾਂ ਦੇ ਉਪਦੇਸ਼ ਦੇ ਮੁਤਾਬਕ ਚੱਲਣ ਦੀ ਕੋਸ਼ਿਸ਼

ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੀ ਕਿਰਪਾ ਦੇ ਨਾਲ, ਗੁਰ ਪ੍ਰਸਾਦ ਦੇ ਨਾਲ ਉਹ ਜਿਉਂਦੇ ਜੀ ਧੁਰ ਕੀ ਬਾਣੀ ਦਾ ਉਪਦੇਸ਼ ਧਾਰਨ ਕਰਕੇ, ਉਹ ਜਿਉਂਦੇ ਜੀ ਦੁਨੀਆਂ ਦੇ ਵਿੱਚ ਰਹਿੰਦਿਆਂ ਹੋਇਆਂ ਹੀ ਇਹਦੇ ਤੋਂ ਨਿਰਲੇਪ ਹੋ ਜਾਂਦੇ ਆ, ਇਹਦੇ ਤੋਂ ਮੁਕਤ ਹੋ ਜਾਂਦੇ ਆ। ਗੁਰਪ੍ਰਸਾਦੀ ਜੀਵਤ ਮਰੈ, ਪਰ ਉਹਨਾਂ ਨੂੰ ਮਰਨ ਦਾ ਕੋਈ ਡਰ ਨਹੀਂ ਰਹਿੰਦਾ, ਮਰਨ ਦਾ ਕੋਈ ਖੌਫ ਨਹੀਂ ਰਹਿੰਦਾ। ਇਸੇ ਗੁਰੂ ਸਾਹਿਬਾਨਾਂ ਦੇ ਬਚਨਾਂ ਨੂੰ ਅਤੇ ਧੁਰ ਕੀ ਬਾਣੀ ਨੂੰ ਧਾਰਨ ਕਰਕੇ ਵੱਡੇ ਵੱਡੇ ਯੋਧਿਆਂ ਨੇ, ਗੁਰਸਿੱਖਾਂ ਨੇ ਜਿਉਂਦਿਆਂ ਜੀ ਜਿਨ੍ਹਾਂ ਨੇ ਆਪਣਾ ਆਪ ਗੁਰੂ ਦੇ ਹਵਾਲੇ, ਰੱਬ ਦੇ ਹਵਾਲੇ ਕੀਤਾ, ਉਹਨਾਂ ਨੇ ਫਿਰ ਮੌਤ ਨੂੰ ਮਖੌਲਾਂ ਕੀਤੀਆਂ। ਉਹ ਮੌਤ ਤੋਂ ਕਦੇ ਘਬਰਾਏ ਨਹੀਂ, ਕਿਉਂਕਿ ਜਿਉਂਦਿਆਂ ਜੀ ਉਹਨਾਂ ਦੀ ਜਿਹੜੀ ਟੇਕ ਆ ਉਹ ਅਕਾਲ ਪੁਰਖ ਵਾਹਿਗੁਰੂ ਆ। ਉਹਨਾਂ ਨੂੰ ਅੱਗੇ ਦਾ ਜਿਹੜਾ ਰਾਸਤਾ ਵਾ ਉਹ ਪਹਿਲਾਂ ਹੀ ਸਾਫ ਸਾਫ ਦਿਸਦਾ, ਉਹਨਾਂ ਤੋਂ ਮੌਤ ਦਾ ਕੋਈ ਡਰ ਨਹੀਂ। ਆਮ ਜਿਹੜੇ ਦੁਨਿਆਵੀ ਲੋਕ ਨੇ ਉਹ ਜ਼ਿੰਦਗੀ ਨੂੰ ਸੱਚ ਕਰਕੇ ਜਿਉਂਦੇ ਨੇ, ਉਹ ਇਹ ਮੰਨ ਕੇ ਜਿਉਂਦੇ ਨੇ ਸ਼ਾਇਦ ਕਿ ਅਸੀਂ ਕਦੇ ਇੱਥੋਂ ਜਾਣਾ ਹੀ ਨਹੀਂ। ਇਸੇ ਭੁੱਲ ਦੇ ਵਿੱਚ ਅਸੀਂ ਰੱਬ ਨੂੰ ਭੁੱਲ ਜਾਂਦੇ ਹਾਂ ਅਤੇ ਇੱਥੇ ਧਨ ਦੌਲਤ ਇਕੱਠਾ ਕਰਨ ਵਾਸਤੇ ਮਾੜੇ ਕੰਮ, ਪਾਪ, ਗੁਰੂ ਦੀ ਸਿੱਖਿਆ ਤੋਂ ਉਲਟ ਚੱਲਦੇ ਹਾਂ, ਕਿਉਂਕਿ ਸਾਡੇ ਮਨ ਨੂੰ ਅੰਦਰੋਂ ਇਹ ਆ ਕਿ ਦੁਨੀਆ ਮਰਦੀ ਆ, ਅਸੀਂ ਮਰਨਾ ਨਹੀਂ। ਪਰ ਜਿਹੜੇ ਗੁਰਮੁਖ ਜਨ ਨੇ ਉਹ ਜਿਉਂਦਿਆਂ ਜੀ ਮਰ ਕੇ, ਗੁਰਪ੍ਰਸਾਦੀ ਜੀਵਤ ਮਰੈ, ਅਤੇ ਉਹ ਜਿਉਂਦਿਆਂ ਜੀ ਮਰ ਕੇ ਅਕਾਲ ਪੁਰਖ ਵਾਹਿਗੁਰੂ ਦੇ ਭੈ ਦੇ ਵਿੱਚ ਰਹਿ ਕੇ ਆਪਣਾ ਜੀਵਨ

ਪਰ ਜਿਨ੍ਹਾਂ ਨੂੰ ਮਨ ਦੀ ਸਮਝ ਨਹੀਂ ਕਿ ਜਿਹੜਾ ਸਾਡਾ ਮਨ ਆ ਉਹ ਚਾਂਚਲ, ਉਹ ਮਾੜੇ ਕੰਮਾਂ ਵੱਲ ਛੇਤੀ ਭੱਜਦਾ। ਇਹ ਮਨ ਬਣਿਆ ਹੀ ਇਸ ਤਰ੍ਹਾਂ ਵਾ ਕਿ ਜਦੋਂ ਰੱਬ ਤੋਂ ਟੁੱਟਣ ਦੀ ਗੱਲ ਹੋਵੇ ਇਹ ਉੱਧਰ ਨੂੰ ਜਾਂਦਾ। ਇਹਨੂੰ ਆਪਾਂ ਹਜ਼ਾਰਾਂ ਕੋਸ਼ਿਸ਼ਾਂ ਕਰਕੇ ਵੀ ਗੁਰੂ ਵੱਲ ਨੂੰ ਲਿਆਉਣ ਦੀ ਕੋਸ਼ਿਸ਼ ਕਰੀਏ, ਰੱਬ ਤੋਂ ਡਰਨ ਦੀ, ਰੱਬ ਵਾਹਿਗੁਰੂ ਤੋਂ ਡਰਨ ਵੱਲ ਨੂੰ ਤੁਰੀਏ, ਤਾਂ ਇਹ ਸਾਨੂੰ ਦੂਜੇ ਪਾਸੇ ਨੂੰ ਭੇਜਦਾ। ਜਿਨ੍ਹਾਂ ਨੂੰ ਮਨ ਦੀ ਪ੍ਰਤੀਤ ਨਹੀਂ, ਜਿਨ੍ਹਾਂ ਨੂੰ ਇਹ ਮਨ ਦੀ ਸਮਝ ਹੀ ਨਹੀਂ ਆਈ ਕਿ ਮਨ ਦੇ ਪਿੱਛੇ ਨਹੀਂ ਲੱਗਣਾ, ਮਨ ਨੂੰ ਕਿਵੇਂ ਕਾਬੂ ਦੇ ਵਿੱਚ ਕਰਨਾ, ਮਨ ਆਪਣੀਆਂ ਕੋਸ਼ਿਸ਼ਾਂ ਦੇ ਨਾਲ, ਆਪਣੇ ਜ਼ੋਰ ਦੇ ਨਾਲ ਕਦੇ ਵੀ ਕਾਬੂ ਜਾਂ ਵੱਸ ਦੇ ਵਿੱਚ ਨਹੀਂ ਹੋ ਸਕਦਾ। ਜੇ ਮਨ ਨੂੰ ਸਮਝਾਉਣਾ ਅਤੇ ਮਨ ਨੂੰ ਜਿੱਤਣਾ ਤਾਂ ਉਹਦਾ ਇੱਕੋ ਇੱਕ ਰਾਹ ਵਾ, ਅੰਮ੍ਰਿਤ ਵੇਲੇ ਉੱਠ ਕੇ ਗੁਰੂ ਗੁਰੂ ਜਪਣਾ, ਰੱਬ ਦੇ ਨਾਲ ਲਿਵ ਜੋੜਨੀ, ਤਾਂ ਮਨ ਦੇ ਉੱਤੇ ਕਾਬੂ ਪਾਇਆ ਜਾ ਸਕਦਾ। ਬੜਿਆਂ ਬੜਿਆਂ ਜੋਗੀਆਂ ਨੇ ਆਪਣੇ ਘਰ ਛੱਡ ਕੇ ਪਹਾੜਾਂ ਉੱਤੇ ਬਹਿ ਕੇ, ਸਿੱਧ ਜਿਹੜੇ ਨੇ ਉਹ ਪਰਬਤਾਂ ਦੇ ਉੱਤੇ ਜਾ ਬੈਠੇ ਕਿ ਅਸੀਂ ਸ਼ਾਇਦ ਮਨ ਨੂੰ ਇਸ ਤਰ੍ਹਾਂ ਕਾਬੂ ਕਰ ਲਵਾਂਗੇ ਦੁਨੀਆਂ ਤੋਂ ਦੂਰ ਭੱਜ ਕੇ। ਨਾ ਤਾਂ ਇਸ ਦੁਨੀਆਂ ਤੋਂ ਦੂਰ ਭੱਜ ਕੇ ਮਨ ਨੂੰ ਕਾਬੂ ਹੁੰਦਾ, ਨਾ ਕੋਈ ਹੱਠ ਕਰਕੇ ਮਨ ਕਾਬੂ ਹੁੰਦਾ, ਨਾ ਪੁੱਠੇ ਲਮਕ ਕੇ, ਨਾ ਸਵਾਹ ਮਲ ਕੇ। ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇੱਕੋ ਇੱਕ ਉਪਦੇਸ਼ ਦਿੱਤਾ, ਜੇ ਇਹ ਮਨ ਨੂੰ, ਮੈਲੇ ਮਨ ਨੂੰ ਸਾਫ ਕਰਨਾ ਤਾਂ ਇੱਕੋ ਇੱਕ ਹੱਲ ਅਕਾਲ ਪੁਰਖ ਵਾਹਿਗੁਰੂ ਦਾ ਡਰ ਅਤੇ ਉਸ ਦੇ ਨਾਮ ਨੂੰ ਆਪਣੇ ਚਿੱਤ ਚੇਤਿਆਂ ਵਿੱਚ ਵਸਾਉਣਾ, ਵਾਹਿਗੁਰੂ ਦੇ ਡਰ ਦੇ ਨਾਲ ਆਪਣਾ ਜੀਵਨ ਬਤੀਤ ਕਰਨਾ। ਤਾਂ ਜਿਨ੍ਹਾਂ ਨੂੰ ਮਨ ਦੀ ਪ੍ਰਤੀਤ ਨਹੀਂ, ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਆ, ਗੁਰੂ ਅਮਰਦਾਸ ਜੀ ਤੀਜੇ ਨਾਨਕ, ਕਿ ਉਹ ਗਿਆਨ ਦੀਆਂ ਗੱਲਾਂ ਕੀ ਕਰਨਗੇ ਜਿਨ੍ਹਾਂ ਤੋਂ ਹਜੇ ਤੱਕ ਆਪਣਾ ਮਨ ਹੀ ਕਾਬੂ ਵਿੱਚ ਨਹੀਂ ਆਇਆ। ਸਿਰਫ ਨਿਰੇ ਧਾਰਮਿਕ ਗ੍ਰੰਥ ਕਿਤਾਬਾਂ, ਧਾਰਮਿਕ ਮਰਿਆਦਾ ਦੇ ਉੱਤੇ ਚੱਲਿਆਂ ਵੀ, ਸਿਰਫ ਧਾਰਮਿਕ ਪਹਿਰਾਵਾ ਪਾਇਆ ਵੀ, ਜਿਹੜਾ ਮਨ ਆ ਉਹ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਨਹੀਂ ਜੁੜਦਾ। ਸਿਰਫ ਤੇ ਸਿਰਫ ਜੇ ਅਕਾਲ ਪੁਰਖ ਵਾਹਿਗੁਰੂ ਰੱਬ ਦੇ ਅਸੀਂ ਨੇੜੇ ਜਾਣਾ ਤਾਂ ਮਨ ਦੇ ਰਾਮ ਲੀਆ ਹੈ ਮੋਲ। ਤਾਂ ਇੱਕੋ ਇੱਕ ਹੱਲ ਆ, ਆਪਣੇ ਮਨ ਨੂੰ ਬੇਸਮਝ ਕਹੀਏ, ਆਪਣੇ ਦਿਮਾਗ ਨੂੰ, ਆਪਣੇ ਆਪ ਨੂੰ ਬੇਸਮਝ ਤੇ ਭੁੱਲਿਆ ਭਟਕਿਆ ਬਣਾ ਕੇ ਗੁਰੂ ਦੇ ਅੱਗੇ ਆ ਕੇ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਅਸੀਂ ਮਾੜੇ ਹਾਂ, ਅਸੀਂ ਭੁੱਲੇ ਭਟਕੇ ਹਾਂ, ਅਸੀਂ ਪਾਪੀ ਹਾਂ, ਪਤਾ ਨਹੀਂ ਕਿੰਨੇ ਜਨਮਾਂ ਦੀ ਮਲ ਸਾਨੂੰ ਲੱਗੀ ਹੋਈ ਆ, ਕਿੰਨੇ ਜਨਮਾਂ ਦੀ ਮੈਲ ਦੇ ਵਿੱਚ ਅਸੀਂ ਤੁਰੇ ਫਿਰਦੇ ਹਾਂ, ਪੁਰਾਣੇ ਕਰਮਾਂ ਕਰਕੇ ਅਸੀਂ ਤੇ ਤੋਂ ਟੁੱਟੇ ਫਿਰਦੇ ਹਾਂ, ਸਾਡੇ ਮਨ ਨੂੰ ਅਸੀਂ ਤੈਨੂੰ ਮੁੱਲ ਵੇਚਦੇ ਹਾਂ, ਸਾਡੇ 'ਤੇ ਕਿਰਪਾ ਕਰ, ਸਾਨੂੰ ਨਾਮ ਬਾਣੀ ਦੀ ਦਾਤ ਬਖਸ਼ੋ। ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ

ਗੁਰੂ ਦੇ ਲੜ ਲੱਗ ਕੇ ਜਿਨ੍ਹਾਂ ਨੇ ਆਪਣਾ ਚਿੱਤ ਰੱਬ ਨਾਲ ਨਹੀਂ ਜੋੜਿਆ, ਗੁਰਮੁਖ ਚਿੱਤ ਨਾ ਲਾਇਓ। ਜਿਨ੍ਹਾਂ ਨੇ ਗੁਰੂ ਦੇ ਲੜ ਲੱਗ ਕੇ, ਵਾਹਿਗੁਰੂ ਦੇ ਲੜ ਲੱਗ ਕੇ ਉਹਦਾ ਨਾਮ ਨਹੀਂ ਜਪਿਆ, ਉਹਨਾਂ ਨੂੰ ਅੰਤ ਦੇ ਵਿੱਚ ਬੜਾ ਹੀ ਦੁੱਖ ਸਹਿਣਾ ਪੈਂਦਾ। ਕਿਉਂ? ਕਿਉਂਕਿ ਰੱਬ ਤੋਂ ਹਰ ਬਿਸਰਤ ਸਦਾ ਖੁਆਰੀ। ਰੱਬ ਨੂੰ ਭੁਲਾ ਕੇ, ਰੱਬ ਨੂੰ ਵਿਸਾਰ ਕੇ ਸਦਾ ਬੰਦਾ ਖੁਆਰ ਹੁੰਦਾ। ਹੋ ਸਕਦਾ ਜ਼ਿੰਦਗੀ ਦੇ ਵਿੱਚ ਧਨ ਦੌਲਤ ਬਹੁਤ ਜ਼ਿਆਦਾ ਕਮਾ ਲਵੇ। ਅਸੀਂ ਦੇਖਦੇ ਹਾਂ ਬੜੇ ਅਮੀਰ ਤੋਂ ਅਮੀਰ, ਬੜੀ ਧਨ ਦੌਲਤ ਵਾਲੇ, ਰਾਜ ਭਾਗ ਜਿਨ੍ਹਾਂ ਕੋਲ ਹੁੰਦਾ, ਉਹਨਾਂ ਦਾ ਖੇਨ ਪਲ ਦੇ ਵਿੱਚ ਸਾਰਾ ਕੁਛ ਢਹਿ ਜਾਂਦਾ, ਅਤੇ ਰੱਬ ਤੋਂ ਅਧੂਰੇ ਉਹ ਫਿਰ ਸਦਾ ਰੋਂਦੇ ਆ। ਇਸ ਕਰਕੇ ਜਿਹੜੇ ਅਕਾਲ ਪੁਰਖ ਵਾਹਿਗੁਰੂ ਤੋਂ ਟੁੱਟੇ ਹੋਏ ਆ, ਜਦੋਂ ਉਹ ਟੁੱਟ ਜਾਂਦੇ ਆ, ਗੁਰਮੁਖ ਚਿੱਤ ਨਾ ਲਾਇਓ, ਗੁਰੂ ਦੇ ਵੱਲ ਮੁੱਖ ਕਰਕੇ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਲ ਚਿੱਤ ਨਹੀਂ ਲਾਇਆ, ਅੰਤ ਦੁੱਖ ਬਹੁਤਾ ਆਏ। ਅੰਤ ਦੇ ਵਿੱਚ ਉਹਨਾਂ ਨੂੰ ਬੜਾ ਦੁੱਖ ਸਹਿਣਾ ਪੈਂਦਾ, ਕਿਉਂਕਿ ਜ਼ਿੰਦਗੀ ਇਸ ਤਰ੍ਹਾਂ ਗੁਜ਼ਾਰਦੇ ਆ ਕਿ ਸ਼ਾਇਦ ਕਦੇ ਇੱਥੋਂ ਜਾਣਾ ਹੀ ਨਹੀਂ। ਦੌਲਤ ਇਸ ਤਰ੍ਹਾਂ ਇਕੱਠੀ ਕਰਦੇ ਆ ਕਿ ਸ਼ਾਇਦ ਇਹ ਕਦੇ ਮੇਰੇ ਤੋਂ ਦੂਰ ਹੋਣੀਓ ਹੀ ਨਹੀਂ। ਕਈ ਵਾਰੀ ਤਾਂ ਜਿਉਂਦਿਆਂ ਜੀਓ ਹੀ ਇੰਨੇ ਦੁੱਖ ਸਹਿਣੇ ਪੈ ਜਾਂਦੇ ਆ, ਪਰ ਜਿਹਨੇ ਇਸ ਦੁਨੀਆਂ ਦੇ ਨਾਲ, ਇੱਥੋਂ ਦੀ ਦੌਲਤ ਦੇ ਨਾਲ ਰੱਬ ਨੂੰ ਛੱਡ ਕੇ ਪਿਆਰ ਪਾਇਆ, ਤਾਂ ਉਹਦੀ ਜਿਹੜੀ ਹਾਲਤ ਆ ਉਹ ਮਧੂ ਮੱਖੀਆਂ ਵਰਗੀ ਹੁੰਦੀ ਆ। ਜਿਵੇਂ ਮਧੂ ਮੱਖੀਆਂ ਰਸ ਇਕੱਠਾ ਕਰਦੀਆਂ, ਫੁੱਲਾਂ ਵਿੱਚੋਂ ਕੱਢ ਕੱਢ ਕੇ ਲੈ ਕੇ ਆਉਂਦੀਆਂ, ਤਾਂ ਅਖੀਰ 'ਤੇ ਜਿਹੜਾ ਰਸ ਚੋਰੀ ਕਰਨ ਵਾਲਾ ਮਨੁੱਖ ਹੁੰਦਾ, ਉਹ ਸਾਰੀਆਂ ਨੂੰ ਭਜਾ ਕੇ ਜਿਹੜਾ ਛੱਤੇ ਦਾ ਰਸ ਆ ਉਹ ਆਪ ਕੱਢ ਕੇ ਬਾਹਰ ਵੇਚ ਦਿੰਦਾ। ਉਹ ਵਿਚਾਰੀਆਂ ਸਾਰੀ ਉਮਰ ਰਸ ਨੂੰ ਇਕੱਠਾ ਕਰਦੀਆਂ ਦੀ ਲੰਘ ਜਾਂਦੀ ਆ। ਇਸੇ ਤਰ੍ਹਾਂ ਹੀ ਬੰਦਿਆਂ ਦੇ ਨਾਲ ਹੁੰਦੀ ਆ। ਜਿਉਂ ਮਦ ਮਾਖੀ ਤਿਉਂ ਸਠੋਰ ਰੱਖ, ਜ਼ੋਰ ਜ਼ੋਰ ਧਨ ਕੀਆ, ਮਰਤੀ ਵਾਰ ਲੇਹੋ ਲੇਹੋ ਕਰੀਏ, ਭੂਤ ਗ੍ਰਹਿਣ ਕਿਉਂ ਦੀਆ। ਬੰਦਾ ਸਾਰੀ ਉਮਰ ਮਧੂ ਮੱਖੀ ਵਾਂਗੂ, ਜਿਵੇਂ ਉਹ ਸ਼ਹਿਦ ਇਕੱਠਾ ਕਰਦੀ ਆ, ਬੰਦਾ ਪੈਸਾ ਇਕੱਠਾ ਕਰਦਾ, ਧਨ ਦੌਲਤ ਇਕੱਠੀ ਕਰਦਾ, ਇਹ ਜਾਣ ਕੇ ਇਕੱਠੀ ਕਰਦਾ ਕਿ ਇਹ ਸ਼ਾਇਦ ਮੇਰੇ ਤੋਂ ਕਦੇ ਦੂਰ ਨਹੀਂ ਹੋਣੀ। ਅਕਾਲ ਪੁਰਖ ਵਾਹਿਗੁਰੂ ਦੇ ਉਪਦੇਸ਼ ਦੇ ਮੁਤਾਬਕ ਸਾਨੂੰ ਧਰਮ ਦੀ ਕਿਰਤ ਕਰਨਾ, ਮਿਹਨਤ ਦੇ ਨਾਲ ਕਮਾਈ ਕਰਨ ਤੋਂ ਸੱਚੇ ਪਾਤਸ਼ਾਹ ਜੀ ਨੇ ਕਦੇ ਵੀ ਨਹੀਂ ਵਰਜਿਆ। ਪਰ ਨਿਰਾਪੁਰਾ ਦੌਲਤ ਦੇ ਨਾਲ ਪਿਆਰ ਕਰਨਾ, ਸਿਰਫ ਇਹਨੂੰ ਹੀ ਆਪਣੇ ਜੀਵਨ ਦਾ ਆਸਰਾ ਬਣਾਉਣਾ ਅਤੇ ਰੱਬ ਨੂੰ ਭੁੱਲ ਜਾਣਾ, ਫਿਰ ਇਹ ਪਾਪ ਬਣ ਜਾਂਦੀ ਆ। ਜੇ ਰੱਬ ਦੇ ਡਰ ਵਿੱਚ ਕਮਾਈ ਕੀਤੀ ਜਾਵੇ, ਉਹਦੇ ਡਰ ਦੇ ਵਿੱਚ ਤਰੱਕੀ ਕੀਤੀ ਜਾਵੇ, ਭਾਵ ਕਿ ਜਿਵੇਂ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਜਾਂਦੇ ਹਾਂ, ਹਰਿਮੰਦਰ ਸਾਹਿਬ ਜਾਂਦੇ ਹਾਂ, ਜਿਹੜਾ ਮੀਰੀ ਦਾ ਨਿਸ਼ਾਨ ਸਾਹਿਬ ਆ ਉਹ ਪੀਰੀ ਦੇ ਨਿਸ਼ਾਨ ਸਾਹਿਬ ਨਾਲੋਂ ਨੀਵਾਂ ਹੁੰਦਾ। ਉਹਦਾ ਅਰਥ ਇਹੀ ਆ ਕਿ ਜਿਹੜੀ ਪੀਰੀ ਆ, ਅਕਾਲ ਪੁਰਖ ਵਾਹਿਗੁਰੂ ਰੱਬ ਦੀ ਭਗਤੀ ਆ, ਗੁਰੂ ਦੇ ਲੜ ਲੱਗਣਾ ਉਹ ਉੱਚਾ, ਪਰ ਚਾਹੀਦੀ ਨਾਲ ਮੀਰੀ ਵੀ ਆ, ਰਾਜ ਭਾਗ ਵੀ ਚਾਹੀਦਾ, ਦੌਲਤ ਵੀ ਚਾਹੀਦੀ ਆ, ਪਰ ਉਹ ਧਰਮ ਦੇ ਰੱਬ ਦੇ ਅਧੀਨ ਰਹਿ ਕੇ ਹੋਵੇ, ਕਦੇ ਉਹ ਰੱਬ ਨੂੰ ਭੁੱਲ ਕੇ ਕਮਾਈ ਨਾ ਹੋਵੇ। ਇਸ ਕਰਕੇ ਜਿਹੜੇ ਗੁਰਮੁਖ ਬਣ ਕੇ ਗੁਰੂ ਦੇ ਲੜ ਲੱਗ ਕੇ ਨਹੀਂ ਚੱਲਦੇ, ਅਖੀਰ 'ਤੇ ਉਹਨਾਂ ਦਾ ਸਾਰਾ ਕੁਝ ਇੱਥੇ ਰਹਿ ਜਾਂਦਾ, ਫਿਰ ਉਹ ਡਰ ਜਾਂਦੇ ਨੇ, ਫਿਰ ਉਹ ਰੋਂਦੇ ਨੇ, ਕਰਲਾਉਂਦੇ ਨੇ, ਪਰ ਕੁਝ ਬਣਦਾ ਨਹੀਂ। ਕਿਉਂਕਿ ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਇਹ ਜਿਹੜਾ ਸਰੀਰ ਰੂਪੀ ਕੱਪੜਾ, ਇਹ ਦੁਨੀਆ ਦੇ ਅੰਦਰ ਹੀ ਅਸੀਂ ਛੱਡ ਕੇ ਚਲੇ ਜਾਣਾ, ਇੱਥੇ ਸਾਡਾ ਸਿਰਫ ਸਰੀਰ ਰਹਿ ਜਾਣਾ, ਜਿਹੜੀ ਸਾਡੀ ਅੰਦਰ ਜੋਤ ਸਾਡੀ ਰੂਹ ਆ ਉਹ ਇੱਥੋਂ ਉੱਡ ਜਾਣੀ ਆ। ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ, ਆਪਣੇ ਕੀਤੇ ਹੋਏ ਮੰਦੇ ਚੰਗੇ ਜਿਹੜੇ ਕਰਮ ਆ ਉਹ ਸਿਰਫ ਨਾਲ ਜਾਣੇ ਆ, ਕੀਤੇ ਹੋਏ ਕੰਮ ਨਾਲ ਚਲੇ ਜਾਣੇ ਆ, ਉਹ ਲੇਖ ਨਾਲ ਚਲੇ ਜਾਣੇ ਆ। ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਵਦੇ, ਰਾਹੇ ਭੀੜੇ ਅੱਗੇ ਜਾਵਣਾ। ਜਦੋਂ ਇਹ ਜ਼ਿੰਦਗੀ ਖਤਮ ਹੁੰਦੀ ਆ, ਜ਼ਿੰਦਗੀ ਦੇ ਵਿੱਚ ਬੰਦਾ ਆਪਣੀ ਮਰਜ਼ੀ ਦੇ ਨਾਲ ਹੁਕਮ ਕਰਦਾ, ਜੋ ਜੀ ਕਰਦਾ ਉਹ ਕੰਮ ਕਰਦਾ, ਕਿਉਂਕਿ ਰੱਬ ਨੇ ਸਾਨੂੰ ਖੁੱਲ੍ਹੀ ਛੁੱਟੀ ਦਿੱਤੀ ਹੋਈ ਆ ਇੱਥੇ ਭੇਜ ਕੇ, ਕਿ ਬੰਦਾ ਕਰਮ ਕਮਾਵੇ ਅਤੇ ਬਾਅਦ ਦੇ ਵਿੱਚ ਜਦੋਂ ਦੁਨੀਆ ਦੇ ਵਿੱਚੋਂ ਚਲੇ ਜਾਣਾ, ਇੱਥੇ ਕੱਪੜ ਸੁਹਾਵਣਾ ਰੂਪ ਜਿਹਦੇ 'ਤੇ ਅਸੀਂ ਸਾਰੀ ਉਮਰ ਮਾਣ ਕਰਦੇ ਹਾਂ, ਇਹਨੂੰ ਛੱਡ ਕੇ ਇਸੇ ਤਰ੍ਹਾਂ ਜਦੋਂ ਚਲੇ ਗਏ, ਤਾਂ ਉੱਥੇ ਨਾਲ ਕੁਝ ਵੀ ਨਹੀਂ ਜਾਣਾ ਕਰਮਾਂ ਤੋਂ ਇਲਾਵਾ। ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਵਦੇ, ਰਾਹੇ ਭੀੜੇ ਅੱਗੇ ਜਾਵਣਾ, ਅੱਗੇ ਭੀੜੇ ਰਾਹਾਂ ਵਿੱਚ ਦੀ ਲੰਘਣਾ ਪੈਣਾ।
ਨੰਗਾ ਦੋਜਕ ਚਾਲਿਆ ਤਾਂ ਦੀਸੈ ਖਰਾ ਡਰਾਵਣਾ ਕਰ ਔਗਣ ਪੱਛੋ ਤਾਵਣਾ। ਜਦੋਂ ਬਿਨਾਂ ਕੱਪੜਿਆਂ ਤੋਂ ਦੋਜਕ ਦੇ ਵਿੱਚ ਕੀਤੇ ਹੋਏ ਮਾੜੇ ਕੰਮਾਂ ਕਰਕੇ ਨਰਕਾਂ ਵਿੱਚ ਜਾਣਾ ਪਿਆ, ਇੱਥੇ ਬੜਾ ਸੋਹਣਾ ਦਿਸਣ ਵਾਲਾ, ਸੋਹਣੇ ਕੱਪੜੇ ਪਾਉਣ ਵਾਲਾ ਮਨੁੱਖ ਬੜਾ ਹੀ ਫਿਰ ਡਰਾਉਣਾ ਦਿਸਦਾ। ਇਸ ਕਰਕੇ ਸੱਚੇ ਪਾਤਸ਼ਾਹ ਜੀ ਸਾਨੂੰ ਉਪਦੇਸ਼ ਦਿੰਦੇ ਆ ਕਿ ਗੁਰਮੁਖ ਬਣ ਕੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਚਿੱਤ ਲਾਈਏ, ਨਹੀਂ ਤਾਂ ਅੰਤ

ਰੱਬ ਤੋਂ ਟੁੱਟੇ ਹੋਏ ਅੰਦਰੋਂ ਤੇ ਬਾਹਰੋਂ ਦੋਵੇਂ ਪਾਸਿਓਂ ਹੀ ਅੰਨੇ ਨੇ। ਉਹਨਾਂ ਨੂੰ ਨਾ ਤਾਂ ਬਾਹਰਲੀ ਸੱਚਾਈ ਦਾ ਪਤਾ ਹੁੰਦਾ, ਨਾ ਆਪਣੇ ਅੰਦਰ ਦੀ ਸੱਚਾਈ ਦਾ ਪਤਾ ਹੁੰਦਾ। ਭਾਵ ਆਪਣੇ ਅੰਦਰ ਦੀ ਉਹਨਾਂ ਨੂੰ ਸੂਝ ਬੂਝ ਨਹੀਂ ਕਿ ਸਾਨੂੰ ਜੇ ਵਾਹਿਗੁਰੂ ਨੇ ਦੁਨੀਆਂ ਦੇ ਉੱਤੇ ਇਹ ਮਨੁੱਖਾ ਜੀਵਨ ਦਿੱਤਾ ਤਾਂ ਉਹਦੇ ਮਨੋਰਥ, ਉਹਦਾ ਮਕਸਦ ਕੀ ਆ। ਤੇ ਬਾਹਰ ਰੂਪੀ ਵੀ ਜਿਹੜੇ ਉਹ ਕੰਮ ਕਰਦਾ, ਉਹ ਵੀ ਸਾਰੇ ਦੇ ਸਾਰੇ ਕੰਮ ਰੱਬ ਨੂੰ ਭੁਲਾ ਕੇ ਕਰਦਾ। ਇਸ ਕਰਕੇ ਸੱਚੇ ਪਾਤਸ਼ਾਹ ਜੀ ਆਖਦੇ ਆ ਕਿ ਅੰਦਰੋਂ ਤੇ ਬਾਹਰੋਂ ਉਹ ਦੋਨੇ ਪਾਸਿਓਂ ਅੰਨਾ ਵਾ, ਸੁੱਧ ਨਾ ਕਾਈ ਪਾਏ। ਉਹਨੂੰ ਕਿਸੇ ਵੀ ਤਰ੍ਹਾਂ ਦੀ ਸੁੱਧ ਸਿੱਖਿਆ, ਅਕਲ, ਮਤ ਉਹ ਪਾ ਨਹੀਂ ਸਕਦਾ, ਕਿਉਂਕਿ ਉਹ ਰੱਬ ਤੋਂ ਟੁੱਟ ਗਿਆ। ਉਹ ਆਪਣੇ ਆਪ ਨੂੰ ਜ਼ਿਆਦੇ ਸਿਆਣਾ ਮੰਨਦਾ ਤੇ ਵਾਹਿਗੁਰੂ ਤੋਂ ਟੁੱਟ ਕੇ ਆਪਣਾ ਜੀਵਨ ਬਤੀਤ ਕਰ ਰਿਹਾ ਹੈ। ਇਸ ਕਰਕੇ ਉਹਨੂੰ ਕੋਈ ਵੀ ਸੁੱਧ ਬੁੱਧ ਮਤ ਉਸ ਦੀ ਕਿਸੇ

ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੇ ਨਾਲ ਧੁਰ ਕੀ ਬਾਣੀ ਦੇ ਨਾਲ ਚਿੱਤ ਜੋੜਿਆ। ਕਿਉਂਕਿ ਇਹ ਜਿਹੜੀ ਬਾਣੀ ਆ ਇਹ ਪਹਿਲੇ ਪਾਤਸ਼ਾਹ ਜੀ ਨੇ ਧੁਰੋਂ ਰੱਬ ਤੋਂ ਲਿਆ ਕੇ ਜੋ ਮਨੁੱਖਾਂ ਦੇ ਸੁਧਾਰ ਦੇ ਵਾਸਤੇ, ਮਨੁੱਖ ਜਿਹੜੇ ਤੜਫ ਰਹੇ ਸੀ, ਜਿਨ੍ਹਾਂ ਨੂੰ ਆਪਣੇ ਜੀਵਨ ਦਾ ਮਕਸਦ ਨਹੀਂ ਸੀ ਪਤਾ ਲੱਗ ਰਿਹਾ, ਇਹ ਧੁਰੋਂ ਸੱਚੇ ਪਾਤਸ਼ਾਹ ਜੀ ਸਾਡੇ ਲਈ ਬਾਣੀ ਲੈ ਕੇ ਆਏ। ਪਹਿਲੇ ਪਾਤਸ਼ਾਹ ਤੋਂ ਲੈ ਕੇ ਪੰਜਵੇਂ ਪਾਤਸ਼ਾਹ ਨੇ ਧੁਰ ਕੀ ਬਾਣੀ ਰਚੀ, ਅਤੇ ਜੋ ਸੰਗਤ ਆ, ਜੋ ਗੁਰਸਿੱਖ ਆ, ਉਹਨਾਂ ਨੇ ਇਕੱਠੇ ਹੋਣਾ, ਬਾਣੀ ਨੂੰ ਪੜ੍ਹ ਕੇ, ਸੁਣ ਕੇ, ਸਮਝ ਕੇ ਆਪਣੇ ਜੀਵਨ ਦੀ ਜਿਹੜੀ ਮਨੋਰਥ ਅਤੇ ਜੀਵਨ ਦਾ ਜੋ ਸੱਚਾ ਮਾਰਗ ਹੈ ਉਸ ਦੀ ਸੇਧ ਲੈਣੀ। ਅਤੇ ਉਸੇ ਤਰ੍ਹਾਂ ਸੱਚੇ ਪਾਤਸ਼ਾਹ ਜੀ ਨੇ, ਪੰਜਵੇਂ ਪਾਤਸ਼ਾਹ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਗੁਰੂ ਸਾਹਿਬਾਨ ਭਗਤ ਸਾਹਿਬਾਨਾਂ ਦੀ ਬਾਣੀ ਨੂੰ ਇਕੱਤਰ ਕਰਕੇ ਪਹਿਲੀ ਵਾਰ ਇੱਥੇ ਪ੍ਰਕਾਸ਼ ਕਰਵਾਇਆ। ਅਤੇ ਇਸ ਬਾਣੀ ਦੇ ਆਸਰੇ ਨਾਲ ਪਤਾ ਹੀ ਨਹੀਂ ਕਿੰਨੇ ਗੁਰਸਿੱਖ, ਕਿੰਨੇ ਬਾਹਰ ਦੇ ਧਰਮਾਂ ਵਾਲੇ ਵੀ, ਕਿੰਨੇ ਮਨੁੱਖਾਂ ਨੇ ਗੁਰੂ ਦੇ ਲੜ ਲੱਗ ਕੇ ਆਪਣਾ ਜੋ ਜੀਵਨ ਹੈ ਉਸ ਨੂੰ, ਉਸ ਦਾ ਪਾਰ ਉਤਾਰਾ ਅਤੇ ਉਸ ਨੂੰ ਗੁਰੂ ਦੇ ਲੇਖੇ ਲਾਇਆ, ਨਿਰਭਉ ਹੋ ਕੇ ਵਰਤੇ, ਨਿਰਵੈਰ ਹੋ ਕੇ ਵਰਤੇ, ਅਤੇ ਨਿਰਵੈਰ ਅਤੇ ਨਿਰਭਉ ਸਰੂਪ ਪਾ ਕੇ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਮਿਸਾਲ ਬਣਾ ਦਿੱਤਾ। ਅਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਪਰਿਕਰਮਾ ਦੇ ਵਿੱਚ ਜਦੋਂ ਮੱਥਾ ਟੇਕਦੇ ਹਾਂ, ਕਿਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਜੀ ਦਾ ਅਸਥਾਨ ਆਉਂਦਾ ਤਾਂ ਉੱਥੋਂ ਦੇਖ ਕੇ ਜਿਹੜੀਆਂ ਅੱਖਾਂ ਵਾਂ ਉਹ ਝੁੱਕ ਜਾਂਦੀਆਂ ਕਿ ਕਿਵੇਂ ਗੁਰੂ ਦੇ ਪਿਆਰ ਵਾਸਤੇ ਕਿੰਨੀ ਵਡੇਰੀ ਉਮਰ ਦੇ ਵਿੱਚ ਸੱਚੇ ਪਾਤਸ਼ਾਹ ਜੀ ਦੀ ਬੇਹੁਰਮਤੀ ਨਾ ਜਰ ਸਕੇ ਅਤੇ ਗੁਰੂ ਦੇ ਲੇਖੇ ਆਪਣਾ ਸਾਰਾ ਜੀਵਨ ਜਿਉਂਦਿਆਂ ਜੀ ਬਤੀਤ ਕੀਤਾ ਅਤੇ ਅਖੀਰ ਵੀ ਲੇਖੇ ਲਾ ਦਿੱਤਾ। ਉਸੇ ਉਸੇ ਤਰ੍ਹਾਂ ਬਾਬਾ ਦੀਪ ਸਿੰਘ ਜੀ ਸ਼ਹੀਦ, ਜੋ ਪੁਰਾਤਨ ਸਮੇਂ ਦੇ ਸ਼ਹੀਦ ਨੇ, ਅਤੇ ਹੁਣ ਵੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਜੋ ਇਸ ਸਮੇਂ ਦੇ ਸ਼ਹੀਦ ਨੇ, ਉਹਨਾਂ ਨੇ ਵੀ ਕੋਈ ਘੱਟ ਨਹੀਂ ਕੀਤੀ। ਉਹਨਾਂ ਨੇ ਵੀ ਅਕਾਲ ਪੁਰਖ ਵਾਹਿਗੁਰੂ ਦੇ ਇਸ ਦਰਬਾਰ ਦੇ ਵਾਸਤੇ ਗੁਰਮੁਖਤਾਈ ਨੂੰ ਧਾਰਨ ਕਰਕੇ ਨਿਰਭਉ ਹੋ ਕੇ ਸਾਡੀ ਜੋ ਅਜ਼ਮਤ ਆ ਉਸ ਦੀ ਰਾਖੀ ਕੀਤੀ। ਇਸ ਕਰਕੇ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਇਹਨਾਂ ਗੁਰਮੁਖਾਂ ਦੀ ਬਰਕਤ ਦੇ ਨਾਲ ਹੀ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਸਲਾਇਆ, ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਬਿਰਤੀ ਜੋੜੀ, ਉਹਨਾਂ ਦਾ ਜੋ ਜੀਵਨ ਆ ਉਹ ਸਾਰੀ ਦੁਨੀਆ ਵਾਸਤੇ ਮਿਸਾਲ ਬਣ ਗਿਆ, ਉਹਨਾਂ ਨੂੰ ਸੰਤੋਖ ਸਦਾ ਵਾਸਤੇ ਆ ਗਿਆ, ਨਿਰਭਉ

ਜੇ ਰੱਬ ਨੂੰ ਛੱਡ ਕੇ ਹੋਰਾਂ ਚੀਜ਼ਾਂ ਨਾਲ ਪਿਆਰ ਕਰਾਂਗੇ ਤਾਂ ਕਦੇ ਵੀ ਬਰਕਤ ਨਹੀਂ ਹੁੰਦੀ। ਬਰਕਤ ਤੋਂ ਭਾਵ ਰੂਹਾਨੀ ਜੀਵਨ ਕਦੇ ਨਹੀਂ ਮਿਲਦਾ। ਅਤੇ ਜੇ ਧਨ ਦੌਲਤ ਵੀ ਇਕੱਠੀ ਕਰਨ ਲੱਗ ਜਾਈਏ ਰੱਬ ਨੂੰ ਭੁੱਲ ਕੇ, ਉਹਦੇ ਵਿੱਚ ਵੀ ਬਰਕਤ ਨਹੀਂ ਹੁੰਦੀ। ਕਿਸੇ ਵੀ ਤਰ੍ਹਾਂ ਦੀ ਜਿਹੜੀ ਬਰਕਤ ਆ ਉਹ ਬੰਦੇ ਨੂੰ ਓਨਾ ਟਾਈਮ ਨਹੀਂ ਪੈ ਸਕਦੀ ਜਿੰਨਾ ਸਮਾਂ ਉਹ ਅਕਾਲ ਪੁਰਖ ਵਾਹਿਗੁਰੂ ਦੇ ਡਰ ਦੇ ਵਿੱਚ ਜ਼ਿੰਦਗੀ ਨਹੀਂ ਬਤੀਤ ਕਰਦਾ, ਉਹਨੂੰ ਸਦਾ ਯਾਦ ਨਹੀਂ ਰੱਖਦਾ। ਸੱਚੇ ਪਾਤਸ਼ਾਹ ਜੀ ਸਾਨੂੰ ਹੁਕਮ ਕਰਦੇ ਨੇ, ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਣ ਨਾਲ। ਅਕਾਲ ਪੁਰਖ ਵਾਹਿਗੁਰੂ ਨੂੰ ਚਿੱਤ ਦੇ ਵਿੱਚ ਰੱਖ ਕੇ ਜਿਹੜਾ ਕੰਮ ਕਰਦੇ ਹਾਂ ਉਹਦੇ ਨਾਲ ਬਰਕਤ ਹੁੰਦੀ ਆ। ਪੰਡਤਾਂ ਨੂੰ ਸਮਝਾਉਂਦੇ ਆ ਸੱਚੇ ਪਾਤਸ਼ਾਹ ਜੀ, ਸੰਗਤ ਨੂੰ, ਗਿਆਨੀਆਂ ਨੂੰ, ਸਾਰਿਆਂ ਨੂੰ ਸਮਝਾਉਂਦੇ ਆ ਕਿ ਦੂਜੇ ਭਾਏ ਬਰਕਤ ਆ ਜਿਹੜੀ ਉਹ ਨਹੀਂ ਹੋ ਸਕਦੀ ਜਿੰਨਾ ਚਿਰ ਰੱਬ ਤੋਂ ਡਰ ਕੇ ਉਸ ਵਾਹਿਗੁਰੂ ਦੇ ਲੜ ਲੱਗ ਕੇ ਬੰਦਾ

ਜਿੰਨੇ ਮਰਜ਼ੀ ਕੋਈ ਧਾਰਮਿਕ ਗ੍ਰੰਥ ਪੜ੍ਹ ਲਵੇ, ਧਾਰਮਿਕ ਪਦਵੀ ਉੱਤੇ ਪਹੁੰਚ ਜਾਵੇ, ਭੇਖ ਵੀ ਧਾਰਨ ਕਰ ਲਵੇ, ਪੜ੍ਹ ਪੜ੍ਹ ਕੇ ਥੱਕਣ ਦੇ ਨਾਲ ਕਦੇ ਵੀ ਰੱਬ ਨਹੀਂ ਮਿਲਦਾ। ਜੇ ਰੱਬ ਮਿਲਦਾ ਇਹ ਉਸ ਦੀ ਭੈ ਭਾਵਨੀ ਸੱਚੇ ਦਿਲੋਂ ਪਿਆਰ ਕਰਨ ਦੇ ਨਾਲ, ਉਸ ਦੇ ਨਾਮ ਦੇ ਵਿੱਚ ਲੀਨ ਹੋਣ ਦੇ ਨਾਲ, ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੇਵਾ ਕਰਨ ਦੇ ਨਾਲ। ਕੱਲ੍ਹ ਨੂੰ ਧੰਨ ਗੁਰੂ ਅਮਰਦਾਸ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦਾ ਗੁਰਗੱਦੀ ਦਿਹਾੜਾ ਵਾ। ਸੱਚੇ ਪਾਤਸ਼ਾਹ ਜੀ ਨੇ 62 ਸਾਲ ਦੀ ਉਮਰ ਦੇ ਵਿੱਚ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਹਾਜ਼ਰ ਹੋ ਕੇ ਸੇਵਾ ਕਰਨੀ ਸ਼ੁਰੂ ਕੀਤੀ। ਸੇਵਾ ਦੀ ਜੇ ਮਿਸਾਲ ਦੇਖਣੀ ਆ ਤਾਂ ਉਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦਾ ਜੇ ਜੀਵਨ ਪੜ੍ਹ ਲਈਏ। ਆਮ ਜੋ ਧਰਮ ਦੇ ਵਿੱਚ ਰਹਿਬਰ ਹੁੰਦੇ ਨੇ, ਜੋ ਧਰਮ ਦੇ ਮੁਖੀਏ ਜਾਂ ਸੰਤ ਹੋਰ ਧਰਮਾਂ ਦੇ ਅਸੀਂ ਦੇਖੀਏ ਰਹਿਬਰ ਪੈਗੰਬਰ ਹੋਏ ਨੇ, ਉਹਨਾਂ ਨੇ ਆਪਣੀ ਆਪ ਨੂੰ ਮਨਵਾਇਆ, ਉਹਨਾਂ ਨੇ ਆਪਣੇ ਆਪ ਨੂੰ ਵੱਡਾ ਕਰਕੇ ਦਰਸਾਇਆ ਅਤੇ ਸਾਰੀ ਖਲਕਤ ਨੂੰ ਆਪਣੀ ਨੌਕਰ ਬਣਾਇਆ। ਪਰ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਦਾ ਆਪਾਂ ਇਤਿਹਾਸ ਪੜ੍ਹੀਏ ਤਾਂ ਆਪੇ ਗੁਰਚੇਲਾ ਵਾਲਾ ਜਿਹੜਾ ਇਤਿਹਾਸ ਆ ਉਹ ਸਾਰੇ ਜੱਗ ਨੂੰ ਹੈਰਾਨ ਕਰਦਾ। ਕਿਵੇਂ ਤੀਜੇ ਪਾਤਸ਼ਾਹ ਜੀ ਨੇ ਵਡੇਰੀ ਉਮਰ ਦੇ ਵਿੱਚ ਗੁਰੂ ਅੰਗਦ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦੀ ਸੇਵਾ ਕੀਤੀ। ਬਿਆਸ ਦਰਿਆ ਤੋਂ ਰੋਜ਼ ਜਿਹੜੀ ਜਲ ਦੀ ਗਾਗਰ ਆ ਉਹ ਆਪਣੇ ਸੀਸ ਦੇ ਉੱਤੇ ਰੱਖ ਕੇ ਦੂਜੇ ਪਾਤਸ਼ਾਹ ਜੀ ਦੇ ਇਸ਼ਨਾਨ ਕਰਨ ਵਾਸਤੇ ਜਾਣਾ, ਅਤੇ ਕਿੰਨੀਆਂ ਕਠਿਨਾਈਆਂ ਕਿੰਨੀਆਂ ਅਖਿਆਈਆਂ ਦੇਖੀਆਂ, ਲੋਕਾਂ ਦੇ ਵਿਹਣੇ ਵੀ ਝੱਲੇ। ਪਰ ਸੱਚੇ ਪਾਤਸ਼ਾਹ ਜੀ ਨੇ ਕਿਹਾ ਜਿਹਦੇ ਸਿਰ 'ਤੇ ਗੁਰੂ ਹੋਵੇ ਉਹ ਕਦੇ ਨਿਥਾਵਾਂ ਨਹੀਂ ਹੁੰਦਾ। ਜਦੋਂ ਜਲ ਦੀ ਗਾਗਰ ਲੈ ਕੇ ਜਾਂਦੇ ਜਲਾਇਆਂ ਦੇ ਘਰ ਦੇ ਵਿੱਚ, ਸੱਚੇ ਪਾਤਸ਼ਾਹ ਜੀ ਖੂਹੀ ਦੇ ਵਿੱਚ ਡਿੱਗ ਪਏ ਸਨ, ਪਰ ਉਹਨਾਂ ਨੇ ਜਿਹੜੀ ਜਲ ਦੀ ਗਾਗਰ ਆ ਉਹ ਆਪਣੇ ਸਿਰ ਤੋਂ ਲੱਥਣ ਨਹੀਂ ਦਿੱਤੀ। ਸੱਚੇ ਪਾਤਸ਼ਾਹ ਜੀ ਨੂੰ ਜਦੋਂ ਉੱਥੇ ਜਲਾਹੀ ਨੇ ਗੁੱਸੇ ਵਿੱਚ ਆ ਕੇ ਕਿਹਾ ਕਿ ਤੂੰ ਨਿਥਾਵਾਂ ਵਾਂ, ਸੱਚੇ ਪਾਤਸ਼ਾਹ ਜੀ ਨੇ ਕਿਹਾ ਭਾਈ ਉਹ ਕਦੇ ਨਿਥਾਵਾਂ ਨਹੀਂ ਹੁੰਦਾ ਜਿਹਦੇ ਸਿਰ 'ਤੇ ਗੁਰੂ ਹੋਵੇ। ਇਸ ਕਰਕੇ ਝੁੱਕ ਕੇ ਸੇਵਾ ਕਰਨੀ, ਝੁੱਕ ਕੇ ਰਹਿਣਾ, ਰੱਬ ਤੋਂ ਡਰ ਕੇ ਰਹਿਣਾ, ਇਹ ਸਿਰਫ ਸਾਨੂੰ ਸਾਡੇ ਗੁਰੂਆਂ ਨੇ ਨਹੀਂ ਸਿਖਾਇਆ, ਸਗੋਂ ਆਪ ਮਿਸਾਲ ਪੈਦਾ ਕੀਤੀ। ਇਸ ਕਰਕੇ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਸਲਾਹਿਆ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੀ ਸਿੱਖਿਆ ਦੇ ਉੱਤੇ ਚੱਲੇ ਉਹੀ ਪਾਰ ਉਤਨੇ ਨੇ, ਬਾਕੀ ਪੜ੍ਹ ਪੜ੍ਹ ਕੇ ਥੱਕ ਗਏ। ਜਿਨ੍ਹਾਂ ਨੇ ਸੇਵਾ ਨਹੀਂ ਕੀਤੀ, ਸਿਰਫ ਪੜ੍ਹਾਈ, ਵੇਦਾਂ ਦਾ ਹੰਕਾਰ, ਵੇਦਾਂ ਗ੍ਰੰਥਾਂ ਦਾ ਆਪਣੇ ਆਪ ਨੂੰ ਜੋਗੀ ਕਹਾਉਣ ਦਾ ਹੰਕਾਰ ਹੀ ਧਾਰਨ ਕਰ ਲਿਆ, ਉਹ ਰੱਬ ਦੇ ਕਦੇ ਨੇੜੇ ਨਹੀਂ ਜਾ ਸਕੇ ਅਤੇ ਉਹਨਾਂ ਨੂੰ ਹਮੇਸ਼ਾ ਇਸ ਜਲਦੀ ਦੁਨੀਆ ਦੇ ਵਿੱਚ ਉਹ ਆਪਣੀ ਆਤਮਾ ਨੂੰ ਵੀ ਨਾਲ ਹੀ ਜਾਲੀ ਗਏ। ਉਹਨਾਂ ਨੂੰ ਕਦੇ ਵੀ ਠੰਡ ਨਹੀਂ ਮਿਲੀ, ਕਿਉਂਕਿ ਉਹ ਧਾਰਮਿਕ ਹੋ ਕੇ ਵੀ ਹੰਕਾਰੀ ਬਣੇ ਰਹੇ ਅਤੇ ਸਾਡੇ ਸੱਚੇ ਪਾਤਸ਼ਾਹ ਜੀ ਨੇ ਆਪ ਸੇਵਾ ਕਰਕੇ ਸਾਨੂੰ ਸੇਵਾ ਦੀ ਮਿਸਾਲ ਦਿੱਤੀ ਕਿ ਝੁੱਕ ਕੇ ਸੇਵਾ

ਜਿਨ੍ਹਾਂ ਨੂੰ ਨਿਰਾ ਧਾਰਮਿਕ ਹੋਣ ਦਾ ਹੀ ਹੰਕਾਰ ਹੋ ਗਿਆ, ਜਿਨ੍ਹਾਂ ਨੂੰ ਆਪਣੀ ਪੜ੍ਹਾਈ ਦਾ ਹੀ ਹੰਕਾਰ ਹੋ ਗਿਆ, ਉਹਨਾਂ ਨੂੰ ਸਦਾ ਕੂਕ ਪਕਾਰ, ਉਹਨਾਂ ਦੀ ਜਿਹੜੀ ਕੂਕ ਪਕਾਰ ਅਖਿਆਈਆਂ ਜ਼ਿੰਦਗੀ ਦੇ ਵਿੱਚ ਉਹ ਉਹਨਾਂ ਨੂੰ ਔਖੀਆਂ ਕਰਦੀਆਂ ਰਹਿੰਦੀਆਂ। ਉਹਨਾਂ ਦੀ ਕਦੇ ਵੀ ਜਿਹੜੀਆਂ ਕੂਕ ਪਕਾਰਾਂ ਨੇ ਉਹ ਖਤਮ ਨਹੀਂ ਹੁੰਦੀਆਂ। ਕੂਕ ਪਕਾਰ ਨਾ ਚੁੱਕਈ ਸੰਸਾ ਵਿੱਚੋਂ, ਨਾ ਸੰਸਾ ਵਿੱਚੋਂ ਜਾਏ, ਨਾ ਹੀ ਉਹਨਾਂ ਦੇ ਕਦੇ ਸੰਸੇ ਮੁੱਕੇ ਆ, ਕਿਉਂਕਿ ਉਹਨਾਂ ਨੇ ਦਿਖਾਵੇ ਤੋਂ ਬਿਨਾਂ ਹੋਰ ਕੁਝ ਕੀਤਾ ਨਹੀਂ। ਜੇ ਸੰਸਾ ਖਤਮ ਕਰਨਾ ਤਾਂ ਉਹ ਆਤਮਾ ਤੋਂ, ਆਪਣੀ ਰੂਹ ਤੋਂ ਰੱਬ ਨੂੰ ਯਾਦ ਕਰਕੇ ਹੀ ਖਤਮ ਹੋ ਸਕਦਾ, ਸਿਰਫ ਭੇਖ ਜਾਂ ਦਿਖਾਵੇ ਦੇ ਨਾਲ ਨਹੀਂ।

ਸੱਚੇ ਪਾਤਸ਼ਾਹ ਜੀ ਬਾਰ ਬਾਰ ਫਰਮਾਉਂਦੇ ਨੇ ਕਿ ਨਾਨਕ ਨਾਮ ਵਿਹੂਣਿਆ। ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਜੀ ਤੀਜੇ ਨਾਨਕ ਫਰਮਾਉਂਦੇ ਨੇ, ਜਿਨ੍ਹਾਂ ਨੂੰ ਨਾਮ ਦੇ ਤੋਂ ਜਿਹੜੇ ਸੱਖਣੇ ਰਹਿੰਦੇ ਨੇ ਜ਼ਿੰਦਗੀ ਭਰ, ਰੱਬ ਨੂੰ ਭੁੱਲੇ ਰਹਿੰਦੇ ਨੇ ਆਪਣੇ ਕਰਮਾਂ ਦੀ ਮਾਰ ਕਰਕੇ, ਉਹ ਗੁਰੂ ਦੇ ਦਰ 'ਤੇ ਨਹੀਂ ਆਉਂਦੇ, ਉਹ ਮੂੰਹ ਕਾਲੇ ਲੈ ਕੇ ਦੁਨੀਆਂ ਤੋਂ ਚਲੇ ਜਾਂਦੇ ਆ। ਕਿਉਂਕਿ ਜਿਹੜੇ ਮਾੜੇ ਕਰਮ ਨੇ ਇਹ ਕਾਲ ਸਵਰਗੇ ਨੇ। ਸੱਚੇ ਪਾਤਸ਼ਾਹ ਜੀ ਗੁਰਬਾਣੀ ਵਿੱਚ ਫਰਮਾਉਂਦੇ ਆ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹ। ਇਹ ਕਾਲਾ ਸਿਆਹੀ ਵਰਗੇ ਜਿਹੜੇ ਕਰਮ ਨੇ ਇਹ ਉੱਤੇ ਇੰਨੇ ਸਾਡੇ ਜੰਮ ਜਾਂਦੇ ਆ, ਜਿਵੇਂ ਖਲਨੀ ਧੋਤੀ ਉਜਲੀ ਨਾ ਹੋਵੇ ਜੇ ਸੌ ਧੋਵਣ ਪਾ। ਜਿਵੇਂ ਜਿਹੜਾ ਲਿਬੜਿਆ ਹੋਇਆ ਕੱਪੜਾ, ਇੱਕ ਕੱਪੜੇ ਨਾਲ ਅਸੀਂ ਇੱਕ ਦਿਨ ਸਫਾਈ ਕਰੀਏ, ਅਗਲੇ ਦਿਨ ਧੋ ਲਈਏ, ਉਹ ਸਾਫ਼ ਹੋ ਜਾਂਦਾ। ਜਿਹੜੇ ਕੱਪੜੇ ਦੇ ਨਾਲ ਅਸੀਂ ਰੋਜ਼ ਸਫਾਈ ਕਰੀਏ, ਕਦੇ ਉਹਨੂੰ ਧੋਈਏ ਹੀ ਨਾ, ਉਹਦੇ ਉੱਤੇ ਮਿੱਟੀ ਲੱਗ ਲੱਗ ਕੇ ਫੇਰ ਚਾਹੇ 100 ਧੋਣ ਉਹਨੂੰ ਪਾ ਲਈਏ, ਉਹ ਕਦੇ ਵੀ ਉਜਲਾ ਨਹੀਂ ਹੁੰਦਾ, ਕਦੇ ਸਾਫ਼ ਨਹੀਂ ਹੁੰਦਾ। ਖਲਨੀ ਧੋਤੀ ਉਜਲੀ ਨਾ ਹੋਵੇ ਜੇ 100 ਧੋਵਣ ਪਾ, ਉਹ ਕਦੇ ਵੀ ਉਜਲੀ ਸਫਾਈ ਨਹੀਂ ਹੋ ਸਕਦੀ। ਇਸੇ ਤਰ੍ਹਾਂ ਜਿਹੜਾ ਆਪਣਾ ਮਨ ਆ, ਉਹ ਜਨਮਾਂ ਜਨਮਾਂ ਦੀ ਮੈਲ ਨਾਲ ਕਾਲਾ ਹੋਇਆ ਹੋਇਆ, ਇਹਨੂੰ ਜੇ ਸਾਫ਼ ਨਹੀਂ ਕਰ ਸਕਦੇ ਆਪਾਂ, ਆਪਣੇ ਕਰਮਾਂ ਦੇ ਨਾਲ ਚੰਗੇ ਕੰਮ ਕਰਕੇ ਨਿਰੇ ਸਾਫ਼ ਨਹੀਂ ਕਰ ਸਕਦੇ, ਇਹਨੂੰ ਗੁਰੂ ਦੇ ਤਰਸ ਦੇ ਨਾਲ, ਜੇ ਉਹ ਤਰਸ ਕਰਕੇ ਸਾਡਾ ਵਰਕ ਆ ਜਿਹੜਾ ਲੇਖਾਂ ਦਾ ਉਹ ਪਾੜ ਦੇਵੇ, ਅਸੀਂ ਆਪਣਾ ਜਿਹੜਾ ਮਨ ਆ ਗੁਰੂ ਦੇ ਅੱਗੇ ਵੇਚ ਦਈਏ, ਤੇ ਗੁਰੂ ਦੇ ਲੜ ਲੱਗ ਕੇ ਗੁਰੂ ਦੇ ਉਪਦੇਸ਼ ਦੇ ਮੁਤਾਬਕ ਜਿਉਈਏ, ਉਹਦੇ ਡਰ ਭੈ ਦੇ ਵਿੱਚ ਜਿਉਈਏ, ਤਾਂ ਹੀ ਇਹ ਜਿਹੜਾ ਮਨ ਰੂਪੀ ਕੱਪੜਾ ਮੈਲਾ ਹੋਇਆ ਇਹ ਸਾਫ਼ ਹੋ ਸਕਦਾ। ਇਸ ਕਰਕੇ ਜਿਨ੍ਹਾਂ ਨੂੰ ਪ੍ਰਤੀਤ ਨਹੀਂ ਆਈ, ਜਿਨ੍ਹਾਂ ਨੇ ਸਿੱਖਿਆ ਨਹੀਂ ਮੰਨੀ, ਉਹ ਮੂੰਹ ਕਾਲੇ ਲੈ ਕੇ ਦੁਨੀਆਂ ਦੇ ਵਿੱਚੋਂ ਸੱਚੇ ਪਾਤਸ਼ਾਹ ਜੀ

0: ਪਾਤਸ਼ਾਹ ਜੀ ਅਕਾਲ ਪੁਰਖ ਵਾਹਿਗੁਰੂ ਨੂੰ ਇਸ ਪੌੜੀ ਦੇ ਵਿੱਚ ਰੱਬ ਨੂੰ ਬੇਨਤੀ ਕਰਦੇ ਨੇ ਕਿ ਹਰ ਸੱਜਣ ਮੇਲ ਪਿਆਰੇ, ਹੇ ਪਿਆਰੇ ਰੱਬਾ ਮੈਨੂੰ, ਹੇ ਪਿਆਰੇ ਗੁਰੂ ਮੈਨੂੰ ਰੱਬ ਸੱਜਣ ਦੇ ਨਾਲ ਮਿਲਾ, ਮੈਨੂੰ ਉਹਨਾਂ ਗੁਰਮੁਖਾਂ ਦੇ ਨਾਲ ਮਿਲਾ ਜਿਨ੍ਹਾਂ ਨੂੰ ਮਿਲ ਕੇ ਮੈਨੂੰ ਕੋਈ ਤੇਰੇ ਘਰ ਵੱਲ ਦਾ, ਤੇਰੇ ਦਰ ਵੱਲ ਦਾ ਰਾਹ ਪਤਾ ਲੱਗੇ। ਮੈਨੂੰ ਉਹੋ ਜਿਹੇ ਲੋਕਾਂ ਨੂੰ ਮਿਲਾਈ ਜਿਨ੍ਹਾਂ ਨੂੰ ਮਿਲ ਕੇ ਮੈਨੂੰ ਤੇਰਾ ਚੇਤਾ ਆਵੇ। ਜਿਵੇਂ ਸੱਚੇ ਪਾਤਸ਼ਾਹ ਜੀ ਨੇ ਸੱਜਣ ਦੀ ਜਿਹੜੀ ਪਰਿਭਾਸ਼ਾ ਵਾ ਉਹ ਗੁਰਬਾਣੀ ਦੇ ਵਿੱਚ ਸਾਨੂੰ ਦਿੱਤੀ ਆ, ਸੱਜਣ ਮਿਲੇ ਸੱਜਣਾ ਜਿਨ੍ਹਾਂ ਸਤਿਗੁਰ ਨਾਲ ਪਿਆਰ, ਮਿਲ ਪ੍ਰੀਤਮ ਤਿੰਨੀ ਧਿਆਇਆ ਸੱਚੇ ਪ੍ਰੇਮ ਪਿਆਰ। ਇਹ ਸੱਜਣ ਮਿਲੇ ਨਾ ਵਿਛੜੇ ਜੇ ਆਪ ਮੇਲੇ ਕਰਤਾਰ। ਉਹ ਬੰਦੇ ਸਾਡੇ ਤੋਂ ਕਦੇ ਵੀ ਵਿਛੜਦੇ ਨਹੀਂ ਜਿਹੜੇ ਅਕਾਲ ਪੁਰਖ ਵਾਹਿਗੁਰੂ ਕਰਤਾਰ ਨੇ ਸਾਨੂੰ ਆਪ ਮਿਲਾਏ ਹੋਣ ਅਤੇ ਰੱਬ ਦੇ ਵਿੱਚ ਜਿਹੜੇ ਲੀਨ ਹੋਣ, ਉਹੀ ਸਾਡੀ ਗਵਾਹੀ ਜਿਹੜੀ ਆ ਉਹ ਅੱਗੇ ਜਾ ਕੇ ਭਰਦੇ ਆ। ਤਾਂ ਇਸ ਪੌੜੀ ਦੇ ਵਿੱਚ ਵੀ ਸੱਚੇ ਪਾਤਸ਼ਾਹ ਜੀ ਬੇਨਤੀ ਕਰਦੇ ਆ, ਉਹੋ ਜਿਹੇ ਗੁਰਮੁਖਾਂ ਨਾਲ ਮਿਲਾ, ਹੇ ਅਕਾਲ ਪੁਰਖ ਵਾਹਿਗੁਰੂ, ਹੇ ਸੱਚੇ ਪਾਤਸ਼ਾਹ ਮੈਨੂੰ ਰੱਬ ਦੇ ਨਾਲ, ਉਹਨਾਂ ਗੁਰਮੁਖਾਂ ਦੇ ਨਾਲ ਮਿਲਾ ਜਿਨ੍ਹਾਂ ਦੇ ਨਾਲ ਮਿਲ ਕੇ ਮੈਨੂੰ ਜ਼ਿੰਦਗੀ ਜਿਉਣ ਦਾ ਸਹੀ ਰਾਹ ਪਤਾ ਲੱਗ ਸਕੇ।
1: ਜੋ ਹਰ ਦੱਸੇ ਮਿੱਥ ਤਿਸ ਹਾਂ ਬਲ ਜਾਈ।
0: ਸੱਚੇ ਪਾਤਸ਼ਾਹ ਜੀ ਫਰਮਾਉਂਦੇ ਆ, ਜਿਹੜਾ ਮੈਨੂੰ ਰੱਬ ਦਾ ਨਾਂ ਦੱਸੇ, ਜੋ ਰੱਬ ਦੀ ਗੱਲ ਮੈਨੂੰ ਨਿੱਤ ਦੱਸੇ, ਮੈਂ ਉਹ ਤੋਂ ਬਲਿਹਾਰ ਜਾਵਾਂ, ਮੈਂ ਉਸ ਤੋਂ ਵਾਰਿਆ ਜਾਵਾਂ। ਵਾਰਿਆ ਜਾਣ ਦਾ ਭਾਵ ਆ ਉਹਦੇ ਅੱਗੇ ਮਰ ਮਿੱਟ ਜਾਵਾਂ ਜੇ ਮੈਨੂੰ ਲੋੜ ਪਵੇ। ਸੋ ਇਹ ਕੀਮਤ ਸੱਚੇ ਪਾਤਸ਼ਾਹ ਜੀ ਰੱਬ ਦਾ ਨਾਂ ਸੁਣਾਉਣ ਵਾਲੇ ਦੀ, ਉਹ ਸੱਜਣ ਮਿੱਤਰ ਪਿਆਰੇ ਦੀ ਦੱਸਦੇ ਆ ਜਿਹੜੇ ਸਾਨੂੰ ਰੱਬ ਦੇ ਨਾਲ ਜੋੜਦੇ ਹਨ।
1: ਗੁਣ ਸਾਂਝੇ ਤਿੰਨ ਸਿਉ ਕਰੇ ਹਰ ਨਾਮ ਧਿਆਈ।
0: ਉਹਨਾਂ ਦੇ ਨਾਲ ਹੀ ਮੈਂ ਗੁਣਾਂ ਦੀ ਸਾਂਝ ਕਰਾਂ, ਗੱਲਾਂ ਬਾਤਾਂ ਗੁਣਾਂ ਦੀ ਸਾਂਝ ਕਰਕੇ

0: सेवा करके उदी रोज रोज मैं सेवा करा ते सुख पावा। जे असी समझना होवे ता असी इतिहास तो भगत साहिबाना दियां साखियां चो समझ सकते हैं कि किहो जिहा सुख मिलदा जदों असी रब दे नाल सच्चे दिलों जुड़दे हाँ, जदों असी गुरबाणी दे नाल गुरु दे नाल जुड़दे हाँ, जदों असी भगत सैन जी दी जिहड़ी साखी आ उह पढ़दे हाँ। सुन प्रताप कबीर दा दूजा सिख होया सैन नाई, प्रेम भगत राती करे भलकै राज द्वारे जाई। आए संत प्रौणे कीर्तन होया रहण सवाई, छड ना सकै संत जन राज द्वार ना सेव कमाई। जदों भगत सैन जी कबीर जी दे सिख बने तां उन्हां दे घर जदों मित्र प्यारे रब दे प्यारे रब दा नां लैण वास्ते आए, ਉਹ ਰਾਜੇ ਦੇ ਦਰਬਾਰ ਦੇ ਵਿੱਚ ਕੰਮ ਕਰਦੇ ਸਨ। ਉਹ ਜਦੋਂ ਆਏ ਤਾਂ ਸਾਰੀ ਰਾਤ ਕੀਰਤਨ ਕਰੀ ਗਏ, ਰੱਬ ਦਾ ਨਾਮ ਲਈ ਗਏ, ਯਾਦ ਕਰੀ ਗਏ, ਰਹਿਣ ਸਬਾਈ ਕਰੀ ਗਏ। ਤਾਂ ਜਦੋਂ ਸਵੇਰੇ ਜਾ ਨਾ ਸਕੇ ਆਪਣੇ ਕੰਮ ਦੇ ਮੁਤਾਬਕ, ਤਾਂ ਸੈਣ ਰੂਪ ਹਰ ਜਾਏ ਕਹਿ ਆਇਆ ਰਾਣੇ ਨੂੰ ਰਜਾਈ। ਤਾਂ ਸੈਣ ਜੀ ਦਾ ਰੂਪ ਹੋ ਕੇ ਅਕਾਲ ਪੁਰਖ ਵਾਹਿਗੁਰੂ ਰਾਜੇ ਨੂੰ ਮਨਾਉਣ ਚਲਿਆ ਗਿਆ। ਤਾਂ ਜਦੋਂ ਅਗਲੇ ਦਿਨ ਉੱਠੇ ਸ਼ਰਮਿੰਦਾ ਹੋ ਕੇ ਰਾਜੇ ਦੇ ਦਰਬਾਰ 'ਚ ਗਏ ਵੀ ਮੈਨੂੰ ਸਜ਼ਾ ਮਿਲੂਗੀ ਕਿ ਮੈਂ ਆਪਣੇ ਸਮੇਂ ਦੇ ਮੁਤਾਬਕ ਆਪਣੀ ਨੌਕਰੀ 'ਤੇ ਨਹੀਂ ਪਹੁੰਚਿਆ, ਤਾਂ ਸਜ਼ਾ ਤਾਂ ਕੀ ਮਿਲਣੀ ਸੀ। ਅਕਾਲ ਪੁਰਖ ਵਾਹਿਗੁਰੂ ਨੇ ਇੱਜ਼ਤ ਰੱਖੀ ਤਾਂ ਰਾਣਾ ਦੂਰੋਂ ਸੱਦ ਕੇ ਖੋਲ ਕਵਾਏ ਗਲੋਂ ਪਹਿਨਾਈ। ਆਪਣੇ ਜਿਹੜੇ ਗਲ ਦਾ ਪਟਾ ਜੋ ਉਹਦੇ ਰਾਜ ਭਾਗ ਦੀ ਨਿਸ਼ਾਨੀ ਹੁੰਦੀ ਆ ਉਹ ਆਪਣੇ ਗਲ 'ਚੋਂ ਖੋਲ ਕੇ ਸੈਣ ਜੀ ਦੇ ਪਾ ਦਿੱਤੀ ਅਤੇ ਕਿਹਾ ਵਸ ਕੀਤਾ ਹੋ ਤੁਧ ਅੱਜ ਬੋਲੇ ਰਾਜ ਸੁਣੇ ਲੁਕਾਈ। ਤਾਂ ਰਾਜੇ ਨੇ ਕਿਹਾ ਤੂੰ ਇੰਨੀ ਸੇਵਾ ਕੀਤੀ ਮੈਨੂੰ ਵਸ ਦੇ ਵਿੱਚ ਕਰ ਲਿਆ। ਤਾਂ ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਆਪਣੇ ਭਗਤਾਂ ਦੀ ਜਿਹੜੀ ਰੱਖਿਆ ਵਾ ਉਹ ਕਰਦੇ ਆ। ਅਤੇ ਇਸ ਸ਼ਬਦ ਦੇ ਵਿੱਚੋਂ ਵੀ ਸਾਨੂੰ ਇਹੀ ਸਿੱਖਿਆ ਮਿਲਦੀ ਆ ਕਿ ਹਰ ਸੇਵੀ ਪਿਆਰਾ ਨਿੱਤ, ਸੇਵ ਹਰ ਸੁੱਖ ਪਾਈ। ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਕਰਕੇ ਸਾਰੇ ਤਰ੍ਹਾਂ ਦਾ ਜਿਹੜਾ ਸੌਖਾ ਉਹ ਮਨੁੱਖ ਨੂੰ ਮਿਲ ਜਾਂਦਾ ਹੈ। ਆਓ ਹੁਣ ਲੜੀਵਾਰ ਸ਼ਬਦ ਦੀ ਵਿਚਾਰ।
1: ਬਲਿਹਾਰੀ ਸਤਿਗੁਰ ਤਿਸ ਜਿਨ ਸੋਝੀ ਪਾਈ।
0: ਅਕਾਲ ਪੁਰਖ ਵਾਹਿਗੁਰੂ ਤੋਂ ਸੱਚੇ ਪਾਤਸ਼ਾਹ ਜੀ ਬਲਿਹਾਰ ਜਾਂਦੇ ਨੇ, ਸਤਿਗੁਰੂ ਤੋਂ ਬਲਿਹਾਰ ਜਾਂਦੇ ਨੇ, ਜਿਹਦੀ ਕਿਰਪਾ ਦੇ ਨਾਲ ਇਹ ਸਿੱਖਿਆ ਅਤੇ ਸੋਝੀ ਮਿਲੀ ਹੈ। ਆਓ ਹੁਣ ਲੜੀਵਾਰ ਸ਼ਬਦ ਦੀ ਜਿਹੜੀ ਵਿਚਾਰ ਆ ਉਹ ਸੱਚੇ ਪਾਤਸ਼ਾਹ ਜੀ ਦੀ ਮਿਹਰ ਦੇ ਨਾਲ ਆਪਾਂ ਕਰੀਏ।
1: ਧਰਤ ਉਪਾਏ ਧਰੀ ਧਰਮਸਾਲਾ।
0: ਧਰਤੀ ਨੂੰ ਪੈਦਾ ਕਰਕੇ ਅਕਾਲ ਪੁਰਖ ਵਾਹਿਗੁਰੂ ਨੂੰ ਨੇ ਧਰਮ ਨੂੰ ਇੱਥੋਂ ਦਾ ਕਿੱਤਾ ਬਣਾਇਆ, ਧਰਮ ਨੂੰ ਬੰਦੇ ਦੇ ਕਰਮਾਂ ਦੇ ਵਿੱਚ ਪਾ ਕੇ ਭੇਜਿਆ। ਪਹਿਲਾਂ ਦੁਨੀਆ ਬਣਾਈ ਅਤੇ ਬੰਦੇ ਦਾ ਜੋ ਅਸਲ ਕਰਮ ਹੈ ਉਸ ਨੂੰ ਧਰਮਸਾਲ ਧਰਮਸ਼ਾਲਾ ਦੇ ਵਿੱਚ ਧਰਮ ਦੇ ਵਿੱਚ ਪਰਪੱਕ ਰਹਿਣਾ, ਰੱਬੀ ਰਾਹ 'ਤੇ ਤੁਰਨਾ, ਇਸ ਨੂੰ ਉਸ ਦੇ ਜ਼ਿੰਦਗੀ ਦਾ ਮਨੋਰਥ ਬਣਾ ਕੇ ਭੇਜਿਆ।
1: ਪੁੱਤ ਪਦ ਪਰ ਲੋ ਆਪ ਨਿਰਾਲਾ।
0: ਇਸ ਦੁਨੀਆਂ ਨੂੰ ਪੈਦਾ ਕਰਨ ਵਾਲਾ ਵੀ ਉਹ ਆਪ ਆ, ਉਤਪਤ ਉਤਪਤੀ ਕਰਨ ਵਾਲਾ, ਬਣਾਉਣ ਵਾਲਾ, ਪਰ ਲੋ ਇਸ ਨੂੰ ਖਤਮ ਕਰਨ ਵਾਲਾ। ਜਿਵੇਂ ਅਸੀਂ ਜਪਜੀ ਸਾਹਿਬ ਦੇ ਵਿੱਚ ਪੜ੍ਹਦੇ ਹਾਂ, ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ। ਉਹਦੇ ਹੁਕਮ ਦੇ ਵਿੱਚ ਹੀ ਜਿਹੜੀ ਸਾਰੀ ਦੁਨੀਆ ਉਹ ਬਣੀ ਆ। ਉਤਪਤੀ ਅਤੇ ਪਰਲੋ ਦੁਨੀਆ ਬਣਾਈ ਵੀ ਉਹਨੇ ਆ, ਖਤਮ ਵੀ ਉਹਨੇ ਕਰਨੀ ਆ। ਇਸ ਤੋਂ ਉੱਪਰ ਹੋਰ ਕੋਈ ਵਿਚਾਰ ਹੀ ਨਹੀਂ। ਭਾਵੇਂ ਬੰਦਾ ਹੰਕਾਰ ਦੇ ਵਿੱਚ ਆ ਕੇ ਰੱਬ ਨੂੰ ਨਹੀਂ ਮੰਨਦਾ, ਇਹ ਗੱਲ ਨਹੀਂ ਮੰਨਦਾ ਕਿ ਉਸਨੇ ਉਤਪਤੀ ਕੀਤੀ ਆ, ਪਰ ਇਹ ਸੱਚਾਈ ਵੱਡੇ ਵੱਡੇ ਮੰਨ ਕੇ ਗਏ ਆ। ਭਾਵੇਂ ਕੋਈ ਵੱਡਾ ਪੜ੍ਹਿਆ ਲਿਖਿਆ ਹੋਵੇ, ਭਾਵੇਂ ਕੋਈ ਖੋਜਕਾਰ ਹੋਵੇ, ਉਹ ਜਿਹੜੇ ਆਪਣੇ ਹਉਮੈ ਨੂੰ ਤਿਆਗ ਗਏ ਉਹ ਮੰਨ ਕੇ ਗਏ ਆ ਕਿ ਅਕਾਲ ਪੁਰਖ ਵਾਹਿਗੁਰੂ ਰੱਬ ਹੀ ਇਸ ਦੁਨੀਆਂ ਨੂੰ ਬਣਾਉਣ ਵਾਲਾ ਤੇ ਉਹਨੇ ਆਪਣੇ ਹੁਕਮ ਦੇ ਵਿੱਚ ਹੀ ਇਸ ਨੂੰ ਢਾਉਣਾ ਹੈ।
1: ਪਵਣ ਖੇਲ ਕੀਆ ਸਭ ਥਾਈ ਕਲਾ ਖਿੰਚ ਟਹਾਏਂਦਾ।
0: ਪਵਣ ਖੇਲ, ਹਵਾ ਦੇ ਨਾਲ ਸਾਰਾ ਖੇਡ ਰਚਾਇਆ ਹੋਇਆ। ਉਹ ਕਿਵੇਂ? ਜਿਹੜਾ ਬੰਦਾ ਉਹ ਹਵਾ ਦੇ ਸਿਰ ਤੇ ਚੱਲਦਾ। ਜੇ ਹਵਾ ਨਾ ਹੋਵੇ, ਜੇ ਸਾਡਾ ਸਾਹ ਬੰਦ ਹੋ ਜਾਵੇ ਤਾਂ ਬੰਦੇ ਦੀ ਜਿਹੜੀ ਜਾਨ ਆ ਉਹ ਨਿਕਲ ਜਾਂਦੀ ਆ। ਦੇਖੋ ਕਿੱਡੀ ਵੱਡੀ ਕਰਾਮਾਤ ਆ कि हवा दे उत्ते ओ एडे अकलमंद सूझवान दिमाग वाले मनुख नू केवल सिर्फ हवा दे उत्ते चला रहा। जदों ओ हवा नू खिचदा ओ साहां नू खिच लैंदा तां बंदे दी मौत हो जांदी आ जदों ओदे साह पूरे हो जांदे आ। सो एहो जिहा जिहड़ा अचरज ते हैरानी जनक खेल आ ओ रब अकाल पुरख वाहिगुरू ने बरताया है।
1: पार अठारहे मालन तेरी।
0: सच्चे पातशाह जी फरमाउंदे ने कि जिन्नी भी दुनिया की खलकत आ बनस्पति आ ओ तेरी मालन है हे वाहिगुरू।
1: चोर ढुलै पवन लै फेरी।
0: जिहड़ी हवा वा ओ मनो रब दे उत्ते चोर कर रही आ, दिन रात ओदी सेवा विच लगी।

ਤੇ ਸੂਰਜ ਦੋ ਦੀਵੇ ਉਹਨੇ ਲਾਏ ਆ ਸਾਨੂੰ ਦੇਖਣ ਵਾਸਤੇ, ਸੱਸ ਕਰ ਸੂਰ। ਜਿਹੜਾ ਸੂਰਜ ਆ ਚੰਦ ਦੀ ਕੋਈ ਆਪਣੀ ਰੋਸ਼ਨੀ ਨਹੀਂ ਹੁੰਦੀ, ਦੇਖੋ ਕਿੱਡੀ ਕਮਾਲ ਦੀ ਗੱਲ ਆ, ਰਾਤ ਨੂੰ ਚਿੱਟੇ ਰੰਗ ਦਾ ਚੰਦ ਕਿੰਨੀ ਚਮਕ ਮਾਰਦਾ, ਸਾਨੂੰ ਰੋਸ਼ਨੀ ਦਿੰਦਾ, ਪਰ ਉਹਦੀ ਆਪਦੀ ਕੋਈ ਰੋਸ਼ਨੀ ਨਹੀਂ, ਉਹ ਸੂਰਜ ਦੀ ਰੋਸ਼ਨੀ ਦੇ ਸਿਰ 'ਤੇ ਹੀ ਦੁਨੀਆ ਨੂੰ ਚਾਨਣ ਕਰਦਾ ਰਾਤ ਨੂੰ। ਇਸ ਤਰ੍ਹਾਂ ਇਹੋ ਜਿਹੀਆਂ ਹੈਰਾਨੀਜਨਕ ਕੌਤਕ, ਇਸ ਤਰ੍ਹਾਂ ਵੱਖ ਵੱਖ ਤਰੀਕਿਆਂ ਦੇ ਨਾਲ ਮਨੁੱਖ ਨੂੰ, ਬੰਦੇ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਘੜਿਆ। ਸਾਨੂੰ ਸੱਚੇ ਪਾਤਸ਼ਾਹ ਜੀ ਇਸ ਗੱਲ ਤੋਂ ਇਹੀ ਸਮਝਾਉਂਦੇ ਆ ਕਿ ਉਸ ਦੁਨੀਆ ਨੂੰ ਬਣਾਉਣ ਵਾਲੇ ਦੇ ਡਰ ਦੇ ਵਿੱਚ ਰਹਿ ਕੇ, ਗੁਰੂ ਦੇ ਲੜ ਲੱਗ ਕੇ ਆਪਣਾ ਜੀਵਨ ਜਿਉਣਾ, ਵਾਹਿਗੁਰੂ ਦੇ ਭੈ ਭਾਵਨੀ ਦੇ ਵਿੱਚ, ਸਿਰਫ ਭੇਖ ਨਹੀਂ, ਸਿਰਫ ਦਿਖਾਵਾ ਨਹੀਂ, ਦਿਲੋਂ ਉਸ ਦਾ ਡਰ ਮੰਨਣਾ, ਰੱਬ ਦੇ ਲੜ ਲੱਗ ਕੇ, ਆਪਣੇ ਅਕਾਲ ਪੁਰਖ ਵਾਹਿਗੁਰੂ ਦੇ ਲੜ ਲੱਗ ਕੇ, ਉਸ ਦੇ ਹੁਕਮਾਂ ਨੂੰ ਮੰਨ ਕੇ ਆਪਣਾ ਜੀਵਨ ਜਿਉਣਾ, ਅਤੇ ਧੁਰਕੀ ਬਾਣੀ ਦਾ ਉਪਦੇਸ਼ ਲੈ ਕੇ ਉਸ ਨੂੰ ਲੜ ਗੱਠ ਦੇਣੀ, ਤਾਂ ਆਪਣੇ ਜਿਹੜੇ ਜੀਵਨ ਦੇ ਵਿੱਚ, ਜ਼ਿੰਦਗੀ ਦੇ ਵਿੱਚ ਆਉਣਾ ਸਫਲਾ ਹੈ। ਸੋ ਅੰਤਲੀਆਂ ਪੰਗਤੀਆਂ ਫਿਰ ਪੜ੍ਹ ਕੇ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਜੋ ਵਿਚਾਰ ਹੋਈ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਸੰਗਤ ਬਖਸ਼ਣਹਾਰ ਹੈ। ਅੱਗੇ ਵਾਸਤੋਂ ਸੱਚੇ ਪਾਤਸ਼ਾਹ ਜੀ ਸ਼ੁੱਧ ਅਤੇ ਸਪਸ਼ਟ ਬਾਣੀ ਪੜ੍ਹਨ ਅਤੇ ਸਮਝਣ ਸਮਝਾਉਣ ਦੀ ਦਾਤ ਬਖਸ਼ਣ। ਸੋ ਅਖੀਰਲੀਆਂ ਪੰਗਤੀਆਂ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਫਰਨੀਚਰਸ ਐਂਡ ਡੈਕੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਇੰਡੀਅਨ ਟੀਕ ਵੁੱਡ ਮੇਡ ਬੈੱਡ ਬਾਕਸ, ਸੋਫੇ, ਲਿਵਿੰਗ ਡਾਇਨਿੰਗ ਤੇ ਬੈਡਰੂਮ ਫਰਨੀਚਰ ਤੋਂ ਇਲਾਵਾ ਹੋਮ ਡੈਕੋਰ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪੰਜਾਬ ਫਰਨੀਚਰਸ ਐਂਡ ਡੈਕੋਰ ਨੂੰ 403-798-0063 ਯਾਨੀ 403-798-0063 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਫਰਨੀਚਰਸ ਐਂਡ ਡੈਕੋਰ ਦਾ ਪਤਾ ਹੈ, ਯੂਨਿਟ ਨੰਬਰ 2110, 76 ਵੈਸਟ ਵਿੰਡਸ ਕ੍ਰਿਸੈਂਟ, ਨਾਰਥ ਈਸਟ ਕੈਲਗਰੀ। ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਜ਼ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਜ਼, ਯੂਨਿਟ ਨੰਬਰ 124, 4774 ਵੈਸਟ ਵਿੰਡਸ ਡਰਾਈਵ, ਨਾਰਥ ਈਸਟ ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
2: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ, ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ, ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811, 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ, 1130 4818 ਵੈਸਟ ਵਿੰਡਸ ਡਰਾਈਵ, ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ, ਯੂਨਿਟ ਨੰਬਰ 11, 2316 27 ਐਵਨਿਊ, ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ, 202 17th Avenue, South East Calgary।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੌਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੌਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th Street, Northeast Calgary।

0: ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡੇਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-545-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-777-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ ਯੂਨਿਟ ਨੰਬਰ 1507 14 ਐਵਨਿਊ ਸਾਊਥ ਵੈਸਟ ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007

ਕੈਲਗਰੀ 24 ਘੰਟੇ 7 ਦਿਨ ਚੱਲਣ ਵਾਲਾ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM। ਧਾਰਮਿਕ ਪ੍ਰੋਗਰਾਮਾਂ ਦਾ ਆਨੰਦ ਮਾਣਨ ਲਈ ਅੱਜ ਹੀ ਆਪਣੇ ਘਰਾਂ ਤੇ ਕਾਰਾਂ ਦੀ ਰੇਡੀਓ ਨੂੰ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਪੰਜਾਬੀ ਰੇਡੀਓ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ, ਯੂਨਿਟ ਨੰਬਰ 210, 2323, 32nd Avenue, North East, Calgary।

ਖਾਸਾ ਮਹੱਲਾ ਪਹਿਲਾ ਸੋਹਣਾ ਵੱਡਾ ਆਖੇ ਸਭ ਕੋਏ ਕੇਵਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਾਤ ਸਭ ਤਾਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਬਿਣ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੁੱਖੈ ਖਾਏ ਚਲੀਐ ਦੁਖ ਸੋ ਕਿਉ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲਕਾ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦੇਂਦਾ ਰਹੈ ਨਾ ਚੁੱਕੈ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵਡ ਆਪ ਤੇ ਵਡ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰਹਿ ਤੇ ਕਮਜਾਤ ਨਾਨਕ ਨਾਵੈ ਬਾਜ ਸਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤ ਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕਉ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵੱਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਤੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ ਪੰਜਵਾ ਕਾਹੇ ਰੇ ਮਾਨ ਚਿਤ ਵਹਿ ਉਦਮ ਜਾ ਆਹਰ ਹਰ ਜੀਉ ਪਰਿਆ ਸੈਲ ਪੱਥਰ ਮਹਿ ਜੰਤ ਉਪਾਏ ਤਾਕਾ ਰਿਜਕ ਆਗੈ ਕਰ ਧਰਿਆ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਿਤਾ ਕੋਏ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਵਾਹੇ ਠਾਕੁਰ ਕਾਹੇ ਮਨ ਭਾਉ ਕਰਿਆ
ਉਡੇ ਉਡਿਆਵੈ ਸੈ ਕੋਸਾ ਤਿਸ ਪਾਛੈ ਬਚਰੇ ਛਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਾਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ ਸਭ ਨਿਧਾਨ ਦਾਸ ਅਸ਼ਟ ਸਿਧਾਨ ਠਾਕੁਰ ਕਰ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਆਗਮ ਅਪਾਰਾ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵਹੋ ਸੰਤਹੋ ਜੀ ਸਭ ਦੁੱਖ ਵਿਸਾਰਣ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋ

ਪਾਈ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋਉ ਆਂਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈ ਮਤ ਏਕ ਨਾ ਮਾਨਿਓ ਸਿਮ੍ਰਿਤ ਸ਼ਾਸਤ੍ਰ ਵੇਦ ਸਵੈ ਬਹੁ ਭੇਦ ਕਹੈ ਹਮ ਏਕ ਨਾ ਜਾਨਿਓ ਸ੍ਰੀ ਅਸਪਾਨ ਕ੍ਰਿਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ ਦੋਹ।

ਪਵਿੱਤਰ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਮੁੰਦਾਵਣੀ ਮਹੱਲਾ ਪੰਜਵਾ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ, ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ, ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰੱਖ ਉਰ ਧਾਰੋ, ਤਮ ਸੰਸਾਰ ਚਰਨ ਲਗ ਤਰੀਆ, ਸਭ ਨਾਨਕ ਬ੍ਰਹਮ ਪਸਾਰੋ। ਸਲੋਕ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਿਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨਾਉ ਸਿਮਰਾਉ ਸ੍ਰੀ ਹਰ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨਉ ਨਿਧਾ ਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ।

ਕਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣ ਡਿੱਠ ਕੀਤਾ ਤਿਨਾ

जिस पास बैठिया सोहिया सबना दा वेसा।